ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਸਭ ਪਰਿਵਾਰ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਬੱਚੇ ਜਿਨ੍ਹਾਂ ਦੇ ਨਾਲ ਨੇ ਸਾਰੇ ਮਾਤਾ ਪਿਤਾ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਬੱਚਿਆਂ ਦੇ ਵਾਸਤੇ ਗੁਰਮੁਖਾਂ ਨੇ ਸਪੈਸ਼ਲ ਗੁਰਮਤ ਕਲਾਸਾਂ ਦਾ ਉੱਦਮ ਕੀਤਾ। ਉੱਪਰ ਗੈਲਰੀ ਦੇ ਵਿੱਚ ਬੱਚਿਆਂ ਦੀਆਂ ਸਪੈਸ਼ਲ ਕਲਾਸਿਸ ਚੱਲ ਰਹੀਆਂ ਨੇ, ਸੋ ਆਪਾਂ ਬੱਚਿਆਂ ਨੂੰ ਉੱਥੇ ਛੱਡ ਕੇ ਆਈਏ ਤਾਂ ਜੋ ਉਹ ਸਮਝ ਸਕਣ। ਇਟਸ ਇਨ ਬੋਥ ਇਨ ਇੰਗਲਿਸ਼ ਐਂਡ ਪੰਜਾਬੀ ਐਜ ਵੈਲ, ਸੋ ਗੁਰਮੁਖ ਸਾਹਿਬ ਦੇ ਆਰ ਟਰਾਇੰਗ ਦੇਅਰ ਹਾਰਡ ਟੂ ਹੈਲਪ ਅਸਿਸਟ ਦੀਜ਼ ਕਿਡਸ ਟੂ ਲਰਨ ਦ ਵੇ ਕਿ ਅਸੀਂ ਸਿਮਰਨ ਕਿਉਂ ਕਰਨਾ, ਸੰਗਤ 'ਚ ਕਿਵੇਂ ਅਸੀਂ ਬੈਠਣਾ ਅਤੇ ਕਿਸ ਤਰੀਕੇ ਨਾਲ। ਉਹ ਬੱਚੇ ਜਦੋਂ ਇੱਕ ਦੂਜੇ ਨੂੰ ਦੇਖਦੇ ਨੇ ਸੋ ਉਹ ਹੋਰ ਸੌਖਾ ਹੋ ਜਾਂਦਾ ਉਹਨਾਂ ਵਾਸਤੇ ਇਹ ਸਮਝਣਾ। ਸੋ ਆਪਾਂ ਸਾਰੇ ਕੋਸ਼ਿਸ਼ ਕਰੀਏ, ਗੁਰਮੁਖਾਂ ਦੀ ਬੇਨਤੀ ਅਨੁਸਾਰ ਬੱਚਿਆਂ ਨੂੰ ਉੱਥੇ ਭੇਜੀਏ ਅਤੇ ਆਪਾਂ ਸਾਰਾ ਪਰਿਵਾਰ ਜੋ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਅਭਿਆਸ ਕਰਨਾ, ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ ਕਿ ਅਸੀਂ ਹੁਣ ਸੰਗਤ ਸਕੂਲ ਦੇ ਵਿੱਚ ਆਏ ਹਾਂ। ਕੀ ਕਰਨ ਵਾਸਤੇ ਆਏ ਹਾਂ ਜੀ ਅਸੀਂ? ਕਿਉਂਕਿ ਸਾਡੇ ਅਤੇ ਸਾਡੇ ਪਿਤਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਦਇਆ ਕਰਕੇ ਸਾਨੂੰ ਇਹ ਸੋਝੀ ਬਖਸ਼ਿਸ਼ ਕੀਤੀ ਆ ਕਿ ਇਹ ਜਿਹੜਾ ਸਾਡਾ ਜੀਵਨ ਆ ਇਹ ਸਾਨੂੰ ਵਾਰ ਵਾਰ ਨਹੀਂ ਮਿਲਦਾ। ਜੇ ਅਸੀਂ ਨਾ ਜਾਗੇ, ਗੁਰੂ ਦੀ ਮੱਤ ਲੈ ਕੇ ਇਹ ਬਾਜ਼ੀ ਨੂੰ ਨਾ ਜਿੱਤੇ, ਅਸੀਂ ਇਹ ਬਾਜ਼ੀ ਹਾਰ ਜਾਵਾਂਗੇ। ਜਦੋਂ ਉਹ ਸਾਨੂੰ ਕਿਰਪਾ ਕਰਕੇ ਇਹ ਸੋਝੀ ਬਖਸ਼ਿਸ਼ ਕਰਦੇ ਨੇ ਫਿਰ ਮਨ ਨੂੰ ਤੜਫ ਹੁੰਦੀ ਆ, ਨਹੀਂ ਤਾਂ ਸਾਰਾ ਸੰਸਾਰ ਕਿੰਨਾ ਕਿੰਨੇ ਜੀਵ ਨੇ, ਹਰ ਕੋਈ ਜੀਵ ਨਹੀਂ ਸੰਗਤ ਦੇ ਵਿੱਚ ਆ ਸਕਦਾ। ਜਿਸ 'ਤੇ ਕਿਰਪਾ ਕਰੇ ਅਤੇ ਸਤਸੰਗ ਮਿਲਾਏ, ਨਾਨਕ ਸੇਜਨ ਸੋਝੀ ਪਾਏ। ਜਦੋਂ ਆਪ ਕਿਰਪਾ ਕਰਦੇ ਨੇ ਉਦੋਂ ਸਾਨੂੰ ਐਸੀ ਸੰਗਤ ਦੇ ਵਿੱਚ ਭੇਜਦੇ ਨੇ ਜਿੱਥੇ ਜਾ ਕੇ ਸਾਨੂੰ ਸਾਡੀ ਹੀ ਸੋਝੀ ਦਿੱਤੀ ਜਾਂਦੀ ਆ। ਦੈਟਸ ਦ ਪਲੇਸ ਵੇਅਰ ਵੀ ਡਿਵੈਲਪ ਦੈਟ ਇਨਸਾਈਟ ਵਿਦ ਇਨ ਅਸ। ਇਨਸਾਈਟ ਤੋਂ ਬਿਨਾਂ, ਸੋਝੀ ਤੋਂ ਬਿਨਾਂ ਅਸੀਂ ਦੇਖਦੇ ਹਾਂ ਇਹ ਪੰਜਾਂ ਦਾ ਸਾਥ ਛੁੱਟਦਾ ਨਹੀਂ। ਅਤੇ ਆਪਾਂ ਆਪਣੇ ਅੰਦਰ ਦੇਖਣਾ ਵੀ ਆਪਾਂ ਸਾਰੇ ਆਵਾਜ਼ ਮਾਰ ਰਹੇ ਹਾਂ ਪੰਜਾਂ ਤੋਂ ਛੁਟਕਾਰਾ ਪਾਉਣ ਵਾਸਤੇ, ਕਿਉਂਕਿ ਇਹ ਉਹ ਪੰਜ ਮਹਾਂਬਲੀ ਨੇ ਜੋ ਗੁਰੂ ਸਾਹਿਬ ਦੀ ਬਾਣੀ ਦੁਆਰਾ ਸਾਨੂੰ ਸਮਝਾਏ ਆ। ਮਨ ਵਸ ਦੂਤਾਂ ਦੁਰਮਤ ਦੋਏ, ਸਾਡੇ ਮਨ ਨੂੰ ਇਹਨਾਂ ਪੰਜਾਂ ਦੂਤਾਂ ਨੇ ਦੁਰਮਤ ਦੇ ਰਾਹੀਂ ਬੰਨ ਲਿਆ ਆ, ਵਿਛੋੜ ਦਿੱਤਾ ਸਾਡੇ ਪਿਤਾ ਦੇ ਨਾਲੋਂ। ਐਸਾ ਦੁਰਮਤ ਦਾ ਸਾਨੂੰ ਗਿਆਨ ਦਿੱਤਾ ਆ, ਐਸੀ ਮਤ ਦਿੱਤੀ ਆ ਜਿਹੜੀ ਅਸੀਂ ਸਵੇਰ ਤੋਂ ਸ਼ਾਮ ਤੱਕ, ਜਨਮ ਤੋਂ ਲੈ ਕੇ ਅਖੀਰ ਤੱਕ, ਦਿਨ ਤੋਂ ਰਾਤ ਤੱਕ, ਸਾਲਾਂ ਘੜੀਆਂ ਪਹਿਰਾਂ ਦੇ ਵਿੱਚ ਸਾਡਾ ਸਮਾਂ ਬੀਤਦਾ ਜਾਂਦਾ ਅਤੇ ਅਸੀਂ ਆਪਣੀ ਉਸ ਮਾਇਆ ਦੀ ਮੱਤ ਦੇ ਵਿੱਚ ਚੱਲਦੇ ਚੱਲਦੇ ਆਪਦੇ ਆਪ ਨੂੰ ਸਿਆਣੇ ਸਮਝਦੇ ਰੋਜ਼ ਦੀ ਰੋਜ਼ ਖੇਡ ਹਾਰ ਰਹੇ। ਇਹੀ ਹਾਲਤ ਰਹੀ ਪਿਛਲੇ ਜਨਮਾਂ 'ਚ, ਹਾਰ ਗਏ ਮਾਰੇ ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਫਿਰ ਉਹਨਾਂ ਤਰਸ ਕੀਤਾ ਇੱਥੇ ਭੇਜਿਆ ਇਹ ਮੌਕਾ ਦੇ ਕੇ ਕਿ ਇਸ ਵਾਰੀ ਜਿੱਤ ਜਾਓ, ਕੋਈ ਕਸਰ ਨਹੀਂ ਛੱਡੀ। ਮਾਨਸ ਜਨਮ ਸਾਨੂੰ ਬਖਸ਼ਿਸ਼ ਕੀਤਾ, ਸੰਗਤ ਬਖਸ਼ਿਸ਼ ਕੀਤੀ, ਗੁਰੂ ਸਾਹਿਬ ਦੀ ਰਹਿਨਮਾਈ ਬਖਸ਼ਿਸ਼ ਕੀਤੀ ਅਤੇ ਆਪ ਹੀ ਸਾਡੇ ਬੰਧਨ ਕੱਟ ਕੇ ਸਾਨੂੰ ਬਿਠਾਈ ਬੈਠੇ ਨੇ। ਅਤੇ ਹੁਣ ਇੱਥੇ ਆਪਾਂ ਸਾਰੇ ਆਓ, ਆਪਾਂ ਸਮਝੀਏ ਵੀ ਸਾਨੂੰ ਪੰਜਾਂ ਚੋਰਾਂ ਨੇ, ਦੁਰਮਤ ਨੇ ਵਸ ਕਰ ਲਿਆ ਅਤੇ ਅਸੀਂ ਹੁਣ ਕੀ ਬੇਨਤੀ ਕਰਨ ਆਏ ਹਾਂ? ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਗੁਰਮੁਖਾਂ ਨੂੰ ਜਦੋਂ ਸੋਝੀ ਆਈ ਉਹਨਾਂ ਨੂੰ ਗਿਆਨ ਆਇਆ ਵੀ ਇਸ ਦੇਹੀ ਅੰਦਰ ਪੰਜ ਚੋਰ ਵਸੇ, ਇਹ ਪੰਜ ਚੋਰ ਨੇ ਜਿਹੜੇ ਇਹੀ ਸਾਡੀ ਖੁਰਾਕ ਲੁੱਟ ਰਹੇ ਨੇ, ਜੋ ਆਪਾਂ ਰਾਤ ਗੁਰਮੁਖਾਂ ਤੋਂ ਸਮਝ ਰਹੇ ਸੀ, ਇਹੀ ਉਹ ਪੰਜ ਨੇ ਜਿਹੜੇ ਸਾਨੂੰ ਸਾਡੇ ਪਿਓ ਤੋਂ ਵਿਛੋੜਨ ਵਾਲੇ ਨੇ, ਇਹੀ ਉਹ ਪੰਜ ਨੇ ਜਿਨ੍ਹਾਂ ਦੇ ਕਰਕੇ ਸਾਡੇ ਜੀਵਨ ਦੀ ਬਾਜ਼ੀ ਹਾਰ ਜਾਂਦੀ ਹੈ। ਹੁਣ ਇਹ ਪੰਜਾਂ ਦਾ
ਸਾਡਾ ਮਨ ਸਾਥ ਛੱਡਦਾ ਨਹੀਂ। ਜੀਵਾਂ ਨੇ ਉੱਦਮ ਕੀਤੇ, ਜੋ ਰਾਤ ਗੁਰਮੁਖਾਂ ਨੇ ਸਾਨੂੰ ਸਮਝਾਇਆ, ਪਾਠ ਪੜ੍ਹਿਓ, ਆਯੁਰਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਵਾਧੇ। ਅਤੇ ਸਾਨੂੰ ਦੱਸਿਆ ਵੀ ਜੀਵਾਂ ਨੇ ਸਮੇਂ ਸਮੇਂ 'ਤੇ ਇਹਨਾਂ ਪੰਜਾਂ ਤੋਂ ਛੁਟਕਾਰਾ ਪਾਉਣ ਵਾਸਤੇ ਬਹੁਤ ਉੱਦਮ ਕੀਤਾ। ਵੇਦ ਪੜ੍ਹੇ, ਪਾਠ ਦੀ ਵਿਚਾਰ ਕੀਤੀ, ਕਈ ਤਰ੍ਹਾਂ ਦੇ ਆਸਣ ਕੀਤੇ ਕਿ ਇੱਦਾਂ ਕਰ ਸਕਦੇ ਹਾਂ ਅਸੀਂ, ਪਰ ਦੱਸਿਆ ਵੀ ਇਹ ਪੰਜਾਂ ਤੋਂ ਛੁਟਕਾਰਾ ਨਹੀਂ ਹੋਇਆ। ਸੋ ਜਦੋਂ ਅਸੀਂ ਸੰਗਤ ਸ਼ੁਰੂ ਕੀਤੀ, ਗੁਰਮੁਖਾਂ ਨੇ ਇਹ ਭੇਦ ਦਿੱਤਾ, ਇਵੇਂ ਹੀ ਮਨ ਦੇ ਵਿੱਚ ਫਿਰ ਇੱਕ ਗੁਰਸਿੱਖ ਦੇ ਜਿਹਦੇ ਅੰਦਰ ਤੜਫ ਹੋਏ, ਉਸ ਮਨ ਦੇ ਜਿਹਦੀ ਪੁਰਾਤਨ ਕੋਈ ਭਗਤੀ ਹੋਏ, ਉਹਨੂੰ ਫਿਰ ਤੜਫ ਪੈਦਾ ਹੁੰਦੀ ਹੈ, ਉਹ ਫਿਰ ਆਪਣੇ ਪਿਤਾ ਨੂੰ ਆਵਾਜ਼ ਮਾਰਦਾ, ਜਿਸ ਤਰ੍ਹਾਂ ਆਪਾਂ ਸਾਰੇ ਹੁਣ ਆਵਾਜ਼ ਮਾਰ ਰਹੇ ਸੀ, ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ। ਮਾਰੇ ਸਾਡੇ ਅੰਦਰ ਕੋਈ ਗੁਣ ਨਹੀਂ, ਜਿੰਨੇ ਵੀ ਗੁਣ ਨੇ ਸਾਰੇ ਤੁਹਾਡੇ ਵਿੱਚ ਨੇ, ਅਸੀਂ ਨਿਗੁਣੇ ਹਾਂ। ਸਾਡੇ ਅੰਦਰ ਕੋਈ ਵੀ ਐਸਾ ਗੁਣ ਨਹੀਂ ਜਿਹੜੇ ਕਰਕੇ ਅਸੀਂ ਤੁਹਾਨੂੰ ਚੰਗੇ ਲੱਗ ਸਕੀਏ। ਇਹੀ ਹੈ ਵੀ ਤੁਸੀਂ ਸਾਡੇ ਪਿਤਾ ਹੋ ਅਤੇ ਅਸੀਂ ਹੁਣ ਤੱਕ ਜਾਣਿਆ ਨਹੀਂ, ਅਗਿਆਨਤਾ ਦੇ ਵਿੱਚ ਜੀਵਨ ਬਿਰਥਾ ਸਾਡਾ ਲੰਘ ਗਿਆ, ਕਿਰਪਾ ਕਰੋ। ਅਤੇ ਸਾਡਾ ਮਨ ਕਿਉਂ ਦੁਖੀ ਹੈ? ਉਹ ਕਹਿੰਦੇ ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੈਂ ਔਰ ਬਹੁਤ ਸੰਤਾਵ ਹੈ। ਦੱਸਦੇ ਵੀ ਉਹ ਪੰਜ ਜਣੇ ਨੇ, ਮਹਾਰਾਜ ਅਸੀਂ ਇਕੱਲੇ ਹਾਂ, ਇਹ ਸਾਡੀ ਪੇਸ਼ ਨਹੀਂ ਜਾਣ ਦਿੰਦੇ, ਬਹੁਤ ਸਤਾਉਂਦੇ ਨੇ, ਸੱਤੋ ਗੁਣ 'ਤੇ ਲੁੱਟਦੇ ਨੇ, ਰਜੋ 'ਤੇ ਵੀ ਲੁੱਟਦੇ ਨੇ, ਤਮੋ 'ਤੇ ਵੀ ਲੁੱਟਦੇ ਨੇ, ਜਿੱਥੇ ਵੀ ਅਸੀਂ ਜਾਈਏ। ਕਰ ਕਰ ਹਾਰਿਓ ਅਨੇਕ ਬਹੁ ਭਾਤੀ ਛੋਡ ਹੈ ਕਤਹੂ ਨਾਹੀਂ। ਬੜਾ ਯਤਨ ਕਰਕੇ ਦੇਖ ਲਿਆ, ਇਹ ਛੱਡਦੇ ਨਹੀਂ। ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਲ ਮਿਟ ਜਾਏ। ਕਹਿੰਦੇ ਇੱਕ ਹੁਣ ਅਸੀਂ ਸੁਣਿਆ ਕਿਸੇ ਤੋਂ ਬਈ ਸੰਗਤ ਕਰੋ, ਸਾਧੂ ਦਾ ਸੰਗ ਕਰੋ, ਉੱਥੇ ਜਾ ਕੇ ਇਹ ਮਿਟ ਸਕਦਾ ਤੁਹਾਡਾ ਦੁੱਖ, ਉੱਥੇ ਜਾ ਕੇ ਤੁਹਾਡਾ ਪੰਜਾਂ ਤੋਂ ਛੁਟਕਾਰਾ ਹੋ ਸਕਦਾ। ਜਦੋਂ ਫਿਰ ਉਹ ਆਪ ਬਖਸ਼ਿਸ਼ ਕਰਦੇ ਨੇ, ਫਿਰ ਮਹਾਰਾਜ ਕਹਿੰਦੇ ਕਰ ਕਿਰਪਾ ਸੰਤ ਮਿਲੇ ਮੋਹਿ। ਤਿੰਨ 'ਤੇ ਧੀਰਜ ਪਾਇਆ, ਬੜਾ ਦੁਖੀ ਸੀ ਮਨ, ਸੰਸਾਰ ਦਾ ਸਾਰਾ ਕੁਛ ਸੀ ਤਾਂ ਵੀ ਮਨ ਦੁਖੀ ਸੀ, ਕਲੇਸ਼ ਦੇ ਵਿੱਚ ਸੀ, ਤਕਲੀਫ ਦੇ ਵਿੱਚ ਸੀ, ਅਸ਼ਾਂਤ ਸੀ, ਟਿਕਦਾ ਨਹੀਂ ਸੀ, ਭੱਜਦਾ ਸੀ। ਅਤੇ ਜਦੋਂ ਉਹਨਾਂ ਕਿਰਪਾ ਕੀਤੀ, ਐਸੇ ਸੰਤਾਂ ਦਾ ਮਿਲਾਪ ਹੋਇਆ, ਫਿਰ ਮਨ ਨੂੰ ਕੁਛ ਧੀਰਜ ਆਇਆ। ਉਹਨਾਂ ਕਿਹਾ ਵੀ ਫਿਕਰ ਨਹੀਂ ਕਰਨੀ, ਚਿੰਤਾ ਛੱਡ, ਅਚਿੰਤ ਰਹੋ। ਉਹਨਾਂ ਸਾਨੂੰ ਦੱਸਿਆ ਵੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹਨਾਂ ਦੱਸਿਆ ਵੀ ਤੁਸੀਂ ਚਿੰਤਾ ਨਹੀਂ ਕਰਨੀ, ਚਿੰਤਾ ਤੁਹਾਡੀ ਉਹਨੂੰ ਹੈ ਜਿਹਨੇ ਤੁਹਾਨੂੰ ਪੈਦਾ ਕੀਤਾ। ਅਤੇ ਉਹਨਾਂ ਗੁਰਮੁਖਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸੇਵਾ ਸਿੰਘ ਜੀ ਧਰਮਾਲਾ, ਜਿਨ੍ਹਾਂ ਨੇ ਇਹ ਬਖਸ਼ਿਸ਼, ਇਹ ਦਇਆ, ਇਹ ਪਰਉਪਕਾਰ ਕੀਤੀ, ਜੋ ਅੱਗੋਂ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ ਅਤੇ ਆਪਣੇ ਕੋਲ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ, ਇਹ ਸਾਨੂੰ ਕਿਰਪਾ ਕਰਕੇ ਇਹੀ ਸਮਝਾ ਰਹੇ। ਫਿਰ ਉਹ ਦੱਸਦੇ ਵੀ ਕੀ ਨਿਸ਼ਾਨੀ, ਕਹਿੰਦੇ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ 'ਤੇ ਧੀਰਜ ਪਾਇਆ। ਕਹਿੰਦੇ ਸੰਤਾਂ ਨੂੰ ਮਿਲ ਕੇ ਉਹਨਾਂ ਸਾਨੂੰ ਸਮਝਾਇਆ, ਸਾਡੇ ਮਨ ਨੂੰ ਕੁਛ ਢਾਰਸ ਆਇਆ ਵੀ ਹੁਣ ਸਾਨੂੰ ਸ਼ਾਂਤੀ ਆ ਸਕਦੀ ਆ, ਸਾਨੂੰ ਸੁੱਖ ਮਿਲ ਸਕਦਾ। ਕਹਿੰਦੇ ਫਿਰ ਸੰਤਾਂ ਨੇ ਸਾਨੂੰ ਇੱਕ ਮੰਤਰ ਦਿੱਤਾ, ਕੀ ਕੀਤਾ? ਕਹਿੰਦੇ ਸੰਤੀ ਮੰਤ ਦਿਆ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ। ਕਹਿੰਦੇ ਉਹਨਾਂ ਸੰਤਾਂ ਨੇ ਫਿਰ ਸਾਨੂੰ ਉਹ ਇੱਕ ਨਿਰਭਉ ਮੰਤਰ ਦਿੱਤਾ ਵੀ ਅੱਜ ਤੋਂ ਤੁਸੀਂ ਇਹ ਮੰਤਰ ਜਪਣਾ ਸ਼ੁਰੂ ਕਰ ਦਿਓ, ਤੁਹਾਡਾ ਸਾਰਾ ਭਉ ਖਤਮ ਹੋ ਜਾਏਗਾ, ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦੇ ਹੋਏ। ਕਹਿੰਦੇ ਇਹਨੂੰ ਇੰਨਾ ਜਪ ਜਪ ਕੇ ਹਿਰਦੇ 'ਚ ਵਸਾ ਲਓ, ਤੁਹਾਡਾ ਦੁੱਖ ਕਲੇਸ਼ ਭਉ ਸਾਰਾ ਕੁਛ, ਚਿੰਤਾਵਾਂ, ਫਿਕਰ, ਸੰਸੇ ਖਤਮ ਹੋ ਜਾਣਗੇ। ਅਤੇ ਕੀ ਕਿਹੜਾ ਮੰਤਰ ਦਿੱਤਾ? ਗੁਰ ਕਾ ਸ਼ਬਦ ਕਮਾਇਆ। ਇਹ ਜਿਹੜਾ ਆਪ ਸਭ ਗੁਰਮੁਖ ਗੁਰੂ ਦੇ ਸ਼ਬਦ ਦੀ ਕਮਾਈ ਕਰ ਰਹੇ ਸੀ,
ਗੁਰਮੰਤਰ ਗੁਰੂ ਦਿੰਦੇ ਨਾ ਪੰਜ ਪਿਆਰੇ ਗੁਰੂ ਰੂਪ ਹੋ ਕੇ ਸਾਨੂੰ ਗੁਰਮੰਤਰ ਦਿੰਦੇ ਨੇ ਅਤੇ ਜਦੋਂ ਉਹ ਫਿਰ ਸਾਨੂੰ ਇਹ ਮੰਤਰ ਦੇ ਦਿੰਦੇ ਨੇ ਸੰਤ ਵੀ ਤੁਸੀਂ ਹੁਣ ਗੁਰੂ ਦਾ ਸ਼ਬਦ ਕਮਾਓ ਇਹ ਫਿਰ ਜਦੋਂ ਆਪਾਂ ਇਹਦੀ ਕਮਾਈ ਕਰਦੇ ਹਾਂ ਇਹਨੂੰ ਹਿਰਦੇ 'ਚ ਵਸਾ ਲੈਂਦੇ ਹਾਂ ਜਿਹਨੂੰ ਮਾਰੇ ਕਹਿੰਦੇ ਕਿਵੇਂ ਜਪਦੇ ਹਾਂ ਕਹਿੰਦੇ ਸਿਮਰਤ ਸਾਸ ਗ੍ਰਾਸ ਪੂਰਨ ਵਿਸ਼ਵਾਸ ਕਹਿੰਦੇ ਇਹਨੂੰ ਅਸੀਂ ਜਦੋਂ ਸਵਾਸ ਗ੍ਰਾਸ ਸਿਮਰਨ ਕਰਦੇ ਹਾਂ ਤਾਂ ਪੂਰਨ ਭਰੋਸੇ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਅਸੀਂ ਕੀ ਮਨੋਰਥ ਲੈ ਕੇ ਅਸੀਂ ਕਿੰਨੇ ਕੁ ਪਿਆਰ ਦੇ ਨਾਲ ਕਿੰਨੇ ਕੁ ਦ੍ਰਿੜਤਾ ਨਾਲ ਕਿੰਨੇ ਕੁ ਤੜਫ ਦੇ ਨਾਲ ਇਸ ਨੂੰ ਜਪਦੇ ਹਾਂ ਅਤੇ ਫਿਰ ਮਾਰੇ ਦੱਸਦੇ ਨੇ ਜੀਤ ਲੀਏ ਓਏ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ ਕਹਿੰਦੇ ਜਦੋਂ ਅਸੀਂ ਇਹ ਯੁੱਧ ਕਰਦੇ ਰਹੇ ਨਾ ਇਹ ਜਪਦੇ ਰਹੇ ਗੁਰੂ ਦਾ ਸ਼ਬਦ ਫਿਰ ਅਕਾਲ ਪੁਰਖ ਨੇ ਆਪਣੀ ਸਹਿਜ ਸਹੇਲੀ ਬਾਣੀ ਜਿਹੜੀ ਉਹਨਾਂ ਦੇ ਮੁੱਖ ਦੀ ਆ ਕਹਿੰਦੇ ਉਹ ਐਸੀ ਸਾਡੇ ਅੰਦਰ ਪ੍ਰਗਟ ਕੀਤੀ ਵੀ ਇਹ ਸਾਰੇ ਪੰਜੇ ਵੱਸ ਹੋ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਵਿਚਾਰ ਸਾਡੇ ਖਤਮ ਹੋ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਨੂੰ ਕਿੰਨਾ ਸਮਾਂ ਹੋ ਗਿਆ ਬੈਠਿਆਂ ਨੂੰ ਅਤੇ ਅੰਦਰ ਉਹ ਸਹਿਜ ਸੁਹੇਲੀ ਬਾਣੀ ਸਾਡੇ ਪ੍ਰਗਟ ਹੋ ਗਈ ਕਹੋ ਨਾਨਕ ਮਨ ਭਇਆ ਪ੍ਰਗਾਸਾ ਮਿਲਿਆ ਪਦ ਨਿਰਬਾਣੀ ਅੱਗੇ ਤਾਂ ਫਿਰ ਸਾਡਾ ਪਿਤਾ ਹੀ ਹੈ ਪ੍ਰਕਾਸ਼ ਰੂਪ ਅਤੇ ਨਿਰਬਾਣ ਪਦ ਅਸੀਂ ਮੁਕਤ ਹੋ ਗਏ ਬੰਧਨ ਟੁੱਟ ਗਏ ਸਾਡੇ ਜਿਹੜਾ ਸਾਨੂੰ ਦੂਤਾਂ ਨੇ ਫੜਿਆ ਹੋਇਆ ਸੀ ਉਹਨੇ ਪੰਚੇ ਬੱਧੇ ਮਹਾਂਬਲੀ ਉਹ ਬੰਨ ਲਏ ਉਸਨੇ ਉਹ ਸਹਿਜ ਸੁਹੇਲੀ ਬਾਣੀ ਨੇ ਇਹਨਾਂ ਨੂੰ ਬੰਨ ਲਿਆ ਤੋ ਇਹੀ ਆਪਾਂ ਪ੍ਰੈਕਟੀਕਲ ਕਰਨਾ ਹੁਣ ਜੇ ਅਸੀਂ ਗਿਆਨ ਹੀ ਲਿਆ ਇਕੱਲਾ ਤਾਂ ਅੰਦਰੋਂ ਫਿਰ ਅਸ਼ਾਂਤ ਰਹਾਂਗੇ ਆਓ ਹੁਣ ਫਿਰ ਆਪਾਂ ਉਹ ਮੰਤਰ ਕਮਾਈ ਜਿਹੜਾ ਗੁਰੂ ਦਾ ਮੰਤਰ ਆ ਸੰਤਾਂ ਨੇ ਕਿਰਪਾ ਕਰਕੇ ਸਾਨੂੰ ਇਹ ਮੰਤਰ ਦਿੱਤਾ ਆ ਜੁਗਤੀ ਵੀ ਦੱਸੀ ਆ ਕਿਵੇਂ ਜਪਣਾ ਆ ਅਤੇ ਗੁਰਮੁਖਾਂ ਨੇ ਉੱਦਮ ਕਰਕੇ ਸਾਨੂੰ ਲੰਗਰ ਪ੍ਰਸ਼ਾਦਾ ਛਕਾ ਕੇ ਹੁਣ ਬਿਠਾਤਾ ਹੁਣ ਆਪਾਂ ਇੱਕੋ ਹੀ ਕੰਮ ਕਰਨਾ ਸੋ ਆਓ ਸਾਰੇ ਜਾਣੇ ਨੇਤਰ ਬੰਦ ਕਰਨੇ ਆ ਇਹ ਬੇਨਤੀ ਆ ਆਪਾਂ ਬਾਰ ਬਾਰ ਤਾਂ ਉਹਨਾਂ ਕਹੀਏ ਵੀ ਜੇ ਛੋਟਾ ਬੱਚਾ ਜਿਹੜਾ ਜਿਹਨੂੰ ਨਹੀਂ ਗਿਆਨ ਕਈ ਵਾਰੀ ਨਵੇਂ ਗੁਰਮੁਖ ਹੁੰਦੇ ਆ ਸੋ ਆਪਾਂ ਕੋਸ਼ਿਸ਼ ਕਰਨੀ ਹੈ ਜੀ ਨੇਤਰ ਬੰਦ ਰੱਖਣੇ ਆ ਅੱਖਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਅਸੀਂ ਅੰਦਰ ਜਾਣਾ ਆ ਅਸੀਂ ਸੁੱਖ ਲੈਣਾ ਆ ਆਨੰਦ ਲੈਣਾ ਆ ਸੋ ਆਪਾਂ ਸਾਰਿਆਂ ਨੇ ਹੁਣ ਬੋਲਣਾ ਹਰ ਇੱਕ ਜੀਵ ਨੇ ਕੋਈ ਰਸਨਾ ਵਾਂਝੀ ਨਾ ਰਹੇ ਅਤੇ ਗੁਰੂ ਸਾਹਿਬ ਤਾਂ ਇਹ ਕਹਿ ਰਹੇ ਨੇ ਵੀ ਲੱਖ ਜਿਹਬਾ ਦੀਜੇ ਮੇਰੇ ਪਿਆਰੇ ਮੈਨੂੰ ਕਹਿੰਦੇ ਲੱਖਾਂ ਜੀਬਾਂ ਦੇ ਦਿਓ ਮਹਾਰਾਜ ਮੈਂ ਮੁੱਖ ਦੁਆਰਾ ਤੁਹਾਡੀ ਆਰਾਧਨਾ ਕਰਾਂ ਅਤੇ ਅਸੀਂ ਇੱਕ ਵਾਰੀ ਵੀ ਸੋਚਦੇ ਹਾਂ ਇੱਕ ਜੀਬਾ ਨਾਲ ਕਿੰਨਾ ਕੁ ਸਿਮਰਨ ਕਰ ਲਿਆ ਬਹੁਤ ਜਪ ਲਿਆ ਸੋ ਆਓ ਆਪਾਂ ਸਾਰੇ ਰਸਨਾ ਦੁਆਰਾ ਅਸੀਂ ਜਦੋਂ ਬੋਲਣਾ ਅੰਦਰ ਨੂੰ ਸਾਹ ਜਾਂਦਾ ਵਾਹ ਬਾਹਰ ਨੂੰ ਸਵਾਸ ਆਇਆ ਗੁਰੂ ਵਾਹ ਗੁਰੂ ਸੁਣਨਾ ਆਪਣੀ ਆਵਾਜ਼ ਨੂੰ ਇੱਕ ਲੈਅ ਦੇ ਵਿੱਚ ਸਾਰਿਆਂ ਨੇ ਸਿਮਰਨ ਕਰਨਾ ਅੱਗੇ ਪਿੱਛੇ ਨਹੀਂ ਜਾਣਾ ਇੱਦਾਂ ਇੱਕ ਲਹਿਰ ਬਣ ਜਾਏ ਕਿ ਸਹਿਜ ਸੁਭਾਅ ਕੋਈ ਨਵਾਂ ਗੁਰਮੁਖ ਆ ਉਸਦਾ ਅਭਿਆਸ ਨਾਲ ਆਪੇ ਹੀ ਚੱਲ ਪੈਣਾ ਜਿਹੜੇ ਪਹਿਲਾਂ ਤੋਂ ਕਰ ਰਹੇ ਨੇ ਉਹਨਾਂ ਇੱਕ ਧਿਆਨ ਰੱਖਣਾ ਵੀ ਇੱਕ ਲੈਅ ਦੇ ਵਿੱਚ ਅਸੀਂ ਸਿਮਰਨ ਕਰਨਾ ਲੈਅ ਨਹੀਂ ਟੁੱਟਣ ਦੇਣੇ ਅਤੇ ਆਪਣੀ ਆਵਾਜ਼ ਨੂੰ ਸੁਣਨਾ ਨੇਤਰ ਬੰਦ ਰੱਖਣੇ ਨੇ ਕੋਈ ਨਵੇਂ ਗੁਰਮੁਖਾਂ ਸਵਾਸਾਂ ਦੇ ਨਾਲ ਨਹੀਂ ਸਿਮਰਨ ਚੱਲਦਾ ਜਦੋਂ ਅੰਦਰ ਨੂੰ ਸਵਾਸ ਲਿਆ ਪੇਟ ਨੂੰ ਹਲਕਾ ਜਿਹਾ ਅੰਦਰ ਕਰ ਲੈਣਾ ਵਾਹ ਪੇਟ ਅੰਦਰ ਕੀਤਾ ਗੁਰੂ ਵੇਲੇ ਛੱਡ ਦੇਣਾ ਤਾਂ ਜੋ ਸਹਿਜ ਸੁਭਾਈ ਸਾਡਾ ਇਹ ਸਵਾਸ ਗ੍ਰਾਸ ਸਿਮਰਨ ਚੱਲ ਪਏ ਅਤੇ ਗੁਰੂ ਸਾਹਿਬ ਦੱਸ ਰਹੇ ਨੇ ਨਿੱਤ ਜਪੀਏ ਸਵਾਸ ਗ੍ਰਾਸ ਨਾਉ ਪਰਵਰਦਿਗਾਰ ਦਾ ਅਤੇ ਦੱਸਦੇ ਅਸੀਂ ਰੋਜ਼ ਜਪਣਾ ਅਤੇ ਫਿਰ ਅੱਗੋਂ ਸਮਝਾ ਰਹੇ ਨੇ ਜੋ ਸਵਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਉਹ ਗੁਰੂ ਨੂੰ ਚੰਗਾ ਲੱਗਦਾ ਆਓ ਜੇ ਅਸੀਂ ਚਾਹੁੰਦੇ ਹਾਂ ਗੁਰੂ ਨੂੰ ਚੰਗੇ ਲੱਗੀਏ ਤਾਂ ਗੁਰੂ ਦਾ ਦਿੱਤਾ ਹੋਇਆ ਮੰਤਰ ਆਪਾਂ ਦ੍ਰਿੜ ਕਰੀਏ ਕਰੋ ਸ਼ੁਰੂ

Vad gruv, vad gruv, vad gruv, vad gruv, vad gruv, vad gruv, vad gruv.

Grey, why, grey, why, grey, why, grey.

Why?

Grave, why? Grave, why? Grave, why?

ਹਲਕਾ ਹਲਕਾ ਬੋਲਣਾ ਇੰਨਾ ਹੈ ਜਿੱਦਾਂ ਸਾਨੂੰ ਖੁਮਾਰੀ ਚੜ੍ਹਦੀ ਜਾਏ, ਜਿੱਦਾਂ ਆਪਾਂ ਕਿਸੇ ਚੀਜ਼ ਦਾ ਅਸਰ ਹੁੰਦਾ, ਇਹ ਨਸ਼ਾ ਹੁੰਦਾ ਹੈ, ਜਿੱਦਾਂ ਇੰਨਾ ਇਹਦੇ ਵਿੱਚ ਮਗਨ ਹੋ ਜਾਣਾ ਆਪਾਂ ਆਪਣੀ ਆਵਾਜ਼ ਦੇ ਵਿੱਚ, ਹਲਕਾ ਹਲਕਾ ਬੋਲਦੇ ਰਹਿਣਾ, ਬਹੁਤਾ ਜ਼ੋਰ ਨਹੀਂ ਲਾਉਣਾ, ਕਾਹਲੀ ਵੀ ਨਹੀਂ ਕਰਨੀ, ਸਵਾਸਾਂ ਦੇ ਨਾਲ ਸਰੀਰ ਨੂੰ ਢਿੱਲਾ ਛੱਡ ਦੇਣਾ।

ਮਨੋ ਵਿਚਾਰਾਂ ਵੱਲ ਨਹੀਂ ਜਾਣ ਦੇਣਾ, ਸਿਮਰਨ ਕਰਨਾ ਅੰਦਰ ਸੁਰਤੀ ਦੁਆਰਾ, ਸੁਰਤੀ ਦੁਆਰਾ ਪਰ ਉੱਚੀ, ਬੋਲਣਾ ਨਹੀਂ ਸੁਰਤ ਦੁਆਰਾ।

Вагре, вагре, вагре, вагре.

वाह गुरु।

Wow, Guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬੜੀ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਅਤੇ ਸਾਰਿਆਂ 'ਤੇ ਕੀਤੀ ਮਹਾਨ ਕਿਰਪਾ, ਆਪਾਂ ਨੂੰ ਸੰਗਤ ਰੂਪ ਦੇ ਵਿੱਚ ਇਕੱਤਰ ਹੋ ਕੇ ਆਪਣੇ ਜੀਵਨ ਦਾ ਉਹ ਕਰਮ ਕਰਨ ਦਾ ਸਮਾਂ ਬਖਸ਼ਿਸ਼ ਕੀਤਾ, ਜਿਹਦੇ ਕਰਨ ਦੇ ਨਾਲ ਸਾਡੇ ਜੀਵਨ ਦੇ ਸਾਰੇ ਵਿਘਨ ਦੂਰ ਹੋਣੇ ਨੇ, ਜਿਹੜਾ ਕਰਮ ਕਰਨ ਦੇ ਨਾਲ ਸਾਡੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਣਾ, ਵਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭੈ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਇਹ ਮਾਲਕ ਦੀ ਕਿਰਪਾ ਹੀ ਹੁੰਦੀ ਆ, ਜਦੋਂ ਆਪਾਂ ਨੂੰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਇਹ ਕਰਮ ਕਰਨ ਦਾ ਸਮਾਂ ਪ੍ਰਾਪਤ ਹੁੰਦਾ। ਪ੍ਰਭ ਕਾ ਸਿਮਰਨ ਸਭ 'ਤੇ ਉੱਚਾ, ਸਤਿਗੁਰੂ ਜੀ ਰਹਿਮਤ ਕਰਨ। ਇਸੇ ਤਰ੍ਹਾਂ ਆਪਾਂ ਨੂੰ ਆਪਣੇ ਸਵਾਸ ਔਰ ਸਮਾਂ ਸਫਲ ਕਰਨ ਦਾ ਸੁਭਾਗ ਬਖਸ਼ਿਸ਼ ਕਰਦੇ ਰਹਿਣ। ਹੁਣ ਬੇਨਤੀ ਆ, 20-25 ਕੁ ਮਿੰਟ ਵਾਸਤੇ ਬੀਬੀ ਹਰਮਨ ਕੌਰ ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਹਰਜਸ ਕੀਰਤਨ ਸਰਵਣ ਕਰਾਉਣਗੇ। ਫਿਰ ਠੀਕ 12:15 ਵਜੇ ਜੋ ਆਪਣਾ ਕੱਥ ਕਥਾ ਦਾ ਪ੍ਰੋਗਰਾਮ ਆਪਣੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ, ਜਿਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਮਹਾਂਪੁਰਖਾਂ ਨੇ ਡਿਊਟੀ ਲਾ ਕੇ ਇੱਥੇ ਸਾਡੇ ਕੋਲ ਉਹਨਾਂ ਨੂੰ ਭੇਜਿਆ, ਉਹਨਾਂ ਤੋਂ ਆਪਾਂ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਬੜੇ ਪਿਆਰ ਦੇ ਨਾਲ ਇਹ ਆਪਣੇ ਜੀਵਨ ਦੀ ਜਾਂਚ, ਕਿਵੇਂ ਅਸੀਂ ਸੰਸਾਰ ਦੇ ਅੰਦਰ ਵਿਚਰਨਾ, ਕਿਵੇਂ ਆਪਾਂ ਸੰਸਾਰ ਦੀ ਯਾਤਰਾ ਕਰਨੀ ਹੈ, ਜੋ ਸਾਡੀ ਯਾਤਰਾ ਸੁਖੀ ਵੀ ਰਹੇ ਅਤੇ ਸਫਲ ਵੀ ਹੋ ਜਾਵੇ। ਕਿਉਂਕਿ ਯਾਤਰਾ 'ਤੇ ਚੱਲ ਰਹੇ ਹਾਂ ਸਾਰੇ, ਜਿਹਦੀ ਸਫਲਤਾ ਪਾਤਸ਼ਾਹ ਨੇ ਗੁਰਬਾਣੀ 'ਚ ਸਮਝਾਈ ਆ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਉਹ ਆਪਾਂ ਮੰਜ਼ਿਲ ਪ੍ਰਾਪਤ ਕਿਵੇਂ ਕਰਨੀ ਆ, ਜੋ ਆਪਣਾ ਅਸਲੀ ਘਰ ਆ, ਨਿਰੰਕਾਰ ਦਾ ਦੇਸ਼ ਆ, ਸੱਚਖੰਡ ਆ, ਬੇਗਮਪੁਰਾ ਸ਼ਹਿਰ ਆ, ਉਹ ਆਪਾਂ ਸਮਝਾਂਗੇ ਉਹਨਾਂ ਤੋਂ। ਆਹ ਹੁਣ 20-25 ਕੁ ਮਿੰਟ ਵਾਸਤੇ ਬੀਬੀ ਹਰਮਨਦੀਪ ਕੌਰ ਉਹਨਾਂ ਤੋਂ ਆਪਾਂ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦਾ ਹਾਜ਼ਰ ਸਕੀਰਤਨ ਸਰਵਣ ਕਰਨਾ। ਸਾਰੀ ਸੰਗਤ ਨੂੰ ਬੇਨਤੀ ਕਿ ਜ਼ਿਆਦਾ ਸਮਾਂ ਆਪਾਂ ਗੁਰੂ ਦਰਬਾਰ 'ਚ ਹੀ ਬਤੀਤ ਕਰੀਏ, ਥੋੜ੍ਹਾ ਬਹੁਤ ਲੋੜ ਅਨੁਸਾਰ ਥੱਲੇ ਜਾਈਏ। 2 ਦਿਨ ਆਪਣੇ ਕੋਲ ਹੋਰ ਆ ਕੱਲ੍ਹ ਦਾ, ਜਿਹੜੇ ਕਾਰਜ ਵਾਸਤੇ ਆਏ ਹਾਂ ਉਹਦਾ ਵੱਧ ਤੋਂ ਵੱਧ ਲਾਹਾ ਲਈਏ। ਵੱਧ ਤੋਂ ਵੱਧ ਸਮਾਂ ਆਪਾਂ ਇੱਥੇ ਦੀਵਾਨ ਹਾਲ 'ਚ ਪਾਤਸ਼ਾਹ ਦੀ ਹਜ਼ੂਰੀ 'ਚ ਬੈਠ ਕੇ ਕੀਰਤਨ ਸਿਮਰਨ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬੀਬਾ ਜੀ ਹੋਰਾਂ ਪਾਸੋਂ ਗੁਰਬਾਣੀ ਦਾ ਹਰਜਸ ਕੀਰਤਨ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਆਪਾਂ ਪਾਤਸ਼ਾਹ ਦੇ ਬਚਨ ਸਰਵਣ ਕਰ ਰਹੇ ਸੀ, ਮੇਰੇ ਮਨ ਸਾਧ ਸ਼ਰਨ ਛੁਟਕਾਰਾ। ਕਿਵੇਂ ਛੁਟਕਾਰਾ ਸਾਡਾ ਹੁੰਦਾ ਕਿ ਸਾਧੂ ਸੰਤ ਸਾਨੂੰ ਪਰਮਾਤਮਾ ਦਾ ਭਜਨ ਕਰਨ ਵਾਸਤੇ ਪ੍ਰੇਰਿਤ ਕਰਦੇ ਆ। ਜੇ ਕੋਈ ਬਚਨ ਮੰਨ ਲਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤ੍ਰਿਯੈ। ਸੇਵਾ ਬਾਰੇ ਦੱਸਿਆ ਗਿਆ, ਸੰਤ ਕੀ ਸੇਵਾ ਨਾਮ ਧਿਆਈਐ। ਸੰਤਨ ਮੋਕੋ ਪੂੰਜੀ ਸੌਂਪੀ, ਉਤਰਿਆ ਮਨ ਕਾ ਧੋਖਾ, ਧਰਮ ਰਾਈ ਅਬ ਕਹਾਂ ਕਰੇਗੋ ਫਾਟਿਓ ਸਗਲੋ ਲੇਖਾ। ਹੁਣ ਆਪਾਂ ਉਹ ਸਾਰੀ ਕਹਾਣੀ ਗੁਰਮੁਖਾਂ ਪਾਸੋਂ ਸਰਵਣ ਕਰਨੀ ਹੈ ਕਿ ਕਿਹੜੀ ਆਪਾਂ ਪੂੰਜੀ ਲੈਣੀ ਆ ਸਾਧੂਆਂ ਸੰਤਾਂ ਤੋਂ, ਜਿਹਦੇ ਪ੍ਰਾਪਤ ਹੋਣ ਤੋਂ ਬਾਅਦ ਅਸੀਂ ਧੋਖੇ ਤੋਂ ਬਚਣਾ, ਜਿਹਦੇ ਪ੍ਰਾਪਤ ਹੋਣ ਤੋਂ ਬਾਅਦ ਧਰਮ ਰਾਏ ਦੇ ਜਿਹੜੇ ਕਾਗਜ਼ ਨੇ ਉਹ ਫਟ ਜਾਣੇ ਆ, ਉਹ ਆਪਾਂ ਬੜੇ ਪਿਆਰ ਦੇ ਨਾਲ ਗੁਰਬਾਣੀ ਦੀ ਰੋਸ਼ਨੀ ਰਾਹੀਂ ਆਪਣੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਆਪਾਂ ਨੂੰ ਸਮਝਾਉਣਗੇ। ਅਤੇ ਸੰਗਤ ਨੂੰ ਬੇਨਤੀ, ਜੇ ਮੁਨਾਸਬ ਸਮਝੋ ਤਾਂ ਇਹ ਆਪਾਂ ਵਾਲੀਆਂ ਵੀ ਸੰਗਤ ਵੀ ਬੀਬੀਆਂ ਇੱਧਰ ਹੀ ਬੈਠ ਜਾਓ ਸਾਰੀਆਂ ਆ ਕੇ, ਅਤੇ ਚੰਗਾ ਲੱਗੂਗਾ, ਸਾਹਮਣੇ ਬੋਰਡ 'ਤੇ ਸੌਖੀ ਸਮਝ ਆ ਜੂਗੀ। ਧੰਨਵਾਦ। ਅਤੇ ਜਿੱਥੇ ਠੀਕ ਲੱਗਦਾ ਬੈਠ ਜਾਓ, ਜਿਨ੍ਹਾਂ ਨੂੰ ਕੋਈ ਮੁਸ਼ਕਲ ਲੱਗਦੀ ਆ ਉਹ ਉੱਪਰ ਬਹਿ ਜਾਓ, ਬਾਕੀ ਸਾਰੀ ਸੰਗਤ ਆਪਾਂ, ਕਿਉਂਕਿ ਜਿਵੇਂ ਆਪਾਂ ਸਕੂਲ 'ਚ ਟੀਚਰ ਦੇ ਸਾਹਮਣੇ ਬਹਿ ਕੇ ਸਮਝਦੇ ਹਾਂ, ਆਪਾਂ ਇਹ ਸਾਰੀ ਕਹਾਣੀ ਨੂੰ ਬੜਾ ਬਰੀਕੀ ਦਾ ਮਾਰਗ ਆ ਅਤੇ ਵਾਰ ਵਾਰ ਸਮਝਣਾ ਇਸ ਗੱਲ ਨੂੰ, ਅਤੇ ਤਾਂ ਕਰਕੇ ਸੌਖਾ ਹੋ ਜੂਗਾ ਸਾਰਿਆਂ ਨੂੰ। ਅਤੇ ਥੱਲੇ ਵੀ ਜਿਹੜੀ ਸੰਗਤ ਹੈ ਲੰਗਰ ਹਾਲ 'ਚ, ਉਹਨਾਂ ਨੂੰ ਵੀ ਬੇਨਤੀ ਆ ਕਿ ਆਓ ਭਾਈ, ਹੁਣ ਆਪਾਂ ਤਨ ਦਾ, ਗੁਰਮੁਖਾਂ ਨੇ ਬਹੁਤ ਆਪਣਾ ਖਿਆਲ ਰੱਖ ਰਹੇ ਆ, ਕਿਧਰੇ ਚੂਰੀਆਂ ਕਿਧਰੇ ਕੁਛ ਵੀ ਔਖ ਨਾ ਆਵੇ ਸਾਡੇ ਸਰੀਰ ਨੂੰ। ਉਸ ਲੰਗਰ ਦੇ ਨਾਲ ਨਾਲ ਹੁਣ ਆਪਾਂ ਗੁਰੂ ਦੇ ਸ਼ਬਦ ਦਾ ਲੰਗਰ ਛਕੀਏ, ਜਿਹਨੇ ਸਾਡੇ ਮਨ ਨੂੰ ਤ੍ਰਿਪਤੀ ਦੇਣੀ ਆ। ਅਤੇ ਉਹਨਾਂ ਗੁਰਮੁਖਾਂ ਨੂੰ ਵੀ ਬੇਨਤੀ ਆ ਜਿਹੜੇ ਕੋਈ ਜ਼ਰੂਰੀ ਸੇਵਾ 'ਚ ਨੇ ਉਹ ਰਹਿਣ, ਬਾਕੀ ਬਈ ਪਾਤਸ਼ਾਹ ਦੀ ਹਜ਼ੂਰੀ 'ਚ ਬੈਠ ਕੇ ਆਪਾਂ ਲਈਏ ਲਾਹਾ। ਜਿਹੜੇ ਲਾਹੇ ਨਾਲ ਅਸੀਂ ਸਿੱਖਣਾ ਸਾਡੀ ਸੇਵਾ ਕਿਵੇਂ ਸਫਲ ਹੁੰਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਆਓ ਸਾਰਿਆਂ ਨੂੰ ਬੇਨਤੀ ਆ ਆਪਾਂ ਸਰਵਣ ਕਰੀਏ ਗੁਰਮੁਖਾਂ ਪਾਸੋਂ, ਇਹ ਗੁਰਬਾਣੀ ਦੀ ਰੋਸ਼ਨੀ 'ਚ ਆਪਣੇ ਜੀਵਨ ਦੀ ਜਾਂਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜਿੰਨਾ ਚਿਰ ਗੁਰਮੁਖ ਆ ਰਹੇ ਆਪਾਂ ਅਭਿਆਸ ਕਰ ਲਈਏ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਜੀ ਦੀ ਸੱਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਹੀ ਇੱਕ ਸੰਗਤ ਦੇ ਰੂਪ 'ਚ ਇੱਕ ਪਰਿਵਾਰ ਦੇ ਰੂਪ 'ਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਜੁੜ ਬੈਠੇ ਹੋ ਆਪੇ ਦੀ ਵਿਚਾਰ ਵਾਸਤੇ। ਆਪ ਜੀਆਂ ਨੇ ਬੜੇ ਪ੍ਰੇਮ ਨਾਲ ਕੀਰਤਨ ਸਰਵਣ ਕੀਤਾ ਹੈ, ਮੇਰੇ ਮਨ ਸਾਧ ਸ਼ਰਨ ਛੁਟਕਾਰਾ। ਇਹ ਸਾਰਿਆਂ ਨੇ ਗੱਲ ਬੜੇ ਦਿਲ ਦਿਮਾਗ 'ਚ ਰੱਖਣੀ ਹੁੰਦੀ ਹੈ। ਸਾਧੂ ਕੋਈ ਆਕਾਰ ਨਹੀਂ ਹੁੰਦਾ। ਜੋ ਸੰਤ ਸਾਧੂ ਗੁਰਮੁਖ ਗੁਰਸਿੱਖ ਭਗਤ ਬ੍ਰਹਮ ਗਿਆਨੀ ਇੱਕ ਸਾਡੇ ਮਨ ਦੀ ਅਵਸਥਾ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਇਸ ਆਕਾਰ ਨੂੰ ਤਰਜੀਹ ਨਹੀਂ ਦਿੱਤੀ ਗਈ। ਸਾਡੇ ਮਨ ਨੂੰ ਦੱਸਿਆ ਗਿਆ ਜਦੋਂ ਸਾਡਾ ਮਨ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਕਦੋਂ ਇਹ ਇੱਕ ਗੁਰਸਿੱਖ ਦੀ ਅਵਸਥਾ 'ਚ ਆਉਂਦਾ, ਇੱਕ ਸਿੱਖ ਦੀ ਅਵਸਥਾ 'ਚ ਆਉਂਦਾ ਹੈ, ਕਦੋਂ ਇਹ ਸੰਤ ਸਾਧੂ ਭਗਤ ਗੁਰਮੁਖ ਅਤੇ ਭਗਤ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ ਆਉਂਦਾ ਹੈ। ਸਾਡੇ ਮਨ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਵੀ ਅਸੀਂ ਗਿਆਨ ਸੁਣ ਲੈਂਦੇ ਹਾਂ ਸਾਰੇ ਜਣੇ। ਗਿਆਨ ਨੂੰ ਸੁਣਨ ਦੇ ਨਾਲ ਸਾਨੂੰ ਲੱਗਦਾ ਹੈ ਵੀ ਗੁਰਮੁਖ ਬਹੁਤ ਵੱਡੀ ਉੱਚੀ ਅਵਸਥਾ ਦੇ ਵਿੱਚ ਆ, ਪਰ ਗੁਰਬਾਣੀ 'ਚ ਸਮਝਾਇਆ ਗੁਰਮੁਖ ਕਹਿੰਦੇ ਹੁੰਦੇ ਸੀ ਵੀ ਅਸੀਂ ਪੂਰੇ ਗੁਰੂ ਦੇ ਇੱਕ ਸਿੱਖ ਹੀ ਬਣ ਜਾਈਏ, ਸਾਡੇ ਵਾਸਤੇ ਇੰਨਾ ਹੀ ਬਹੁਤ ਆ। ਆਪਣੇ ਵਿੱਚੋਂ ਕਿੰਨੇ ਵੀ ਗੁਰਮੁਖ ਬੈਠੇ ਔਨਲਾਈਨ ਸੁਣਦੇ ਵੀ ਪਏ ਆ, ਸਾਡੇ ਵਿੱਚੋਂ ਕੋਈ ਸੰਤ ਨਹੀਂ ਬਣਨਾ ਆ, ਕੋਈ ਸਾਧੂ ਨਹੀਂ ਬਣਨਾ ਆ, ਕੋਈ ਬ੍ਰਹਮ ਗਿਆਨੀ ਨਹੀਂ ਬਣਨਾ ਆ, ਕੋਈ ਭਗਤ ਨਹੀਂ, ਸਿਰਫ ਕੀ ਬਣਨਾ ਆ? ਸਿੱਖ। ਤਾਂ ਹੀ ਆਪਾਂ ਨੂੰ ਗੁਰਬਾਣੀ 'ਚ ਲਿਖਿਆ ਵੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਅਸੀਂ ਜੀਵਨ ਦੇ ਵਿੱਚ ਸਿੱਖ ਹੀ ਬਣਨਾ ਹੈ ਉਸ ਸ਼ਬਦ ਗੁਰੂ ਦੇ ਨਾਮ ਦੇ। ਜਦੋਂ ਆਪਾਂ ਕਈ ਵਾਰ ਭਗਤੀ ਕਰਦੇ ਹਾਂ ਸਾਡੇ ਮਨਾਂ ਦੇ ਵਿੱਚ ਹੁੰਦਾ ਵੀ ਜਦੋਂ ਮਾਰਗ ਨਹੀਂ ਪਤਾ ਹੁੰਦਾ ਅਸੀਂ ਸਿਮਰਨ ਕਰਦੇ ਹਾਂ, ਪਰ ਸਾਨੂੰ ਇੰਨਾ ਗਿਆਨ ਕਰਾਇਆ ਜਾਂਦਾ ਵੀ ਕਿਹਦਾ ਧਿਆਨ ਧਰੀਏ। ਜਦੋਂ ਕੋਈ ਨੇਤਰ ਬੰਦ ਕਰਕੇ ਪਾਠ ਵੀ ਕਰਦਾ ਹੈ ਜਾਂ ਸਿਮਰਨ ਕਰਦਾ, ਜਾਂ ਤਾਂ ਉਹ ਕਿਸ ਨੂੰ ਪੁੱਛੀਏ ਵੀ ਉਹ ਗੁਰਮੰਤਰ ਦੇ ਸ਼ਬਦ ਆਪਣੇ ਮੂਹਰੇ ਲਿਆਉਂਦਾ ਹੈ ਵੀ ਉਹਨੂੰ ਦੇਖ ਦੇਖ ਕੇ ਸਿਮਰਨ ਕਰੀ ਜਾਂਦਾ, ਜਾਂ ਮਹਾਰਾਜ ਦੇ ਸਰੂਪ ਨੂੰ ਅੱਖਾਂ ਬੰਦ ਕਰਕੇ ਉਹਨੂੰ ਧਿਆਨ ਰੱਖ ਕੇ ਸਿਮਰਨ ਕਰੀ ਜਾਂਦਾ, ਜਾਂ ਫਿਰ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਕਿਸੇ ਵੀ ਇੱਕ ਸਰੂਪ ਨੂੰ ਧਿਆਨ 'ਚ ਰੱਖ ਕੇ ਉਹਨੂੰ ਦੇਖ ਕੇ ਸਿਮਰਨ ਕਰੀ ਜਾਂਦਾ। ਹੁਣ ਆਪਾਂ ਨੂੰ ਅੱਜ ਤੀਆ ਦੇਣਾ, ਆਪਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਆਪਾਂ ਨੇ ਕਿਹਨੇ ਮਿਲਣਾ ਸਾਰਿਆਂ ਨੂੰ? ਸੱਚ ਨੂੰ। ਉਹਦਾ ਕੋਈ ਰੂਪ ਰੇਖ ਰੰਗ ਚੱਕਰ ਚਿਹਨ ਵਰਨ ਜਾਤ ਪਾਤ ਹੈ ਜੀ? ਸਾਰੇ ਦੱਸੀ ਜਾਇਓ ਬੋਲ ਕੇ ਤਾਂ ਕਿ ਆਪਾਂ ਨੂੰ ਪਤਾ ਸਾਰੇ ਆਪਾਂ ਇੱਕ ਸੇਮ ਪੇਜ 'ਤੇ ਹਾਂ। ਮੰਨਣਾ ਨਹੀਂ ਮੰਨਣਾ ਤੁਹਾਡੀ ਮਰਜ਼ੀ ਆ। ਗੁਰਬਾਣੀ ਗੁਰੂ ਕਿਸੇ ਥੋਪੀ ਨਹੀਂ ਕੋਈ ਗੱਲ, ਕਹਿੰਦੇ ਪੁੱਤ ਇਹ ਗੁਣਾ ਇਹ ਔਗੁਣਾ ਤੇਰੀ ਮਰਜ਼ੀ ਆ ਵੀ ਤੁਹਾਨੂੰ ਚੰਗਾ ਲੱਗਦਾ ਗੁਰੂ ਦੀ ਗੱਲ ਮਨ 'ਚ ਧਾਰਨ ਕਰ ਲਾ, ਨਹੀਂ ਲੱਗਦੀ ਛੱਡ ਦੇ। ਇਸੇ ਪ੍ਰਕਾਰ ਇਸ ਕਥਾ ਦੇ ਵਿੱਚ ਵੀ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ, ਸਿਰਫ ਦੱਸਿਆ ਜਾ ਰਿਹਾ ਮੰਨਣਾ ਨਾ ਮੰਨਣਾ ਆਪਣੀ ਮਰਜ਼ੀ ਆ ਵੀ ਤੁਹਾਡਾ ਮਨ ਮੰਨਦਾ ਹੈ ਕਿ ਨਹੀਂ, ਬਈ ਕਥਾ ਦਾ ਕੋਈ ਲੌਜਿਕ ਬਣਦਾ ਕਿ ਨਹੀਂ। ਠੀਕ ਹੈ ਜੀ।
ਹੁਣ ਤੁਸੀਂ ਇਹ ਸੱਚ ਨੂੰ ਮਿਲਣਾ, ਇਹਦਾ ਕੋਈ ਰੂਪ ਰੇਖ ਰੰਗ ਚੱਕਰ ਜਿਹਨ ਅਰਮਪਾਤ ਆ ਕੁਛ ਨਹੀਂ ਹੈਗਾ। ਜਿਹੜਾ ਪ੍ਰਕਾਸ਼ ਆ ਪਰਮਾਤਮਾ, ਜਿਹਨੂੰ ਇਸ ਮਨ ਨੇ ਜਗਿਆਸੂ ਨੇ ਮਿਲਣਾ, ਇਹ ਮਹਾਰਾਜ ਸਮਝਾ ਰਹੇ ਆ। ਜਿਹੜਾ ਹੁਣ ਮਨ ਇੱਥੇ ਆ, ਪਰਮਾਤਮਾ ਇਸ ਤ੍ਰੈ ਗੁਣਾਂ ਤੋਂ ਵੱਖਰਾ ਏ। ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਵੀ ਅਸੀਂ ਗਿਆਨ ਦੁਆਰਾ ਸਾਰੇ ਸਮਝ ਰਹੇ ਹਾਂ, ਗਿਆਨ ਕਾ ਬੱਧਾ ਮੰਨ ਰਹੇ ਗੁਰਬਿਨ ਗਿਆਨ ਨਾ ਹੋਏ। ਤੁਸੀਂ ਅਜੇ ਹਾਲ ਦੀ ਘੜੀ ਸਿਰਫ ਗੁਰਬਾਣੀ ਗੁਰੂ 'ਤੇ ਵਿਸ਼ਵਾਸ ਕਰਕੇ ਮੰਨ ਰਹੇ ਵੀ ਗੁਰਬਾਣੀ 'ਚ ਇਹ ਗੱਲਾਂ ਲਿਖੀਆਂ ਨੇ, ਪਰ ਜਦੋਂ ਤੁਸੀਂ ਸਿਮਰਨ ਕਰੋਗੇ, ਜਦੋਂ ਤੁਹਾਨੂੰ ਅੰਦਰੋਂ ਉਹ ਨਾਮ ਸੁਣੇਗਾ, ਅੰਦਰੋਂ ਪ੍ਰਕਾਸ਼ ਹੋਏਗਾ ਪਰਮਾਤਮਾ ਦਾ, ਫਿਰ ਤੁਹਾਡਾ ਮਨ ਮੰਨੇਗਾ ਵੀ ਵਾਕਈ ਵੀ ਚੀਜ਼ਾਂ ਲਿਖੀਆਂ ਨੇ। ਸੋ ਇਹ ਜਿਹਨੂੰ ਮਿਲਣਾ ਹੈ ਉਹਦਾ ਕੋਈ ਰੂਪ ਰੇਖ ਰੰਗ ਨਹੀਂ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹਦੇ 'ਤੇ ਪਰਮਾਤਮਾ ਦਿਆਲ ਹੁੰਦਾ ਉਹਨੂੰ ਸਭ ਤੋਂ ਪਹਿਲਾਂ ਸੰਗਤ ਬਖਸ਼ਿਸ਼ ਕਰਦਾ ਹੈ। ਕੀ ਬਖਸ਼ਿਸ਼ ਕਰਦਾ ਜੀ? ਸੰਗਤ। ਜਿਸ ਸੰਗਤ ਦੇ ਵਿੱਚ ਤੁਹਾਨੂੰ ਕੇਵਲ ਅਤੇ ਕੇਵਲ ਕੋਈ ਸੰਸਾਰ ਦੀਆਂ ਗੱਲਾਂ ਨਹੀਂ ਦੱਸਣੀਆਂ ਵੀ ਫਲਾਣੇ ਇਤਿਹਾਸ ਵਿੱਚ ਕੀ ਹੋਇਆ, ਕਿਸੇ ਸੰਤ ਸਾਧੂ ਨਾਲ ਕੀ ਹੋਇਆ, ਨਹੀਂ। ਨਿਰੋਲ ਕੇਵਲ ਅਤੇ ਕੇਵਲ ਜਿੱਥੇ ਇਸ ਪਰਮਾਤਮਾ ਦੇ ਨਾਮ ਦੀ ਚਰਚਾ ਹੁੰਦੀ, ਗੱਲ ਹੁੰਦੀ, ਉਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਸੰਗਤ, ਸੱਚੀ ਸੰਗਤ। ਇੱਕ ਸੰਗਤ ਹੈ ਰਜੋਗੁਣੀ ਵਿਚਾਰਾਂ ਦੀ, ਜਿੱਥੇ ਕੋਈ ਕੰਮ ਕਾਰ ਦੀਆਂ ਗੱਲਾਂ ਚੱਲਦੀਆਂ, ਆਪਾਂ ਮੀਟਿੰਗ ਕਰਦੇ ਹਾਂ ਕੰਮਾਂ ਕਾਰਾਂ ਦੀਆਂ, ਘਰ ਦੇ ਝਗੜੇ ਹੋ ਜਾਂਦੇ ਆਪਣੇ, ਉਹ ਆਪਾਂ ਕੀ ਕਰਦੇ ਹਾਂ, ਰਜੋ ਗੁਣ 'ਤੇ ਆ ਕੇ ਸਾਰੇ ਸੰਗਤ ਕਰਦੇ ਪਏ। ਕਿਸੇ ਘਰ ਮਸਲਾ ਖੜ੍ਹਾ ਹੋ ਗਿਆ, ਆਪਾਂ ਇਕੱਠੇ ਹੋ ਕੇ ਰਜੋ ਗੁਣ 'ਤੇ ਕੀ ਆ ਗ੍ਰਸਥ ਦਾ ਜੋ ਕਿਸੇ ਦਾ ਮਸਲਾ ਸੋਲਵ ਕਰਨ ਆਏ ਹਾਂ, ਇੱਕ ਉਹ ਸੰਗਤ ਹੋ ਗਈ ਆ, ਉਹ ਵੀ ਦੇਖਣ ਨੂੰ ਚੰਗਾ ਕੰਮ ਆ ਇੱਕ, ਵੀ ਅਸੀਂ ਕਿਹੜਾ ਮਾੜਾ ਕਰਦੇ ਪਏ ਹਾਂ, ਠੀਕ ਹੈ ਜੀ। ਇੱਕ ਤਮੋ ਗੁਣੀ ਸੰਗਤ ਹੈ ਜਿਸ ਸੰਗਤ 'ਚ ਸਿਰਫ ਸੰਸਾਰ ਦੀ ਨਿੰਦਿਆ ਚੁਗਲੀ, ਝੂਠ, ਦਵੈਤ, ਨਫ਼ਰਤ, ਕਾਮ, ਕ੍ਰੋਧ, ਲੋਭ, ਹੰਕਾਰ ਦੀਆਂ ਗੱਲਾਂ ਹੁੰਦੀਆਂ ਨੇ, ਉਹ ਵੀ ਇੱਕ ਸੰਗਤ ਹੈ, ਉਹ ਸੰਗਤ ਹੋ ਗਈ ਤਮੋ ਗੁਣੀ। ਇੱਕ ਸੰਗਤ ਹੈ ਸਦੋ ਗੁਣੀ ਜਿਸ ਸੰਗਤ ਵਿੱਚ ਆ ਕੇ ਤੁਹਾਨੂੰ ਆਮ ਕੱਲ੍ਹ ਇਹ ਬਹੁਤ ਚੀਜ਼ ਚੱਲ ਰਹੀ ਆ ਵੀ ਚੰਗੇ ਇਨਸਾਨ ਬਣੋ, ਵੀ ਚੰਗਾ ਇਨਸਾਨ ਬਣ ਜੇ ਮੇਰੇ ਲਈ ਇੰਨਾ ਬਹੁਤ ਆ। ਹੁਣ ਇਨਸਾਨ ਬਣਨਾ ਕਿਹਨੇ ਆ? ਮਨ ਨੇ। ਇਹ ਤਾਂ ਪਹਿਲਾਂ ਹੀ ਇਨਸਾਨ ਹੈਗਾ ਹੀ ਆ, ਇਹਨੂੰ ਮਨੁੱਖ ਦੀ ਇੱਕ ਦੇਹ ਦੇ ਕੇ ਭੇਜਿਆ, ਤਾਂ ਮਤਲਬ ਉਹਦੇ ਉਹ ਕੈਪੇਬਲ ਸੀਗਾ ਤਾਂ ਕਰਕੇ ਭੇਜਿਆ ਗਿਆ। ਅਤੇ ਤੁਹਾਨੂੰ ਇਹ ਮਹਿਸੂਸ ਕਰਾ ਦਿੰਦੇ ਪੰਜੇ ਵੀ ਤੂੰ ਤਾਂ ਬੰਦਾ ਵੀ ਨਹੀਂ ਹੈਗਾ, ਤੂੰ ਪਹਿਲਾਂ ਬੰਦਾ ਬਣ ਜਾ। ਅਤੇ ਗੁਰਬਾਣੀ 'ਚ ਸਮਝਾਇਆ ਸਾਨੂੰ ਸਾਰੇ, ਜਿਹੜਾ ਸਮੇਂ ਦੀ ਵਿਚਾਰ ਕਰਦਾ ਕਹਿੰਦੇ ਉਹ ਬੰਦਾ ਹੈ, ਵਕਤ ਵਿਚਾਰੇ ਸੋ ਬੰਦਾ ਹੋਈ। ਕਿੰਨਾ ਸੌਖਾ ਹੋ ਗਿਆ ਦੇਖੋ, ਇੱਕ ਤੁਸੀਂ ਗੁਣ ਧਾਰਨ ਕਰਨ ਲੱਗੇ ਹੋਏ ਹੋ ਸਤੋ ਗੁਣੀ, ਇਹ ਗੁਰਬਾਣੀ ਨੇ ਇੱਕ ਪੰਕਤੀ 'ਚ ਕਿਹਾ ਤਾਂ ਸਮੇਂ ਦੀ ਵਿਚਾਰ ਕਰ ਲਾ ਤੂੰ ਬੰਦਾ ਜੇ। ਅਤੇ ਜਿਹੜਾ ਬੰਦਾ ਬੰਦਾ ਬਣਨਾ ਹੈ ਉਹ ਕਹਿੰਦੇ ਵੀ ਬੰਦਗੀ ਬਾਰੇ ਸੋਚਦਾ ਹੈ, ਭਗਤੀ ਬਾਰੇ ਸੋਚਦਾ ਹੈ, ਠੀਕ ਹੈ ਜੀ। ਹੁਣ ਤੁਸੀਂ ਸਾਰੇ ਬੰਦੇ ਹੈ ਇੱਥੇ, ਕੀ ਹੈ ਜੀ? ਅਤੇ ਆਪਾਂ ਨੇ ਇੱਥੇ ਕੋਈ ਧਰਮ ਨਹੀਂ ਕਿਸੇ ਦਾ ਹੈਗਾ, ਭਾਵੇਂ ਕੋਈ ਹਿੰਦੂ ਆ, ਮੁਸਲਿਮ ਆ, ਸਿੱਖ, ਈਸਾਈ, ਜੈਨ, ਬੋਧੀ, ਕੋਈ ਜਾਤ ਪਾਤ ਨਹੀਂ ਕਿਸੇ ਦੀ ਹੈਗੀ, ਸਾਡੇ ਇੱਕ ਹੀ ਹੈ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨਬੋ। ਹੁਣ ਇੱਕ ਸੱਚਖੰਡ ਦੀ ਵਿਚਾਰ ਕਰ, ਜੋ ਸਮਾਂ ਨਹੀਂ ਲੱਗਿਆ, ਟੌਪਿਕ ਚੇਂਜ ਹੋ ਗਿਆ ਸੀ। ਇਹ ਜਿਹੜਾ ਆਕਾਰ ਆ, ਜਦੋਂ ਆਪਾਂ ਸੰਸਾਰ 'ਚ ਪੈਦਾ ਹੁੰਦੇ ਸਾਰੇ ਜਾਣੇ, ਇਹਦਾ ਕੋਈ ਧਰਮ ਹੁੰਦਾ ਉਸ ਅਵਸਥਾ ਦੇ ਵਿੱਚ? ਇਹਨੂੰ ਕੋਈ ਪਤਾ ਵੀ ਮੈਂ ਹਿੰਦੂ ਦੇ ਘਰ ਜੰਮਿਆ ਜਾਂ ਮੁਸਲਮਾਨ ਦੇ, ਸਿੱਖ ਦੇ, ਨਹੀਂ। ਅਸੀਂ ਦੱਸਦੇ ਹਾਂ ਵੀ ਤੂੰ ਇਹ ਹੈ। ਅੱਜ ਦੇ ਸਮੇਂ ਦੇ ਵਿੱਚ ਅਸੀਂ ਕੁਝ ਨਿਯਮ ਤਿਆਰ ਕਰ ਲਏ, ਸਿੱਖੀ ਦੇ ਕਹਿ ਲਓ ਤੁਸੀਂ ਮਰਿਆਦਾ, ਮੁਸਲਮਾਨ ਧਰਮ ਦੀਆਂ ਕਹਿ ਲਓ, ਕੋਈ ਵੀ ਫਲਸਫਾ ਕਹਿ ਲਓ ਤੁਸੀਂ, ਹਿੰਦੂ, ਜੈਨ, ਬੁੱਧਿਜ਼ਮ, ਕ੍ਰਿਸਚੈਨਿਟੀ, ਜੁਡੀਜ਼ਮ, ਉਹਨਾਂ ਦੇ ਇੱਕ ਰੂਲ ਆ, ਕਹਿੰਦੇ ਇਹ ਰੂਲਾਂ ਦੇ ਵਿੱਚ ਆਏਗਾ ਤਾਂ ਤੂੰ ਇਸ ਧਰਮ ਦੇ ਵਿੱਚ ਮੰਨਿਆ ਜਾਏਗਾ। ਹਿੰਦੂਇਜ਼ਮ ਦੇ ਵਿੱਚ ਜੇ ਚਲੋ ਮੁੰਡਨ ਨਾ ਹੋਵੇ ਆਪਾਂ ਕਹਿੰਦੇ ਇਹਨੂੰ ਹਿੰਦੂ ਹੈ ਹੀ ਨਹੀਂ ਇਹ, ਜੇਕਰ ਸੁੰਨਤ ਨਾ ਹੋਵੇ ਕਹਿੰਦੇ ਮੁਸਲਮਾਨ ਨਹੀਂ ਹੈਗਾ ਇਹ, ਜੇ ਆਪਾਂ ਦਾੜੀ ਕੇ ਨਾ ਰੱਖੀ ਆਪਾਂ ਕਹਿੰਦੇ ਇਹ ਸਿੱਖ ਨਹੀਂ ਹੈਗਾ। ਆਮ ਜੇ ਜੀਵ ਕਿਸੇ ਸਮਝਣ ਦੀ ਖਾਤਰ ਦਾੜੀ ਕੇ ਨਾ ਰੱਖੇ ਹੋਣ, ਕੋਈ ਨਹੀਂ ਕਹੇਗਾ ਵੀ ਸਿੱਖ ਧਰਮ ਦੇ ਵਿੱਚੋਂ ਆ।
ਪਰ ਜਦੋਂ ਆਪਾਂ ਉਹਦਾ ਪਿਛਲਾ ਨਾਮ ਪੜ੍ਹਦੇ ਹਾਂ ਸਿੰਘ, ਫਿਰ ਉਹ ਥੋੜ੍ਹੇ ਐਸਟੀਮੇਟ ਲਾਉਂਦੇ ਵੀ ਨਹੀਂ ਇਹ ਸਿੱਖੀਜ਼ਮ ਦੇ ਵਿੱਚ ਉਹਦੇ ਧਰਮ ਦੇ ਵਿੱਚੋਂ ਹੀ ਆ। ਪਰ ਕੀ ਆ, ਪਹਿਰਾਵਾ ਪਾਉਣ ਨਾਲ ਤੁਹਾਡੀ ਪਛਾਣ ਨਹੀਂ ਬਣਦੀ ਹੈਗੀ, ਤੁਹਾਡੇ ਐਸ ਆਕਾਰ ਦੀ ਪਛਾਣ ਬਣਦੀ ਆ। ਠੀਕ ਆ ਜੀ, ਮੁੰਡਨ ਵੀ ਇਹਦਾ ਹੋਇਆ, ਸਰੂਪ ਵੀ ਇਹਦਾ ਰੱਖਿਆ ਗਿਆ, ਅਤੇ ਸੁੰਨਤ ਵੀ ਇਹਦੀ ਹੋਈ ਗਈ ਆ। ਹੁਣ ਜਿਹੜਾ ਮਨ ਆ, ਠੀਕ ਆ ਜੀ, ਉਹਦਾ ਮੁੰਡਨ ਕਰਕੇ ਦਿਖਾਓ। ਕਰ ਸਕਦਾ ਕੋਈ ਮੁੰਡਨ? ਨਹੀਂ। ਜਿਹੜਾ ਦਿਖਣ ਤੇ ਉਹਦਾ ਕੀ ਮੁੰਡਨ ਕਰੂੰਗੇ ਉਹਦਾ? ਇਸ ਕਰਕੇ ਕਿਹਨੇ ਸਿੱਖ ਬਣਨਾ ਹੈ ਜੀ? ਮਨ ਨੇ। ਹੁਣ ਕਈਆਂ ਦੇ ਸਵਾਲ ਆ ਜਾਂਦਾ ਫਿਰ, ਕਹਿੰਦੇ ਜੇਕਰ ਮਨ ਨੇ ਸਿੱਖ ਬਣਨਾ ਫਿਰ ਕੀ ਲੋੜ ਪਈ ਦਾੜੀ ਕੇਸ ਰੱਖਣ ਦੀ? ਉੱਦਾਂ ਹੀ ਠੀਕ ਆ, ਠੀਕ ਹੈ ਨਾ ਜੀ। ਉਹ ਵੀ ਸਾਰੇ ਸੁਣ ਲਓ, ਰੀਜ਼ਨ ਕੀ ਆ। ਗੁਰਮੁਖ ਸਮਝਾਉਂਦੇ ਕਿ ਜਿਹੜਾ ਸਾਡਾ ਇਹ ਸਰੀਰ ਆ, ਇਹਨੂੰ ਖੇਤ ਕਿਹਾ ਗੁਰਬਾਣੀ ਵਿੱਚ। ਕੀ ਕਿਹਾ ਜੀ? ਖੇਤ ਆ। ਜਿਵੇਂ ਖੇਤ 'ਚ ਆਪਾਂ ਕਾਮੇ ਰੱਖਦੇ ਸਾਰੇ ਜਾਣੇ, ਠੀਕ ਆ ਜੀ, ਕਿਸਾਨ ਰੱਖਦੇ, ਨੌਕਰ ਰੱਖਦੇ ਸਾਰੇ ਜਾਣੇ, ਵੀ ਉਹਨੂੰ ਹੁਕਮ ਹੁੰਦਾ ਮਾਲਕ ਦੇ ਵੱਲੋਂ ਵੀ ਤੂੰ ਇੱਦਾਂ ਇੱਦਾਂ ਇਹ ਕੰਮ ਕਰਨੇ ਆ। ਜੇ ਤਾਂ ਉਹ ਨਿਯਮ 'ਚ ਚੱਲੇਗਾ ਫਿਰ ਨੌਕਰ ਕਹਿਲਾਏਗਾ, ਅਦਰਵਾਈਜ਼ ਉਹ ਨੌਕਰ ਨਹੀਂ ਹੈਗਾ, ਆਪਣੀ ਮਤ ਵਰਤੀ ਜਾਂਦਾ। ਹੁਣ ਮਹਾਰਾਜ ਸਾਹਿਬ, ਜਦੋਂ ਸਾਡਾ ਮਨ ਇਸ ਘਰ ਦੇ ਵਿੱਚ ਹੁੰਦਾ, ਜਦੋਂ ਇਸ ਮਨ ਨੂੰ ਇਸ ਕਾਇਆ 'ਚ ਭੇਜਣ ਤੋਂ ਪਹਿਲਾਂ ਇਹਨੂੰ ਦੱਸਿਆ ਜਾਂਦਾ ਵੀ ਇਸ ਕਾਇਆ ਦੇ ਵਿੱਚ ਨਾਮ ਰੱਖਿਆ। ਕੀ ਰੱਖਿਆ ਜੀ? ਬੀਜ ਬੀਜਿਆ ਹੋਇਆ, ਜਿਹਨੂੰ ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਓ, ਬੀਜ ਮੰਤਰ ਸਰਬ ਕੋ ਗਿਆਨ। ਇਹਦੇ ਵਿੱਚ ਬੀਜ ਉਹ ਨਾਮ ਰੱਖਿਆ ਗਿਆ ਏ, ਇਸ ਧਰਤੀ ਦੇ ਵਿੱਚ, ਸਰੀਰ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਸੱਚ ਤਾਂ ਬਰ ਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਵੀ ਓ। ਹੁਣ ਰੋਜ਼ ਪੜ੍ਹਦੇ ਹਾਂ ਆਸਾ ਜੀ ਦੀ ਵਾਰ, ਬੜੇ ਪ੍ਰੇਮ ਨਾਲ ਪੜ੍ਹਦੇ ਹਾਂ ਵੀ ਕੋਈ ਗਲਤੀ ਨਾ ਹੋ ਜਾਵੇ, ਅਤੇ ਕਿੰਨੀ ਵੱਡੀ ਗਲਤੀ ਹੋ ਗਈ। ਮਹਾਰਾਜ ਕਹਿੰਦੇ ਸੱਚ ਦੀ ਪਛਾਣ ਕਰਨੀ ਹੈ, ਕਹਿੰਦੇ ਪਹਿਲਾਂ ਤਾਂ ਬੀਜ ਮੰਤਰ ਦੀ ਖੋਜ ਕਰ ਤੂੰ ਆ ਕੇ। ਖੋਜਿਆ ਨਹੀਂ, ਪਰ ਕੀ ਆਪਾਂ ਪੜ੍ਹਦੇ ਰਹੇ। ਹੁਣ ਜਿਨ੍ਹਾਂ ਨੇ ਵਿਚਾਰਿਆ, ਕਹਿੰਦੇ ਵੀ ਇਹ ਸਰੀਰ ਕਰਮ ਕੀ ਧਰਤੀ, ਜੋ ਤੁਸੀਂ ਸਰੀਰ ਵਿੱਚ ਆਉਂਦੇ ਹੋ ਤੁਹਾਨੂੰ ਕਰਮ ਕਰਨ ਵਾਸਤੇ ਪਰਮਾਤਮਾ ਵੱਲੋਂ ਸਭ ਨੂੰ ਭੇਜਿਆ ਜਾਂਦਾ ਇੱਥੇ, ਕਿਉਂਕਿ ਆਪਾਂ ਨੌਕਰ ਹਾਂ। ਹੁਣ ਜਦੋਂ ਸਾਡੇ ਮਨ ਨੂੰ ਮਹਾਰਾਜ ਕਹਿੰਦੇ ਇੱਥੇ ਸਹਿਜ ਵਿੱਚ ਹੁੰਦਾ, ਇਹਨੂੰ ਨੌਕਰ ਚਾਕਰ ਗੋਲੇ ਵੀ ਕਹਿਤਾ ਗੁਰਬਾਣੀ ਵਿੱਚ, ਸਹਿਜ ਵਿੱਚ ਉਹਨਾਂ ਨੂੰ ਹੋਰ ਨਾਵਾਂ ਨਾਲ ਪੁਕਾਰਿਆ ਗਿਆ ਹੈ। ਜਦੋਂ ਤੁਰਲੋਕੀ ਜਾ ਜਾਂਦੇ ਆਪਾਂ ਹੋਰ ਨਾਵਾਂ ਨਾਲ ਜਾਣਦੇ ਹਾਂ, ਅਤੇ ਮਹਾਰਾਜ ਕਹਿੰਦੇ ਚਾਕਰ ਤਾਂ ਤੇਰਾ ਸੋਈ ਜੇ ਸਹਿਜ ਸਮਾਏ। ਜਿਹੜਾ ਹੁਣ ਸਹਿਜ ਵਿੱਚ ਆ, ਹੁਣ ਸਹਿਜ ਕੀ ਆ ਇਹ ਵੀ ਆਪਾਂ ਵਿਚਾਰ ਲਈਏ। ਕਈ ਵਾਰ ਆਪਾਂ ਤਰਲੋਕੀ ਦੇ ਵਿੱਚ ਹੁੰਦੇ ਹਾਂ, ਅਸੀਂ ਸਮਝਦੇ ਹਾਂ ਜਿਹੜਾ ਜੀਵ ਬਹੁਤ ਘੱਟ ਬੋਲਦਾ, ਬੜਾ ਨਾਪ ਤੋਪ ਕੇ ਬੋਲਦਾ, ਬੜੇ ਪ੍ਰੇਮ ਨਾਲ ਬੋਲਦਾ, ਅਸੀਂ ਕਹਿੰਦੇ ਕਿ ਬੜੀ ਸਹਿਜ ਆ ਗੁਰਮੁਖ ਦੇ ਵਿੱਚ। ਉਹ ਸਹਿਜ ਨਹੀਂ ਹੈ, ਉਹ ਸਹਿਜ ਹੈ ਤਰਲੋਕੀ ਦੀ ਸਤੋ ਗੁਣ ਦੀ, ਬੜੀ ਨਿਮਰਤਾ 'ਚ ਰਹਿਣਾ, ਪ੍ਰੇਮ ਨਾਲ ਗੱਲ ਕਰਨੀ, ਠੀਕ ਹੈ ਜੀ, ਉਹਨੂੰ ਉਹ ਵੀ ਸਹਿਜ ਕਹਿ ਦਿੰਦੇ। ਪਰ ਇੱਕ ਮਹਾਰਾਜ ਕਹਿੰਦੇ ਸਹਿਜ ਆ ਚੌਥੇ ਪਦ ਵਿੱਚ, ਅਤੇ ਗੁਰੂ ਸਾਹਿਬ ਕਹਿੰਦੇ ਤ੍ਰੈ ਗੁਣਾਂ ਵਿੱਚ ਸਹਿਜ ਨਹੀਂ, ਵਿੱਚ ਤ੍ਰੈ ਗੁਣ ਭਰਮ ਭੁਲਾਏ, ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ। ਕਿਹਨਾਂ ਦੇ ਪੱਲੇ ਸਹਿਜ ਪ੍ਰਾਪਤ ਹੋਈ? ਗੁਰਮੁਖਾਂ ਦੇ। ਹੁਣ ਗੁਰਮੁਖ ਚੌਥੇ ਪਦ ਦੇ ਵਿੱਚ ਰਹਿੰਦੇ ਆ। ਹੁਣ ਜਿਹੜਾ ਸਾਡਾ ਮਨ ਆ, ਉਹਨੂੰ ਦੱਸਿਆ ਗਿਆ ਵੀ ਜੋ ਤੂੰ ਇਸ ਇਲਾਕੇ 'ਚ ਰਿਹਾ, ਕਹਿੰਦੇ ਤੂੰ ਗੁਰਮੁਖ ਆ, ਤੂੰ ਨੌਕਰ ਆ। ਜਦੋਂ ਇਹਨੂੰ ਸਮਝਾ ਕੇ ਭੇਜਿਆ, ਤੁਹਾਨੂੰ ਅਸੀਂ ਇਸ ਕਾਇਆ 'ਚ ਭੇਜਣ ਲੱਗੇ, ਧਰਤੀ 'ਤੇ ਭੇਜਣ ਲੱਗੇ ਹਾਂ, ਤੁਸੀਂ ਇੱਥੇ ਜਾ ਕੇ ਉਸ ਨਾਮ ਜਿਹੜੀ ਬੀਜ ਆ ਉਹ ਫਸਲ ਦੀ ਸਾਂਭ ਕਰਨੀ, ਪਲੱਸ ਉੱਥੇ ਜਾ ਕੇ ਗੰਦ ਨਹੀਂ ਉੱਗਣ ਦੇਣਾ ਫਸਲ ਦੇ ਵਿੱਚ। ਜਿਵੇਂ ਆਪਾਂ ਕਈਆਂ ਨੇ ਖੇਤੀ ਕੀਤੀ ਹੋਣੀ ਆ, ਕਰਦੇ ਵੀ ਹੋਣੇ ਆ ਪਿੰਡ ਵਿੱਚ ਆਪਣੇ, ਆਪਾਂ ਵੇਖਦੇ ਹਾਂ ਵੀ ਜਦੋਂ ਆਪਾਂ ਫਸਲ ਬੀਜਦੇ ਹਾਂ, ਆਪਾਂ ਕੀ ਆ, ਪਹਿਲਾਂ ਗੰਦ ਮਾਰਦੇ ਹਾਂ, ਸਾਰਾ ਪ੍ਰੋਸੈਸ ਆ, ਫਿਰ ਸੁਹਾਗਾ ਵੀ ਫੇਰਦੇ ਆਪਾਂ, ਫਿਰ ਤਵੀਆਂ ਵੀ ਫੇਰਦੇ ਹਾਂ, ਬੀਜ ਪਾਉਂਦੇ, ਪ੍ਰੋਪਰ ਹਰ ਚੀਜ਼ ਸਿਸਟਮ ਚੱਲਦਾ ਏ। ਇਸੇ ਪ੍ਰਕਾਰ ਸਮਝਾ ਤਾ ਪਰਮਾਤਮਾ ਨੇ, ਹੁਣ ਕੀ ਆ, ਸਾਰਾ ਕੁਛ ਇਹ 'ਚ ਕਰਕੇ ਭੇਜਿਆ, ਆਪਾਂ ਸਿਰਫ ਗੰਦ ਮਾਰਨਾ ਏ। ਕੀ ਮਾਰਨਾ ਜੀ? ਗੰਦ, ਤਾਂ ਕਿ ਤੁਹਾਡੀ ਫਸਲ ਵਧੇ ਫੁੱਲੇ। ਹੁਣ ਇਹ ਨਾਲ ਹੀ ਸਮਝਾ ਤਾ, ਕਹਿੰਦੇ ਉੱਥੇ ਪੰਜ ਕਿਸਾਨ ਹੋਣਗੇ, ਜਿਹੜੇ ਪੰਜ ਕਿਸਾਨ ਆ ਤੁਸੀਂ ਉਹਨਾਂ ਦੀ ਮਦਦ ਨਹੀਂ ਲੈਣੀ, ਉਹ ਤੇਰੇ ਕੋਲ ਆਉਣਗੇ
ਤੇਰੀ ਹੈਲਪ ਕਰਾਉਣ ਵਾਸਤੇ, ਪਰ ਤੂੰ ਸਾਵਧਾਨ ਰਹਿਣਾ ਵੀ ਤੇਰਾ ਕੰਮ ਸਿਰਫ ਕੀ ਆ, ਗੰਦ ਮਾਰਨਾ। ਹੁਣ ਜੋ ਸਾਡਾ ਮਨ ਇਸ ਕਾਇਆ ਦੇ ਵਿੱਚ ਆ ਗਿਆ, ਫਿਰ ਨਾਲ ਹੀ ਸਮਝਾਤਾ ਸੀਗਾ, ਕਹਿੰਦੇ ਜਦੋਂ ਤੈਨੂੰ ਮੈਂ ਆਵਾਜ਼ ਮਾਰਤੀ ਤੂੰ ਵਾਪਸ ਘਰ ਨੂੰ ਆਉਣਾ ਹੈ, ਕਿਉਂਕਿ ਰਾਖਾ ਜਿਹੜਾ ਹੁੰਦਾ ਉਹ ਸਦੀਵੀ ਖੇਤ 'ਚ ਹੀ ਰਹਿੰਦਾ, ਔਰ ਕੁਝ ਟਾਈਮ ਵਾਸਤੇ ਆਉਂਦਾ ਹੈ, ਮੁੜ ਕੇ ਵਾਪਸ ਚਲੇ ਜਾਂਦਾ। ਇੱਦਾਂ ਆਪਾਂ ਸਾਰੇ ਇਹ ਸਰੀਰ 'ਚ ਰਾਖੇ ਬਣ ਕੇ ਆਉਂਦੇ ਹਾਂ, ਪਰ ਇਹ ਪੰਜੇ ਸਾਨੂੰ ਕਿਵੇਂ ਭਰਮਾ ਲੈਂਦੇ ਆ। ਹੁਣ ਜਦੋਂ ਸਾਡਾ ਮਨ ਇੱਥੇ ਆਉਂਦਾ, ਮਹਾਰਾਜ ਕਹਿ ਰਹੇ ਗੁਰਬਾਣੀ ਵਿੱਚ, ਕਹਿੰਦੇ ਜਿਉਂ ਰਾਖਾ ਖੇਤ ਉੱਪਰ ਪਰਾਏ ਖੇਤ ਖਸਮ ਕਾ, ਰਾਖਾ ਉੱਠ ਜਾਏ ਉਹਨੇ ਚਲ ਜਾਣਾ। ਹੁਣ ਸਾਡਾ ਕੰਮ ਕੀ, ਇੱਥੇ ਆ ਕੇ ਗੰਦਗੀ ਮਾਰਨੀ ਸਾਰਿਆਂ ਦੀ। ਪਰ ਸਾਡਾ ਮਨ ਉਲਟਾ ਹੋ ਗਿਆ, ਜਦੋਂ ਇਸ ਦੇਸ਼ ਵਿੱਚ ਆਉਂਦਾ, ਅਸੀਂ ਇਹ ਪੰਜਾਂ ਦੀ ਸਲਾਹ ਲੈਂਦੇ ਹਾਂ, ਜ਼ਰੂਰ ਲੈਂਦੇ, ਇਹ ਗੁਰਮਤ ਭੁੱਲ ਜਾਂਦੇ ਆਪਾਂ, ਮਨ ਭੁੱਲੋ ਮਾਇਆ ਘਰ ਜਾਈ। ਜਦੋਂ ਇੱਥੇ ਆ ਕੇ ਅਸੀਂ ਆਪਣਾ ਕੰਮ ਭੁੱਲ ਗਏ, ਕਿਹੜਾ ਸੀ, ਰਾਮ ਸਿਮਰ, ਰਾਮ ਸਿਮਰ ਇਹ ਤੇਰੇ ਕਾਜ ਹੈ, ਵੀ ਤੂੰ ਤਾਂ ਗੰਦ ਵੱਢਣਾ ਸੀਗਾ, ਅਤੇ ਸਿਮਰਨ ਕਰਕੇ ਉਹ ਗੰਦਗੀ ਦੀ ਸਫਾਈ ਹੋਣੀ ਸੀਗੀ। ਸਿਮਰਨ ਛੱਡ ਦਿੱਤਾ, ਜਿਵੇਂ ਹੱਥ 'ਚ ਦਾਤਰੀ ਹੋਵੇ ਨਾ ਆਪਣੇ, ਖੁਰਪੇ ਹੋਵੇ, ਆਪਾਂ ਗੋਡੀ ਕਰਦੇ ਉਹਦੇ ਨਾਲ, ਤਾਂ ਗੰਦ ਬਾਹਰ ਨਿਕਲਿਆ ਜਾਵੇ। ਕਈ ਵਾਰ ਆਪਾਂ ਕੀ ਕਹਿੰਦੇ, ਦਾਤਰੀ ਉੱਤੋਂ ਵੱਢ ਦਿੰਦੇ ਹਾਂ, ਆਪਾਂ ਕਹਿੰਦੇ ਗੰਦ ਮਰ ਗਿਆ, ਜੜ੍ਹਾਂ ਤਾਂ ਥੱਲੇ ਹੀ ਆ ਨਾ, ਜਿੰਝਰ ਆਪਾਂ ਜੜ੍ਹਾਂ ਨਹੀਂ ਉਹਦੀਆਂ ਵੱਢਦੇ ਹੈਗੇ, ਉਹ ਫਿਰ ਗੰਦਗੀ ਉੱਠੇਗੀ। ਇਸੇ ਪ੍ਰਕਾਰ ਇਹ ਪੰਜਾਂ ਨੇ ਇਸ ਤਰੀਕੇ ਨਾਲ ਇਸ ਮਾਇਆ ਦੇ ਘਰ ਵਿੱਚ ਆਪਾਂ ਨੂੰ ਖੁਰਪੀ ਥਾਂ ਕਿ ਦਾਤਰੀ ਫੜਾ ਦਿੱਤੀ ਆ, ਭੁਲੇਖਾ ਪਾਉਣ ਵਾਸਤੇ, ਵੀ ਤੂੰ ਵੱਢੀ ਜਾ, ਵਿਚਾਰ ਮਾਰੀ ਜਾ, ਕੋਈ ਗੱਲ ਨਹੀਂ। ਆਪਾਂ ਸਿਮਰਨ ਕਰਦੇ ਹਾਂ, ਵਿਚਾਰ ਮਾਰੀ ਜਾ ਰਹੇ, ਕੱਟੀ ਜਾ ਰਹੇ, ਕੱਟੀ ਜਾ ਰਹੇ, ਸਾਡੇ ਭਾਵੇਂ ਬੜਾ ਆਨੰਦ ਆਉਂਦਾ ਉਦੋਂ, ਕਿਉਂ, ਸਿਮਰਨ ਕਰ ਰਹੇ ਹਾਂ, ਪਰ ਜਿਹੜੀ ਜੜ ਆ ਆਪਾਂ ਉੱਥੇ ਨਹੀਂ ਪਹੁੰਚਦੇ ਹੈਗੇ। ਜਿਵੇਂ ਆਪਣੇ ਮਨ 'ਚ ਕੋਈ ਵਿਚਾਰ ਬਣ ਜਾਏ ਨਾ ਕਿਸੇ ਪ੍ਰਤੀ, ਕੋਈ ਵੀ ਜੀਵ ਬੈਠਾ ਐਂ ਜੀ ਘਰ ਦਾ ਮੈਂਬਰ, ਆਪਾਂ ਕੀ ਆ ਉਦੋਂ ਬਿਲਕੁਲ ਗੱਲ ਨੂੰ ਠੰਡੇ ਪਾ ਦਿੰਦੇ ਹਾਂ, ਪਰ ਉਹ ਸਟਿੱਲ ਜਿਹੜੀ ਤੁਹਾਡੇ ਮਨ 'ਚ ਗੱਲ ਘਰ ਘਰ ਗਈ, ਉਹ ਤੁਹਾਡੇ ਅੰਦਰ ਰਹਿੰਦੀ ਆ, ਉਹ ਵੇਖਦਿਆਂ ਸਾਰ ਉਹ ਗੱਲ ਫਿਰ ਖੜੀ ਹੋ ਜਾਂਦੀ ਅੰਦਰੋਂ। ਪਰ ਆਪਾਂ ਵਿਚਾਰਿਆ ਨਹੀਂ ਵੀ ਆਪਾਂ ਜੜ੍ਹ ਨਹੀਂ ਕੱਟੀ ਹੈਗੀ ਗੰਦਗੀ ਦੀ, ਆਪਾਂ ਉੱਤੋਂ ਉੱਤੋਂ ਕੱਟ ਦਿੱਤਾ ਉਹਨੂੰ। ਫਿਰ ਮਹਾਰਾਜ ਸਮਝਾਉਣ ਲੱਗੇ, ਅਸੀਂ ਮਾਲਕ ਨੂੰ ਪੁੱਛ ਕੇ ਇਸ ਤਰੀਕੇ ਨਾਲ ਗੋਡੀ ਕਰਨੀ ਆ, ਨਾਲ ਫਸਲ ਦੀ ਸਾਂਭ ਵੀ ਕਰਨੀ ਆ। ਹੁਣ ਜੇਕਰ ਆਪਾਂ ਫਸਲ ਦੀ ਸਾਂਭ ਕਰਨੀ ਭੁੱਲ ਗਏ, ਫਸਲ ਬਾਰੇ ਭੁੱਲ ਗਏ, ਆਪਾਂ ਕਦੀ ਵੀ ਗੰਦਗੀ ਨਹੀਂ ਮਾਰ ਸਕਦੇ ਹੈ, ਕਿਉਂਕਿ ਭੁੱਲ ਹੀ ਗਏ ਵੀ ਕੰਮ ਕਿਹੜਾ ਕਰਨਾ ਹੈ ਸੀ। ਇਸ ਕਰਕੇ ਸਮਝਾ ਦਾ ਜਿਹੜੇ ਨੌਕਰ ਹੁੰਦੇ ਆ, ਉਹ ਜਿਹੋ ਜਿਹਾ ਖੇਤ ਆ ਉਹਨੂੰ ਉੱਦਾਂ ਹੀ ਰੱਖਦੇ ਆ, ਉਹਨੂੰ ਕੱਟਦੇ ਵੱਢਦੇ ਨਹੀਂ, ਉਹਨੂੰ ਇੱਕ ਹੀ ਹੁਕਮ ਚੇਤਾ ਏ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਹੀਂ ਆਵੇ। ਵੀ ਅਸੀਂ ਤਾਂ ਵਿਚਾਰ ਮਾਰ ਸਾਨੂੰ ਭੇਜਿਆ ਸੀਗਾ ਮਹਾਰਾਜ ਨੇ, ਪਰ ਆਪਾਂ ਕੀ ਇੱਥੇ ਆ ਕੇ ਮਾਲਕ ਸਾਰੇ ਬਣ ਜਾਂਦੇ ਹਾਂ। ਹੁਣ ਸਾਧੂ ਬਾਂਧੂ ਵੈਰ ਹਮਰੀ ਭੂਮ ਕੌਣ ਘਾਲੇ ਪੈਰ, ਅਸੀਂ ਹੱਕ ਜਮਾ ਲਿਆ ਸਰੀਰ ਦੇ ਉੱਤੇ, ਫਿਰ ਆਪਾਂ ਮਾਲਕ ਬਣ ਗਏ, ਅਤੇ ਜਿਹੜਾ ਮਾਲਕ ਬਣ ਗਿਆ ਉਹਦੀ ਮਰਜ਼ੀ ਚੱਲੇਗੀ, ਉਹ ਭਾਵੇਂ ਕੱਟੇ ਵੱਢੇ ਸਰੀਰ ਨੂੰ, ਭਾਵੇਂ ਦਾੜੀ ਕੇਸ ਰੱਖੇ ਨਾ ਰੱਖੇ, ਇਕੱਲੀ ਭਾਵੇਂ ਦਾੜੀ ਰੱਖ ਲਵੇ, ਭਾਵੇਂ ਮੁੱਛ ਨਾ ਰੱਖੇ, ਯਾਨੀ ਕਿ ਆਪਣੇ ਤਰੀਕੇ ਨਾਲ ਆਪਾਂ ਸਿਸਟਮ ਚਲਾਉਣਾ ਸ਼ੁਰੂ ਕਰ ਦਿੰਦੇ ਸਾਰੇ। ਪਰ ਸਾਨੂੰ ਗੁਰਬਾਣੀ 'ਚ ਹੁਕਮ ਆ, ਇਹ ਸਰੀਰ ਤੁਹਾਡਾ ਨਹੀਂ, ਤੁਸੀਂ ਨੌਕਰ ਹੋ, ਜਿੰਨਾ ਕੰਮ ਨੌਕਰ ਨੂੰ ਕਹਿੰਦੇ ਓਨਾ ਹੀ ਕਰੂੰਗੇ ਤਾਂ ਸੌਖੇ ਰਹਾਂਗੇ, ਪਰ ਜਦੋਂ ਤੁਸੀਂ ਮਾਲਕ ਬਣ ਗਏ ਇੱਥੇ ਆ ਕੇ, ਫਿਰ ਨੌਕਰੀ ਵਾਲਾ ਕੰਮ ਛੱਡ ਦੂੰਗੇ ਤੁਸੀਂ। ਪ੍ਰੈਕਟੀਕਲ ਦੇਖ ਲਓ ਕਰਕੇ, ਜੇ ਕਿਸੇ ਨੌਕਰ ਕੰਮ ਨਹੀਂ ਨਾ ਕਰ ਰਹੇ ਹੋਣਗੇ, ਜਿਹੜਾ ਮਾਲਕ ਆਪ ਹੋਏਗਾ ਕੰਮ ਆ, ਉਹ ਆਪ ਕੰਮ ਕਰਨ ਲੱਗ ਜਾਏਗਾ, ਆਪ ਨੌਕਰ ਬਣ ਜਾਏਗਾ। ਜਦੋਂ ਤੁਸੀਂ ਆਪ ਨੌਕਰ ਬਣ ਗਏ, ਮਾਲਕ ਤੁਹਾਡੇ ਕੌਣ ਬਣ ਗਏ, ਪੰਜੇ ਕਾਮ ਕਰੋਲੋ ਮਹੰਕਾਰ, ਫਿਰ ਤੁਹਾਡੇ ਉੱਤੇ ਹੁਕਮ ਚਲਾ ਕੇ ਤੁਹਾਨੂੰ ਆਪਣੀ ਮਰਜ਼ੀ ਮੁਤਾਬਕ ਉੱਥੇ ਕੰਮ ਕਰਾਉਣਗੇ। ਮਾਲਕ ਸਾਡਾ ਪਰਮਾਤਮਾ ਸੀ, ਅਸੀਂ ਉਹਦੇ ਨੌਕਰ ਸੀ, ਸਾਨੂੰ ਭੁਲੇਖਾ ਪਾ ਕੇ ਕੀ ਆ, ਮਾਲਕ ਇਹ ਬਣ ਗਏ ਅਤੇ ਨੌਕਰ ਸੀ ਇਹਨਾਂ ਦੇ ਬਣ ਗਏ ਹਾਂ, ਕੰਮ ਹੀ ਉਲਟਾ ਹੋ ਗਿਆ ਸਾਰਾ। ਤਾਂ ਹੀ ਮਹਾਰਾਜ ਕਹਿ ਰਹੇ ਗੁਰਬਾਣੀ ਵਿੱਚ, ਸਾਰੇ ਕਿਤੇ ਕੂੜ ਦਾ ਸਿਸਟਮ ਹੀ ਚੱਲਦਾ ਪਿਆ ਇੱਥੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਜਿੱਥੇ ਚੱਲ ਜਾਓ ਇਹ ਕੂੜ ਦੀਆਂ ਗੱਲਾਂ ਚੱਲਦੀਆਂ, ਵਿਚਾਰਾਂ ਦੀਆਂ, ਹੋਰ ਦੂਜੀ ਗੱਲ ਕੋਈ ਨਹੀਂ ਹੈਗੀ। ਅਤੇ ਇਸ ਕਰਕੇ ਆਪਾਂ ਨੂੰ ਸਮਝਾਤਾ ਵੀ ਜਿਹੜਾ ਸਿੱਖ ਬਣਨਾ ਹੈ, ਉਹ ਕਹਿੰਦੇ ਜਿਵੇਂ ਪਹਿਲੇ ਸਮੇਂ ਦੇ ਵਿੱਚ ਚਾਰ ਫਿਰਕੇ ਹੁੰਦੇ ਸੀ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਜਿਹੜਾ ਬ੍ਰਾਹਮਣ ਸੀ ਉਹ ਕੇਵਲ ਬ੍ਰਹਮ ਦੀ ਵਿਚਾਰ ਕਰਦਾ ਸੀਗਾ,
ਉਹ ਆਪਣੇ ਆਪ ਨੂੰ ਸਰਵਉੱਚ ਮੰਨਦੇ ਸੀਗੇ। ਇੱਕ ਖੱਤਰੀ ਸੀ ਜਿਹੜੇ ਸ਼ਸਤਰ ਕਲਾ ਜਾਣਦੇ ਹੁੰਦੇ ਸੀਗੇ। ਇੱਕ ਵੈਸ਼ ਆ ਜਿਵੇਂ ਆਪਣਾ ਸਰੀਰ 'ਚ ਸਮਝਾਤਾ ਗੁਰਬਾਣੀ 'ਚ ਮਹਾਰਾਜ ਕਹਿੰਦੇ ਤੁਹਾਡਾ ਮੁੱਖ ਬ੍ਰਾਹਮਣ ਆ, ਤੁਹਾਡੇ ਬਾਜੂ ਕਸ਼ਤਰੀਏ ਆ, ਤੁਹਾਡਾ ਜਿਹੜਾ ਬੇਸ ਆ ਕਹਿੰਦੇ ਵੈਸ਼ ਆ, ਤੁਹਾਡੇ ਪੈਰ ਸ਼ੂਦਰ ਆ। ਇਹਨਾਂ ਚਾਰਾਂ ਨੂੰ ਮਿਲਾ ਕੇ ਅਸੀਂ ਫਿਰ ਸਿੱਖ ਤਿਆਰ ਹੁੰਦਾ ਇੱਕ, ਜਿਹਦੇ ਅੰਦਰ ਸ਼ਸਤਰ ਕਲਾ ਵੀ ਹੋਵੇ, ਬ੍ਰਹਮ ਦੀ ਬੋਲੀ ਵੀ ਹੋਵੇ, ਅਤੇ ਦੂਜਿਆਂ ਦੀ ਹੈਲਪ ਵੀ ਕਰ ਸਕਦਾ ਹੋਵੇ, ਬੋਝ ਚੁੱਕ ਸਕਦਾ ਹੋਵੇ, ਅਤੇ ਨੀਵਾਂ ਅਤੇ ਨਿਤਾਣਾ ਸੇਵਾ ਭਾਵਨਾ ਵਾਲਾ ਵੀ ਹੋਵੇ। ਅੱਜ ਸਾਡੇ ਅੰਦਰ ਹਰ ਚੀਜ਼ ਮੁੱਕਦੀ ਜਾ ਰਹੀ ਆ, ਕੋਈ ਸੇਵਾ ਨਹੀਂ ਕਰਨਾ ਚਾਹੁੰਦਾ, ਕੋਈ ਵੰਡ ਕੇ ਛਕਣਾ ਨਹੀਂ ਚਾਹੁੰਦਾ, ਕੋਈ ਗਤਕਾ ਸ਼ਸਤਰ ਕਲਾ ਨਹੀਂ ਸਿੱਖਣਾ ਚਾਹੁੰਦਾ, ਅਤੇ ਕੋਈ ਬ੍ਰਹਮ ਦੀ ਬੋਲੀ ਬੋਲਣਾ ਨਹੀਂ ਚਾਹੁੰਦਾ ਹੈਗਾ। ਤਿੰਨਾਂ ਚਾਰਾਂ ਵਿੱਚੋਂ ਜਿਹਦੇ ਕੋਲ ਇੱਕ ਦੀ ਵੀ ਕਮੀ ਆ, ਉਹ ਸਿੱਖ ਨਹੀਂ ਕਦੀ ਬਣ ਸਕਦਾ ਗੁਰੂ ਸਾਹਿਬ ਦਾ। ਇਹ ਸਿਧਾਂਤ ਆ ਗੁਰੂ ਨਾਨਕ ਦੇ ਘਰ ਦਾ, ਇਹ ਚਾਰੇ ਗੁਣ ਤੁਹਾਡੇ ਅੰਦਰ ਚਾਹੀਦੇ ਆ। ਕੱਲ੍ਹ ਨੂੰ ਤੁਹਾਨੂੰ ਕੋਈ ਮਾਰਨ ਨੂੰ ਪੈ ਜਾਵੇ, ਜੇ ਤੁਹਾਨੂੰ ਕੋਈ ਸ਼ਸਤਰ ਕਲਾ ਆਉਂਦੀ ਆ, ਤੁਸੀਂ ਬਚਾਅ ਕਰ ਸਕਦੇ ਨਾ ਆਪਣਾ। ਇਹਨਾਂ ਮੁਲਕਾਂ ਦੇ ਵਿੱਚ ਪਤਾ ਨਹੀਂ ਕਦੋਂ ਕੀ ਹੋ ਜਾਣਾ। ਗੁਰਮੁਖ ਕਹਿੰਦੇ ਹੁੰਦੇ ਸੀ ਵੀ ਆਪਣਾ ਮੁਲਕ ਆਪਣਾ ਹੀ ਆ। ਜੇ ਜਿਵੇਂ ਅੱਜ ਸਿਸਟਮ ਚੱਲਦਾ ਪਿਆ ਇੱਥੇ, ਰੋਜ਼ ਆਪਣੇ ਮੁਜ਼ਾਹਰੇ ਹੁੰਦੇ ਨੇ ਵੀ ਬਾਹਰ ਕੱਢੋ ਇਮੀਗ੍ਰੈਂਟਾਂ ਨੂੰ ਇੱਥੋਂ, ਠੀਕ ਹੈ ਜੀ, ਸਾਡਾ ਦੇਸ਼ ਆ, ਕਿਉਂਕਿ ਆਪਾਂ ਇਹਨਾਂ ਦੇ ਸਿਸਟਮ ਨੂੰ ਭੰਗ ਕਰਦੇ ਪਏ ਹਾਂ। ਇਹ ਸਾਥੋਂ ਤੰਗ ਨਹੀਂ ਹੈਗੇ, ਜਿਹੜੀਆਂ ਸਾਡੀਆਂ ਆਦਤਾਂ ਨੇ, ਆਦਤਾਂ ਨੂੰ ਵੇਖ ਕੇ ਸਿਸਟਮ ਭੰਗ ਹੋ ਗਿਆ, ਉਹ ਤੋਂ ਤੰਗ ਨੇ। ਇਹ ਜੀ ਪਹਿਲਾਂ 8-8 ਘੰਟੇ ਕੰਮ ਕਰਦੇ ਸੀ, ਸ਼ਾਮਾਂ ਨੂੰ ਮੌਜ ਨਾਲ ਵਿਹਲੇ ਖਾਂਦੇ ਪੈਂਦੇ ਸੀ, ਸਾਡੇ ਵਾਰ 16 ਘੰਟੇ ਕੰਮ ਸ਼ੁਰੂ ਕਰ ਦਿੱਤਾ, ਇਹ ਤੰਗ ਹੋ ਗਏ ਵੀ ਸਾਡਾ ਸਿਸਟਮ ਭੰਗ ਕਰ ਦਿੱਤਾ। ਇਸ ਕਰਕੇ ਮਹਾਰਾਜ ਸਾਹਿਬ ਨੇ ਇਸ ਦੇਸ਼ ਵਿੱਚ ਆ ਕੇ ਜਦੋਂ ਅਸੀਂ ਇੱਥੇ ਦੇ ਰਾਜੇ ਬਣਨ ਦੀ ਕੋਸ਼ਿਸ਼ ਕਰਦੇ ਹਾਂ ਕੂੜ ਦੇਸ਼ ਦੇ, ਇਹ ਪੰਜੇ ਤੰਗ ਹੋ ਜਾਂਦੇ, ਕਿਉਂਕਿ ਜਿਹੜਾ ਇਹ ਆਕਾਰ ਆ, ਇਹ ਮਹਾਰਾਜ ਕਹਿੰਦੇ ਖੰਡ ਪਤਾਲ ਦੀਪ ਸਭ ਲਵਾ ਕਾਲੇ ਕੇ, ਬਸ ਆਪ ਪ੍ਰਭ ਕੀ ਆ, ਵੀ ਰੱਬ ਨੇ ਤਾਂ ਆਪ ਸੌਂਪਿਆ ਸੀ। ਹੁਣ ਦੇਖੋ ਜਦੋਂ ਬ੍ਰਹਮ ਦੀ ਗੱਲ ਕਰਦੇ ਹੋ, ਸਰੀਰ ਨੂੰ ਆਪਣਾ ਕਹਿੰਦੇ ਹੋ, ਨਹੀਂ ਨਾ ਕਹਿੰਦੇ, ਇਹ ਤਾਂ ਮਿੱਟੀ ਆ। ਦੂਜੀ ਗੱਲ ਕੀ ਆ, ਸ਼ਸਤਰ ਕਲਾ, ਜੋ ਤੁਹਾਨੂੰ ਕੋਈ ਮਾਰਨ ਨੂੰ ਪੈਂਦਾ ਹੈ, ਤੁਸੀਂ ਸੈਲਫ ਪ੍ਰੋਟੈਕਸ਼ਨ ਅਤੇ ਦੂਜੇ ਦੀ ਪ੍ਰੋਟੈਕਸ਼ਨ ਕਰਦੇ ਹੋ, ਉਹ 'ਚ ਸਰੀਰ ਦਾ ਕੋਈ ਰੋਲ ਆਇਆ ਵਿੱਚ? ਨਹੀਂ, ਉਹਦਾ ਵੀ ਨਹੀਂ ਆਇਆ, ਠੀਕ ਹੈ ਜੀ। ਤੀਜਾ ਹੈ, ਜਦੋਂ ਆਪਾਂ ਮਿਲ ਕੇ ਇਕੱਠਿਆਂ ਹੋ ਕੇ ਇੱਕ ਦੂਜੇ ਦੀ ਮਦਦ ਕਰਨੀ ਆ, ਤਰਲੋਕੀ 'ਚ ਆਪਾਂ ਸਾਰੇ ਵਿਚਰੇ ਦੁਖੀ ਸਾਰੇ ਹਾਂ, ਨਾਨਕ ਦੁਖੀਆ ਸਭ ਸੰਸਾਰ, ਜਦੋਂ ਆਪਾਂ ਦੂਜੇ ਦੀ ਮਦਦ ਕਰਦੇ ਹਾਂ, ਅਤੇ ਉੱਥੇ ਸਰੀਰ ਦਾ ਕੰਮ ਆਇਆ ਕੋਈ? ਨਹੀਂ ਆਇਆ, ਤੁਹਾਡੀ ਸਿਰਫ ਸੋਚ ਚੱਲਦੀ ਪਈ ਆ। ਜਦੋਂ ਆਪਾਂ ਸੇਵਾ ਭਾਵਨਾ ਲੈ ਕੇ ਚੱਲਦੇ ਸਾਰੇ ਜਾਣੇ, ਠੀਕ ਆ ਜੀ, ਸਰੀਰ ਦਾ ਫਿਰ ਕੰਮ ਨਹੀਂ ਆਇਆ, ਕਿ ਤੁਹਾਡਾ ਅੰਦਰਲਾ ਸਰੀਰ ਕੰਮ ਕਰਦਾ ਪਿਆ ਏ। ਸੋ ਸਾਰਾ ਖੇਲ ਹੀ ਸੂਖਮ 'ਚ ਚੱਲਦਾ ਪਿਆ ਏ, ਪਰ ਆਪਾਂ ਨੂੰ ਭੁਲੇਖਾ ਪਾ ਤਾ ਵੀ ਤੁਸੀਂ ਇਹ ਸਰੀਰ ਨੂੰ ਆਪਣਾ ਮੰਨੋਗੇ ਤਾਂ ਤੁਹਾਡੇ ਸਾਰੇ ਕੰਮ ਹੋਣਗੇ, ਅਤੇ ਅਸੀਂ ਇਹਨੂੰ ਆਪਣਾ ਮੰਨਣਾ ਸ਼ੁਰੂ ਕਰ ਦਿੱਤਾ। ਜਦੋਂ ਆਪਣਾ ਮੰਨਣਾ ਸ਼ੁਰੂ ਕਰੋ, ਤੁਹਾਡੀ ਮਰਜ਼ੀ ਚੱਲਣੀ ਸ਼ੁਰੂ ਹੋ ਗਈ। ਜਿਵੇਂ ਕਿਸੇ ਮੋਢੇ ਰੱਖ ਕੇ ਬੰਦੂਕ ਚਲਾਉਂਦੇ ਆ ਨਾ, ਇੱਦਾਂ ਹੀ ਤੁਹਾਡੇ ਮੋਢੇ ਰੱਖ ਕੇ ਬੰਦੂਕ ਚਲਾ ਰਹੇ ਨੇ ਪੰਜੇ। ਇਹ ਫੁਰ ਸਵਾਸ ਤੁਹਾਡੇ ਫੁਰਨਾ ਕਿਹਦਾ ਕੰਮ ਕਰਦਾ? ਪੰਜਾਂ ਦਾ, ਸੋਚ ਇਹਨਾਂ ਦੀ ਕੰਮ ਕਰ ਰਹੀ। ਤਾਂ ਹੀ ਤਾਂ ਆਪਣੇ ਘਰਾਂ 'ਚ ਝਗੜੇ ਆ, ਲੜਾਈਆਂ ਏ, ਸਮਾਜਾਂ 'ਚ ਵੰਡੀਆਂ ਪੈ ਗਈਆਂ। ਤੁਹਾਨੂੰ ਇਹ ਨਹੀਂ ਪਤਾ ਪਿੱਛੋਂ ਰਫਲ ਇਹ ਲੱਖੀ ਬੈਠੇ ਮੋਢੇ 'ਤੇ ਮੋਢਾ ਤੁਹਾਡਾ ਯੂਜ ਕੀਤਾ ਜਾ ਰਿਹਾ ਸਾਰਿਆਂ ਦਾ। ਇਸ ਕਰਕੇ ਧਨ ਤੁਹਾਡਾ, ਅਤੇ ਮੌਜਾਂ ਕੌਣ ਲੈ ਰਹੇ ਆ? ਪੰਜੇ। ਰਾਜ ਕੌਣ ਚਲਾ ਰਹੇ ਕੂੜ ਦਾ? ਪੰਜੇ, ਜਿਹਨੂੰ ਆਪਾਂ ਨਿੱਤ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਲੱਭ ਪਾਪ ਦੋਏ ਰਾਜਾ ਮੈਂ ਤਾਂ ਕੂੜ ਹੋਆ, ਸਿੱਖਦਾਰ ਕਾਮ ਨੈਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਭਰੇ ਮਰਦਾਰ। ਫਿਰ ਆਪਾਂ ਕਿਵੇਂ ਸਿੱਖ ਬਣਾਂਗੇ ਇੱਕ ਦੱਸੋ, ਜਦੋਂ ਰਾਜ ਹੀ ਇਹਨਾਂ ਦਾ ਚੱਲ ਰਿਹਾ ਏ, ਚਿਹਰਾ ਤੁਹਾਡਾ ਲੈ ਲਿਆ, ਕੰਮ ਇਹ ਕਰਦੇ ਮਗਰ ਬੈਠ ਕੇ ਸਾਰੇ ਜਾਣੇ, ਫਿਰ ਫੜਨਗੇ ਕਿਹਨੂੰ ਅੰਤ ਵੇਲੇ? ਜਿਹਦਾ ਚਿਹਰਾ ਮੂਹਰੇ ਆ ਉਹਨੂੰ ਫੜਨਗੇ ਵੀ ਇਸ ਬੰਦੇ ਸਾਰਾ ਕੰਮ ਖਰਾਬ ਕੀਤਾ, ਕਰਨੇ ਵਾਲੇ ਉਹ ਸੀ। ਇਸੇ ਪ੍ਰਕਾਰ ਜਦੋਂ ਆਪਾਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਕਰਮ ਇੰਦਰੀਆਂ ਨੂੰ, ਆਪਣੇ ਹੱਥਾਂ ਪੈਰਾਂ ਨੂੰ, ਗਿਆਨ ਇੰਦਰੀਆਂ ਨੂੰ ਆਪਣਾ ਮੰਨ ਕੇ ਚੱਲਦੇ ਹਾਂ, ਇਹ ਤੁਹਾਨੂੰ ਗਲਤ ਡਾਇਰੈਕਸ਼ਨ ਦੇ ਰਹੀਆਂ। ਜਦੋਂ ਤੁਸੀਂ ਗੁਰੂ ਦੀ ਬਾਣੀ ਪੜ੍ਹਨੀ ਆ, ਦੇਖਣ ਲੱਗਿਆ ਅੱਖਾਂ ਦਾ ਇਸਤੇਮਾਲ ਹੋਇਆ, ਪਰ ਤੁਹਾਨੂੰ ਇਸਤੇਮਾਲ ਨਹੀਂ ਕਰਨ ਦਿੱਤਾ ਗਿਆ। ਆਤਮਾ ਨੂੰ ਸ਼ੁਰੂ ਕੀਤੀ, ਮਨ ਨੂੰ ਉੱਥੋਂ ਭਜਾ ਦਿੱਤਾ ਗਿਆ, ਭੁਲੇਖਾ ਪਾਤਾ। ਫਿਰ
ਵੀ ਤੂੰ ਬਾਣੀ ਪੜ੍ਹਦਾ ਪਿਆ ਹੈ ਅਤੇ ਮਨ ਕਿਤੇ ਹੋਰ ਚਲੇ ਗਿਆ ਅਤੇ ਦੇਖੋ ਉਸੀ ਪ੍ਰਕਾਰ ਕੰਨਾਂ ਦੀ ਗੱਲ ਕਰ ਦਿੱਤੀ ਆ ਇਹਦੇ ਰਾਹੀਂ ਗੁਰੂ ਦੀ ਬਾਣੀ ਸੁਣਨੀ ਸੀ ਨਿੰਦਾ ਚੁਗਲੀ ਸੁਣਾਈ ਜਾ ਰਹੇ ਆ ਫਿਰ ਤੁਹਾਨੂੰ ਭੁਲੇਖਾ ਪਾਤਾ ਵੀ ਮੈਂ ਬਾਣੀ ਸੁਣਦਾ ਪਿਆ ਹੈ ਰਸਨਾ ਦੁਆਰਾ ਬੋਲਿਆ ਜਾ ਰਿਹਾ ਹੈ ਫਿਰ ਭੁਲੇਖਾ ਪਾਤਾ ਮੈਂ ਤਾਂ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਮਹਾਰਾਜ ਦੀ ਬਾਣੀ ਪੜ੍ਹੀ ਜਾ ਰਿਹਾ ਜੇ ਤੁਸੀਂ ਬਾਣੀ ਪੜ੍ਹਦੇ ਹੋ ਤਾਂ ਤੁਹਾਡਾ ਜੀਵਨ ਕਿਉਂ ਨਹੀਂ ਬਦਲਦਾ ਪਿਆ ਬੱਚਾ ਸਕੂਲ ਭੇਜ ਨਾ ਸਾਰੇ ਜਾਣੇ ਆਪਾਂ ਘਰ ਵੀ ਪੜ੍ਹਾ ਸਕਦੇ ਹੋ ਤੁਸੀਂ ਕੋਈ ਵੱਡੀ ਗੱਲ ਨਹੀਂ ਸਕੂਲ 'ਚ ਕਿਉਂ ਭੇਜਦੇ ਹੋ ਉਹਦਾ ਕਾਰਨ ਆ ਵੀ ਟੀਚਰ ਪੜ੍ਹਾਏਗਾ ਉਹਨੂੰ ਪਰ ਜੇ ਟੀਚਰ ਦੇ ਆਖੇ ਬੱਚਾ ਲੱਗਦਾ ਫਿਰ ਪੜ੍ਹਾਈ ਪੜ੍ਹਦਾ ਉਹ ਅਦਰਵਾਈਜ਼ ਐਂਡ ਆਫ ਦਾ ਡੇ ਉਹਨੂੰ ਜੀਰੋ ਆਉਂਦਾ ਸੌ ਦੇ ਵਿੱਚੋਂ ਕਿਉਂਕਿ ਟੀਚਰ ਦਾ ਕਿਹਾ ਨਹੀਂ ਮੰਨਿਆ ਹੁਣ ਆਪਣਾ ਜੋ ਕਿੰਨੇ ਕੁ ਗੁਰਮੁਖ ਆ ਜਿਹੜੇ ਦੇਖੋ ਵੀ ਅਸੀਂ ਸਾਰੇ ਸਿੱਖ ਹਾਂ ਗੁਰੂ ਸਾਹਿਬਾਂ ਦੇ ਖਵਾਉਂਦੇ ਪਰ ਮਹਾਰਾਜ ਕਹਿੰਦੇ ਮੇਰਾ ਸਿੱਖ ਕਿਹੜਾ ਹੈ ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ ਠੀਕ ਹੈ ਜੀ ਹੁਣ ਗੁਰੂ ਦਾ ਭਾਣਾ ਕਿਹੜਾ ਹੈ ਇਹ ਵੀ ਨਹੀਂ ਪਤਾ ਵੀ ਆਪਾਂ ਕਿਵੇਂ ਭਾਣਾ ਮੰਨੀਏ ਮਹਾਰਾਜ ਦਾ ਆਮ ਕਰਕੇ ਕੋਈ ਘਾਟਾ ਵਾਧਾ ਹੋ ਜਾਵੇ ਨਾ ਕਹਿੰਦੇ ਰੱਬ ਦਾ ਭਾਣਾ ਸੀਗਾ ਜੀ ਫਿਰ ਸੋਚੀ ਵੀ ਜਾਂਦੇ ਆਪਾਂ ਜੇ ਭਾਣਾ ਮੰਨ ਲਿਆ ਫਿਰ ਤਾਂ ਫੁਰਨਾ ਆਉਣਾ ਹੀ ਨਹੀਂ ਚਾਹੀਦਾ ਕਿਸੇ ਨੂੰ ਠੀਕ ਹੈ ਨਾ ਜੀ ਉਹਦਾ ਹੁਕਮ ਸੀ ਡਨ ਹੋ ਗਿਆ ਸੋਚੀ ਫਿਰ ਜਾਂਦੇ ਆਪਾਂ ਇੱਕ ਪਾਸੇ ਮੂੰਹੋਂ ਕਢਾ ਵੀ ਦਿੱਤਾ ਇਹਨਾਂ ਨੇ ਵੀ ਰੱਬ ਦਾ ਭਾਣਾ ਸੀ ਦੂਜੇ ਪਾਸੇ ਤੁਹਾਨੂੰ ਮੰਨਣ ਵੀ ਨਹੀਂ ਦੇ ਰਹੇ ਇਹ ਫਿਰ ਆਪਾਂ ਤੀਜੇ ਪਾਸੇ ਕਹਿ ਤਾਂ ਅਸੀਂ ਸਿੱਖ ਹਾਂ ਜੀ ਗੁਰੂ ਦੇ ਸਿੱਖੀ ਜਿਹੜੀ ਆ ਬੜੀ ਬਰੀਕ ਆ ਸਿੱਖੀ ਇੱਦਾਂ ਨਹੀਂ ਕਮਾਈ ਜਾਂਦੀ ਸਿੱਖੀ ਕਮਾਉਣ ਲਈ ਸਿੱਖੀ ਦੇ ਵਿੱਚ ਆਉਣਾ ਪੈਂਦਾ ਆਪਾਂ ਨੂੰ ਪਹਿਲਾਂ ਤੁਸੀਂ ਸਿੱਖਿਆਰਥੀ ਬਣੋਗੇ ਸਿੱਖ ਨਹੀਂ ਬਣ ਸਕਦੇ ਪਹਿਲਾਂ ਸਿੱਖਿਆਰਥੀ ਬਣ ਕੇ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਆਏ ਪਾਰ ਤੁਹਾਡੇ ਕਰਮਾਂ ਨੂੰ ਜੋ ਨਜ਼ਰ ਪੈਂਦੀ ਮਹਾਰਾਜ ਦੀ ਫਿਰ ਤੁਹਾਨੂੰ ਕੱਢਦੇ ਆ ਵੀ ਮੇਰਾ ਇਹ ਸਿੱਖ ਆ ਅਤੇ ਸਿੱਖ ਦੀ ਇੱਕ ਬਹੁਤ ਵੱਡੀ ਡਿਊਟੀ ਸਮਝਾਈ ਮਹਾਰਾਜ ਨੇ ਬਾਣੀ ਦੇ ਵਿੱਚ ਜਿਹੜੇ ਸਿੱਖ ਕਹਿੰਦੇ ਆ ਉਹ ਵੀ ਸੁਣ ਲਓ ਧਿਆਨ ਦੇ ਨਾਲ ਵੀ ਕੀ ਅਸੀਂ ਇਹਨਾਂ ਸਟੇਜਾਂ ਨੂੰ ਕਵਰ ਕਰਦੇ ਪਏ ਹਾਂ ਇੱਕ ਸਿੱਖ ਮਰਿਆਦਾ ਬਣੀ ਆ ਦ੍ਰਿਸ਼ਟਮਾਨ ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਤਿਆਰ ਕੀਤੀ ਗਈ ਵੀ ਤਾਂ ਕਿ ਜੀਵ ਆਪਣੇ ਧਰਮ ਦੇ ਵਿੱਚ ਰਹਿਣ ਇੱਕ ਜਿਹੜੀ ਹੈ ਮਰਿਆਦਾ ਸਾਨੂੰ ਸਮਝਾਏਗੀ ਚੌਥੇ ਪਾਤਸ਼ਾਹ ਜੀ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਕ ਪਰਿਭਾਸ਼ਾ ਦਿੱਤੀ ਸਿੱਖ ਦੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਜਿਹੜਾ ਜੀਵ ਕਹਿੰਦਾ ਮੈਂ ਸਤਿਗੁਰ ਦਾ ਸਿੱਖ ਹਾਂ ਕਹਿੰਦੇ ਭਲਕੇ ਉੱਠ ਹਰ ਨਾਮ ਧਿਆਵੇ ਸਭ ਤੋਂ ਪਹਿਲਾਂ ਕਿਹੜੀ ਡਿਊਟੀ ਸੀ ਉਹਦੀ ਨਾਮ ਨੂੰ ਧਿਆਉਣ ਦੀ ਇਹ ਨਾਮ ਨੂੰ ਜਿਹੜੇ ਜੀਵ ਧਿਆਉਂਦੇ ਆ ਅਜੇ ਸਰੀਰ 'ਚ ਨਹੀਂ ਤੁਸੀਂ ਆਏ ਅਸੀਂ ਸਰੀਰ ਤੋਂ ਵੱਖ ਬੈਠੇ ਹਾਂ ਨਿੱਜ ਮਹਿਲ ਦੇ ਵਿੱਚ ਨਿੱਜ ਘਰ ਦੇ ਵਿੱਚ ਥਿਰ ਘਰ ਦੇ ਵਿੱਚ ਉਸ ਘਰ 'ਚ ਬੈਠ ਕੇ ਉਸ ਨਾਮ ਨੂੰ ਆਪਾਂ ਸਭ ਨੇ ਧਿਆਉਣਾ ਹੁੰਦਾ ਕਹਿੰਦੇ ਪੂਜਾ ਕੀਜੇ ਨਾਮ ਧਿਆਈਏ ਕਿਉਂਕਿ ਇਹ ਸਰੀਰ ਨੂੰ ਗੁਰਬਾਣੀ ਦੇ ਵਿੱਚ ਹਰਿਮੰਦਰ ਵੀ ਦੱਸਿਆ ਗਿਆ ਹੈ ਹਰਿਮੰਦਰ ਇਹੋ ਸਰੀਰ ਹੈ ਪਰ ਨੌਵਾਂ ਦਰਾਂ ਤੋਂ ਉੱਤੇ ਜਿੱਥੋਂ ਇਹ ਦਸਵਾਂ ਦਰ ਨਿੱਜ ਮਹਿਲ ਦਾ ਦਰਵਾਜ਼ਾ ਸ਼ੁਰੂ ਹੁੰਦਾ ਉੱਥੋਂ ਹਰੀ ਦਾ ਮੰਦਰ ਸ਼ੁਰੂ ਹੋ ਸਾਡੇ ਸਾਰਿਆਂ ਦੇ ਅੰਦਰ ਉਦੋਂ ਪਹਿਲਾਂ ਸਾਰਾ ਕਾਲ ਦਾ ਦੇਸ਼ ਆ ਇਹ ਉਸ ਮੰਦਰ ਦੇ ਵਿੱਚ ਮਹਾਰਾਜ ਕਹਿੰਦੇ ਨਾਮ ਵੀ ਰੱਖਿਆ ਹੋਇਆ ਹੈ ਜਿੱਥੇ ਬੈਠ ਕੇ ਮਨ ਨੇ ਪੂਜਾ ਕਰਨੀ ਆ ਜਿਹਨੂੰ ਆਪਾਂ ਨਿੱਤ ਪੜ੍ਹਦੇ ਹਾਂ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਫਿਰ ਕਈ ਵਾਰ ਗੱਲ ਕਰਦੇ ਜੀਵ ਜਿਹੜਾ ਦਸਵਾਂ ਗੁਪਤ ਹੀ ਹੋਇਆ ਕੀ ਲੋੜ ਪਈ ਖੋਲ੍ਹਣ ਦੀ ਜਿਹੜਾ ਬੰਦਾ ਨਿਕੰਮਾ ਹੋਵੇ ਲੇਜੀ ਹੋਵੇ ਉਹ ਤਾਂ ਆਪਾਂ ਪਾਣੀ ਦਾ ਗਲਾਸ ਵੀ ਚੱਕ ਕੇ ਨਹੀਂ ਮੰਗਾਉਂਦਾ ਹੈਗਾ ਉਹ ਕਹਿੰਦਾ ਮੇਰਾ ਪਾਣੀ ਛਕਾ ਦਿਓ ਜਲ ਛਕਾ ਦਿਓ ਮੈਨੂੰ ਠੀਕ ਹੈ ਜੀ ਹੁਣ ਜਿਹੜੇ ਜੀਵ ਨਿੱਜ ਮਹਿਲ 'ਚ ਜਾਣਾ ਨਹੀਂ ਚਾਹੁੰਦੇ ਉਹਨਾਂ ਦਾ ਸਵਾਲ ਹੁੰਦਾ ਵੀ ਕੀ ਲੋੜ ਪਈ ਜੇ ਬੰਦੇ ਪਿਆ ਏ ਠੀਕ ਆ ਜਿਹੜੇ ਜੀਵ ਦਾ ਪਰਦੇਸ ਨਾਲ ਚਿੱਤ ਲੱਗ ਗਿਆ ਕਦੀ ਉਹ ਦੇਸ਼ 'ਚ ਜਾ ਨਹੀਂ ਸਕਦਾ ਆਪਣੇ ਕਈ ਜੀਵਾਂ ਨੂੰ ਜਿਵੇਂ ਇਹਨਾਂ ਮੁਲਕਾਂ 'ਚ 40-40 ਸਾਲ ਹੋ ਗਏ ਨੇ ਕਦੀ ਗਏ ਨਹੀਂ ਮੁੜ ਕੇ ਉਹਨੇ ਇੱਕ ਗੱਲ ਕਰਕੇ ਗੁਰਮੁਖ ਉਹ ਚੱਲੀਏ ਆਪਣੇ ਦੇਸ਼ ਕਹਿੰਦੇ ਅਸਾਂ ਇੱਥੇ ਠੀਕ ਆ ਵਧੀਆ ਮੌਜਾਂ ਮਾਣਦੇ ਪਏ ਕੰਮ ਕਾਰ ਚੱਲਦਾ ਪਿਆ ਬੱਚੇ ਇੱਥੇ ਜੰਮ ਪਏ ਆ ਠੀਕ ਆ ਜੀ ਪਲ ਪਏ ਵੱਡੇ ਹੋ ਗਏ ਕੀ ਕਰਨਾ ਉੱਥੇ ਜਾ ਕੇ ਸਾਡਾ ਕਿਹੜਾ ਕੋਈ ਹੈ ਕਿਉਂਕਿ ਜਿਹੜੇ ਭੁੱਲ ਹੀ ਗਏ
ਵੀ ਤੇਰੇ ਜਿਸ ਮਾਂ ਪੇ ਜਨਮ ਦਿੱਤਾ ਉਹ ਪਰਮਾਤਮਾ ਉਹ ਮਾਂ ਤੇਰੇ ਮਾਤਾ ਪਿਤਾ ਉਸ ਦੇਸ਼ 'ਚ ਬੈਠੇ ਆ। ਪਰ ਮਹਾਰਾਜ ਸਮਝਾ ਰਹੇ ਉਸ ਦੇਸ਼ ਦਾ ਕੀ ਨਾਮ ਆ, ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਡੇ ਹੋ ਨਾ ਹੀ ਤਿਸ ਠਾਓ। ਉਸ ਦੇਸ਼ 'ਚ ਕੋਈ ਦੁੱਖ ਨਹੀਂ ਤਕਲੀਫ ਨਹੀਂ, ਤੁਹਾਡਾ ਪਿਤਾ ਅਤੇ ਮਾਤਾ ਉੱਥੇ ਬੈਠੇ ਆ। ਇੱਦਾਂ ਆਪਾਂ ਇਸ ਪ੍ਰਦੇਸ਼ ਵਿੱਚ ਆ ਕੇ ਜਿਹੜੇ ਜੀ ਬਹਿ ਗਏ ਆ ਉਹ ਕਦੀ ਵੀ ਨਹੀਂ ਕਹਿਣਗੇ ਵੀ ਦਸਮ ਦੁਆਰ 'ਚ ਜਾਣਾ ਚਾਹੀਦਾ। ਅਤੇ ਸਪਸ਼ਟ ਲਿਖਿਆ ਗੁਰਬਾਣੀ 'ਚ, ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉੱਪਰ ਹਾਟ ਹਾਟ ਪਿਆਲਾ ਆਲੇ ਉੱਪਰ ਥਾਟੀ। ਇਹ ਦਸਮ ਦੁਆਰ ਨਿੱਜ ਘਰ ਤੁਹਾਡੇ ਪਿਤਾ ਦਾ ਘਰ ਆ ਅਤੇ ਇਸ ਘਰ 'ਚ ਜਾਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਰੋਜ਼ ਮਹਾਰਾਜ ਕਹਿ ਰਹੇ ਆ ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜ ਬੋਹਰ ਨਾ ਹੋਏਗੋ। ਫਿਰ ਆ ਕਹਿੰਦੇ ਪੁੱਤ ਤੂੰ ਘਰ ਨੂੰ ਆ ਜਾ। ਅਤੇ ਦੇਖੋ ਇੰਨੇ ਤਰੀਕੇ ਨਾਲ ਆਪਾਂ ਅੱਗੇ ਲੈ ਕੇ ਚੱਲਦੇ ਵਿਚਾਰ ਨੂੰ, ਕਿੰਨੇ ਪ੍ਰੇਮ ਨਾਲ ਮਹਾਰਾਜ ਸਮਝਾਉਂਦੇ ਆ ਜੇ ਪੁੱਤ ਘਰ ਆ ਜਾ ਤੇਰੇ ਸਾਰੇ ਕੰਮ ਮੈਂ ਆਪ ਕਰ ਦਿਆਂਗਾ। ਸੋ ਇਹ ਜਿਹੜੇ ਜੀਵ ਦਸਮ ਦੁਆਰ ਨਹੀਂ ਮੰਨਦੇ ਇਹਦਾ ਮਤਲਬ ਗੁਰਬਾਣੀ ਨੂੰ ਸਮਝੇ ਨਹੀਂ ਅਜੇ ਤੱਕ। ਵੀ ਗੁਰਬਾਣੀ 'ਚ ਨਿੱਜ ਮਹਿਲ ਦੀ ਗੱਲ ਕੀਤੀ, ਥਿਰ ਘਰ ਦੀ ਗੱਲ ਕੀਤੀ, ਅਤੇ ਗੁਰੂ ਸਾਹਿਬ ਸਮਝਾ ਰਹੇ ਨੇ ਵੀ ਨਿੱਜ ਘਰ ਬਹਿਸ ਸਹਿਜ ਘਰ ਲਈ ਹੈ। ਜਿਹੜਾ ਨਿੱਜ ਘਰ 'ਚ ਬਹਿੰਦਾ ਆਪਣੇ ਨਿੱਜੀ ਦੇ ਵਿੱਚ, ਉਸ ਘਰ ਤੋਂ ਜਿਹੜਾ ਅੱਗੇ ਦਰਗਾਹ ਹੈ ਬੇਗਮਪੁਰਾ ਸ਼ਹਿਰ, ਕਹਿੰਦੇ ਉਹਨੇ ਉੱਥੇ ਜਾਣਾ ਹੁੰਦਾ। ਜਿਵੇਂ ਆਪਣਾ ਘਰ ਹੋਵੇ ਨਾ ਇੱਕ, ਉਹ 'ਚ ਇੱਕ ਆਪਣਾ ਵੱਖਰਾ ਰੂਮ ਤਿਆਰ ਕੀਤਾ ਹੁੰਦਾ ਮਾਤਾ ਪਿਤਾ ਨੇ, ਪਰ ਇੱਕ ਰੂਮ ਮਾਤਾ ਪਿਤਾ ਦਾ ਵੀ ਹੁੰਦਾ, ਇੱਕ ਲਿਵਿੰਗ ਰੂਮ ਆ, ਇੱਕ ਡਰਾਇੰਗ ਰੂਮ ਲੱਗਿਆ ਹੁੰਦਾ, ਇੱਕ ਕਿਚਨ ਵੀ ਹੁੰਦੀ ਆਪਣੀ, ਇੱਕ ਸਿਸਟਮ ਆ ਬਣਿਆ। ਉਸੇ ਪ੍ਰਕਾਰ ਜਿਵੇਂ ਕੱਲ੍ਹ ਰਾਤੀ ਬੇਨਤੀ ਕੀਤੀ ਵੀ ਜਿਵੇਂ ਤੁਹਾਡੇ ਪਿਤਾ ਤੁਹਾਡੇ ਮੂਲ ਨੇ ਤੁਹਾਡੇ ਵਾਸਤੇ ਸੁੰਨ ਦੇ ਵਿੱਚ ਥਾਲ ਇੱਥੇ ਰੱਖਿਆ ਪਰੋਸ ਕੇ, ਜਿਹੜਾ ਆਏਗਾ ਉਹ ਅਰਦਾਸ ਬੇਨਤੀ ਕਰਕੇ ਇੱਥੇ ਆ ਕੇ ਪ੍ਰਸ਼ਾਦਾ ਛਕੇ। ਮੈਂ ਦ੍ਰਿਸ਼ਟਮਾਨ ਦਾ ਆਪਾਂ ਸਾਰੇ ਭੋਜਨ ਛਕਦੇ ਹਾਂ, ਆਪਣੇ ਜੋ ਕਿੰਨੇ ਕੁ ਗੁਰਮੁਖ ਆ ਜਿਹੜੇ ਪ੍ਰਸ਼ਾਦਾ ਛਕਣ ਲੱਗਿਆ ਅਰਦਾਸ ਬੇਨਤੀ ਕਰਦੇ ਆ, ਕੋਈ ਨਹੀਂ ਹੈਗਾ ਕਰਦਾ, ਬਹੁਤ ਘੱਟ ਨੇ। ਦੇਖੋ ਕਿੰਨੇ ਵਿਚਾਰ ਦੀ ਗੱਲ ਆ। ਮਹਾਰਾਜ ਕਹਿੰਦੇ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਆਪਣੇ ਕੋਲ ਤਾਂ ਜਿਹੜਾ ਭੋਜਨ ਦ੍ਰਿਸ਼ਟਮਾਨ ਦਾ ਮਿਲਦਾ ਉਹਦਾ ਥੈਂਕਸ ਕਰਨ ਵਾਸਤੇ ਮੂੰਹ 'ਚ ਸ਼ਬਦ ਨਹੀਂ ਹੈਗੇ ਆਪਣੇ ਵੀ ਸਾਨੂੰ ਇੰਨੇ ਭੋਜਨ ਦੇ ਰਿਹਾ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ, ਰੱਖਿਆ ਹੀ ਨਹੀਂ, ਉਹਦਾ ਥੈਂਕਸ ਹੀ ਨਹੀਂ ਕੀਤਾ ਪਿਤਾ ਦਾ ਵੀ ਸ਼ੁਕਰ ਸੱਚੇ ਪਾਤਸ਼ਾਹ ਸਾਨੂੰ ਰਿਜਕ ਦਿੱਤਾ। ਇਹ ਰਿਜਕ ਦੇਖੋ ਕਈ ਜੀਵਾਂ ਨੂੰ ਖਾਣ ਨੂੰ ਮਿਲਦਾ ਵੀ ਨਹੀਂ ਹੈਗਾ, ਕਿੰਨੀ ਹਾਰਡ ਮਿਹਨਤ ਕਰਕੇ ਉਹ ਭੋਜਨ ਪ੍ਰਾਪਤ ਕਰਦੇ ਆ ਅਤੇ ਸਾਨੂੰ ਦਿੱਤਾ ਹੈ, ਸਾਡੇ ਕੋਲ ਥੈਂਕਸ ਨਹੀਂ ਕਰ ਹੁੰਦਾ ਪਿਆ। ਇਹ ਸਾਡੇ ਮਨਾਂ ਦੀ ਅਵਸਥਾ ਹੈ, ਤਾਂ ਹੀ ਤਾਂ ਸਾਨੂੰ ਭੋਜਨ ਖਾਣ ਲੱਗਿਆ ਵੀ ਆਪਾਂ ਅੱਜ ਕੱਲ੍ਹ ਸਿਸਟਮ ਬਣ ਗਿਆ ਸੋਸ਼ਲ ਮੀਡੀਆ ਨਾਲ ਰੱਖ ਲਈਦਾ ਆਪਾਂ, ਇਜ਼ ਦੈਟ ਰਾਈਟ, ਹੈ ਨਾ ਜੀ, ਨਾਲੇ ਭੋਜਨ ਛਾ ਕਰੇ ਮੂੰਹ 'ਚ ਬੁਰਕੇ ਨਾਲੇ ਉਹਨੂੰ ਐਂ ਕਰੀ ਜਾਂਦੇ ਨੇ। ਹੁਣ ਜਿਹਨੇ ਭੋਜਨ ਖਾਣਾ ਸੀ ਉਹ ਤਾਂ ਸੋਸ਼ਲ ਮੀਡੀਆ 'ਚ ਵੜ ਗਿਆ, ਭੋਜਨ ਕਿਹਨੇ ਖਾਇਆ? ਸਵਾਲ ਆ ਤੁਹਾਨੂੰ ਸਾਰਿਆਂ ਨੂੰ, ਭੋਜਨ ਕਿਹਨੇ ਖਾਇਆ ਦੱਸੋ, ਇਹ ਵੀ ਨਹੀਂ ਪਤਾ, ਫਿਰ ਰੋਟੀ ਖਾਣੀ ਛੱਡ ਦੇਣੀ ਚਾਹੀਦੀ ਸਾਰਿਆਂ ਨੂੰ। ਉੱਦਾਂ ਦਾ ਜਿਵੇਂ ਸਮਾਂ ਹੋ ਜਾਂਦਾ ਵੀ ਪ੍ਰਸ਼ਾਦੇ ਦਾ ਟਾਈਮ ਹੋ ਗਿਆ, ਧਿਆਨ ਤਾਂ ਉੱਥੇ ਪਹੁੰਚ ਜਾਂਦਾ ਵੀ ਭੁੱਖ ਲੱਗੀ ਆ, ਪਰ ਕੌਣ ਖਾ ਰਿਹਾ ਪ੍ਰਸ਼ਾਦਾ ਇਹ ਨਹੀਂ ਪਤਾ। ਦੇਖੋ ਗੁਰੂ ਘਰ ਦੇ ਪਿਆਰੇ ਕਿੰਨੇ ਮਿਹਨਤ ਨਾਲ, ਕੋਈ ਜਾਪ ਕਰਦਾ, ਕੋਈ ਸਤਨਾਮ ਵਾਹਿਗੁਰੂ ਜਾਪ ਕਰਦਾ, ਉਹ ਦ੍ਰਿਸ਼ਟੀ ਪਾ ਕੇ ਭੋਜਨ ਤਿਆਰ ਕਰਦੇ, ਕਿਉਂਕਿ ਮਹਾਰਾਜ ਕਹਿੰਦੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਫਿਰ ਬਾਅਦ 'ਚ ਘਿਓ ਵੀ ਪਾਉਂਦੇ ਆਪਾਂ, ਪੰਜਾਂ ਪਾਇਆ ਕਿਰਤ ਹੋਆ ਪਾਕ ਪਵਿੱਤ, ਕਹਿੰਦਾ ਪਵਿੱਤਰ ਹੋ ਗਿਆ ਹੈ। ਠੀਕ ਹੈ ਜੀ, ਚਲੋ ਅਰਦਾਸ ਨਹੀਂ ਕੀਤੀ, ਠੀਕ ਆ, ਛਕਣ ਲੱਗਿਆ ਵੀ ਧਿਆਨ ਚਲੇ ਗਿਆ ਉੱਧਰ ਸਿਸਟਮ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ। ਮਹਾਰਾਜ ਕਹਿੰਦੇ ਜਿੱਤ ਮੁੱਖ ਨਾਮ ਨਾ ਉਚਰੇ ਬਿਨ ਨਾਵੇਂ ਰਸ ਖਾਏ। ਇਹ ਰਸ ਹੀ ਖਾ ਰਹੇ ਹੋ ਤੁਸੀਂ, ਭਾਵੇਂ ਗੁਰੂ ਘਰ 'ਚ ਬੈਠੇ ਹੋ, ਡੋਂਟ ਮਾਇੰਡ, ਜੇ ਆਪਣਾ ਧਿਆਨ ਹੀ ਨਹੀਂ ਨਾ ਹੈਗਾ ਛਕਣ ਦੇ ਵਿੱਚ ਆਪਾਂ ਰਸ ਖਾ ਰਹੇ ਹਾਂ। ਕਹਿੰਦੇ ਪਾਪੀ ਸੋਤਨ ਗੱਡਿਆ ਥੁੱਕਾਂ ਪਈਆਂ, ਕਹਿੰਦੇ ਉਹ ਤੂੰ ਮਹਾਰਾਜ ਤੇਰੇ ਥੁੱਕਾਂ ਹੀ ਪੈਣਗੀਆਂ ਤਾਂ ਹੋਰ ਹਿਸਾਬ ਲਾ ਲਾ ਆਪਣਾ, ਕਿਉਂਕਿ ਇਹ ਦੇਵਤੇ ਸੀ, ਤੁਸੀਂ ਦੇਵਤਿਆਂ ਨੂੰ ਅਪਵਿੱਤਰ ਕਰ ਦਿੱਤਾ। ਛਕਣ ਲੱਗਿਆ ਬੇਨਤੀ ਕੀਤੀ ਸੀ ਵੀ ਵਾਹ ਗੁਰੂ ਵਾਹ ਗੁਰੂ, ਭੋਜਨ ਛਕਦਾ ਉਹਦਾ ਥੈਂਕਸ ਕਰਦੇ ਪਏ ਆਪਾਂ,
ਪਰ ਛਕਣ ਲੱਗਿਆ ਕੀ, ਜਾਂ ਸੋਸ਼ਲ ਮੀਡੀਆ ਜਾਂ ਸੋਚਾਂ ਵਿੱਚ ਮੀਡੀਆ ਚੱਲਦਾ ਪਿਆ, ਕਿੱਥੇ ਕੀ ਚੱਲਦਾ ਪਿਆ। ਜਿਹਨੇ ਛਕਣਾ ਸੀ ਭੋਜਨ, ਉਹ ਸੋਚਾਂ 'ਚ ਭੇਜ ਦਿੱਤਾ, ਫਿਰ ਭੋਜਨ ਪਵਿੱਤਰ ਕਿੱਥੋਂ ਰਹਿ ਗਿਆ। ਤਾਂ ਹੀ ਮਹਾਰਾਜ ਕਹਿ ਰਹੇ ਗੁਰਬਾਣੀ, ਰਸ ਖਸ ਖਾਏ ਪਿੰਡ ਵਧਾਏ, ਭੇਖ ਕਰੇ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਾਂ ਅਤਪਾਰੀ ਬਿਸਟਾ ਮਾਹੇ ਸਮਾਂ ਹੈ। ਅਸੀਂ ਗੰਦਗੀ ਦੇ ਕੀੜੇ ਬਣ ਗਏ ਹਾਂ, ਕਿਉਂਕਿ ਜਿਸ ਪਿਤਾ ਨੇ ਖਾਣ ਤੋਂ ਤਾਂ ਉਹਦਾ ਧੰਨਵਾਦ ਨਹੀਂ, ਜਿਹੜੇ ਦੇਵਤੇ ਸੀ ਉਹਨਾਂ ਦਾ ਧੰਨਵਾਦ ਨਹੀਂ, ਛਕਣ ਲੱਗਿਆ ਤੁਹਾਡਾ ਧਿਆਨ ਮਾਇਆ 'ਚ ਚਲੇ ਗਿਆ, ਫਿਰ ਧੰਨਵਾਦ ਨਹੀਂ। ਅਸੀਂ ਕਿੰਨਾ ਵੱਡਾ ਪਾਪ ਕਰ ਰਹੇ ਹਾਂ ਗੁਰਮੁਖ ਪਿਆਰਿਓ, ਇਹ ਸੋਚੋ ਅਤੇ ਵਿਚਾਰੋ। ਇੱਦਾਂ ਨਹੀਂ ਆਪਾਂ ਨੂੰ ਗੁਰਬਾਣੀ 'ਚ ਕਹਿ ਦਿੱਤਾ ਗਿਆ। ਇਸ ਕਰਕੇ ਜਦੋਂ ਹੁਣ ਆਪਾਂ ਇਸ ਭੋਜਨ 'ਤੇ ਆ ਜਾਈਏ, ਹੁਣ ਸੋਚ ਦੀ ਗੱਲ ਆ ਵੀ ਜੇ ਦ੍ਰਿਸ਼ਟ ਮਨ ਭੋਜਨ 'ਚ ਅਰਦਾਸ ਨਹੀਂ ਹੋ ਰਹੀ, ਜਿਹੜੀ ਇੱਥੇ ਬਹਿ ਕੇ ਅਰਦਾਸ ਕਰਨੀ ਉਹ ਕਦੋਂ ਕਰੂੰਗੇ ਤੁਸੀਂ? ਇਸ ਕਰਕੇ ਆਪਣੇ ਮਨ ਨੂੰ ਸਿਸਟਮ 'ਚ ਲੈ ਕੇ ਆਓ। ਜਦੋਂ ਵੀ ਆਪਾਂ ਭੋਜਨ ਛਕਣਾ, ਪ੍ਰਸ਼ਾਦਾ ਛਕਣਾ, ਪਹਿਲਾਂ ਉਸ ਅਕਾਲ ਪੁਰਖ ਮਹਾਰਾਜ ਦਾ ਧੰਨਵਾਦ ਹੀ ਕਰਨਾ ਹੈ, ਕਿਉਂਕਿ ਜਿਹਨੇ ਸਾਨੂੰ ਸਵਾਸ ਦੇ ਰਿਹਾ। ਡੋਂਟ ਥਿੰਕ ਜਿਵੇਂ ਆਹ ਮੇਰੇ ਹੱਥ ਪੈਰ ਹਿਲਦੇ, ਮੈਂ ਨਹੀਂ ਹਿਲਾਉਂਦਾ, ਮੈਨੂੰ ਸਾਹ ਆਉਂਦੇ ਪਏ ਆ, ਮੇਰੇ ਹੱਥ ਪੈਰ ਹਿਲਦੇ ਪਏ ਆ। ਸਾਹ ਆਉਣੇ ਬੰਦ ਹੋ ਗਏ, ਇਹਨੇ ਉੱਦਾਂ ਢਹਿ ਢੇਰੀ ਹੋ ਜਾਣਾ, ਠੀਕ ਹੈ ਜੀ। ਜੋ ਸੋ ਜਿਹੜਾ ਸਾਹ ਦਿੰਦਾ ਹੈ ਉਹੀ ਤੁਹਾਨੂੰ ਭੋਜਨ ਦੇ ਰਿਹਾ। ਜਿਵੇਂ ਆਪਾਂ ਸਾਰੇ ਪਰਿਵਾਰ ਦੇ ਜੀ ਬੈਠੇ ਹਾਂ, ਕਿਸੇ ਦਾ ਬੱਚਾ ਨਹੀਂ ਇੱਥੇ, ਕਿਸੇ ਦੀ ਵਾਈਫ ਨਹੀਂ, ਮਾਂ ਪਿਓ ਨਹੀਂ, ਘਰ ਵਾਲਾ ਨਹੀਂ, ਸਾਰਿਆਂ ਨੂੰ ਸਾਹ ਦੇ ਰਿਹਾ ਪਰਮਾਤਮਾ। ਆਪੇ ਕਰਤਾ ਕਰ ਕਰ ਦੇਖੀਏ ਦਿੰਦਾ ਸਾਹਸ, ਉਹ ਸਵਾਸਾਂ ਦੀ ਗ੍ਰਾਹੀ ਦੇਈ ਜਾ ਰਿਹਾ, ਆਪਾਂ ਲਈ ਜਾ ਰਹੇ ਹਾਂ, ਠੀਕ ਹੈ, ਜਿਉਂਦੇ ਹਾਂ। ਇਹ ਵੀ ਥੈਂਕਸ ਕਰਨਾ ਆਪਾਂ ਸਾਰਿਆਂ ਨੇ। ਤਾਂ ਹੀ ਗੁਰਬਾਣੀ 'ਚ ਲਿਖਿਆ ਏ ਵੀ ਬਿਰਥਾ ਕੋਈ ਨਾ ਜਾਹੇ ਜੇ ਆਵੇ, ਤੋ ਦਾਜ ਕਹਿੰਦੇ ਪਿਤਾ ਜੀ ਸਾਹ ਦੇ ਤਾ, ਤੇਰੇ ਸ਼ੁਕਰ ਤੋਂ ਬਗੈਰ ਜਾਵੇ ਨਾ। ਤਾਂ ਹੀ ਆਪਾਂ ਨੂੰ ਸਮਝਾਇਆ ਗਿਆ ਹੈ ਗੁਰਬਾਣੀ ਦੇ ਵਿੱਚ ਵੀ ਉਹ ਸਾਸ ਗ੍ਰਾਸ ਸਿਮਰਨ ਕਿਉਂ ਕਰਨਾ ਹੈ, ਕਿਉਂਕਿ ਅਸੀਂ ਉਹ ਜੋ ਸਵਾਸਾਂ ਦਾ ਸਾਡਾ ਰਚਣਹਾਰਾ ਹੈ, ਸਾਡਾ ਕਰਤਾ, ਉਹ ਸਾਨੂੰ ਮੂੰਹ 'ਚ ਸਵਾਹ ਦੇ ਰਿਹਾ ਹੈ, ਅਸੀਂ ਉਹਦਾ ਥੈਂਕਸ ਕਰਦੇ ਪਏ ਹਾਂ। ਉੱਠਦਿਆਂ ਸਾਰ ਹੀ ਵਾਹਿਗੁਰੂ ਵਾਹਿਗੁਰੂ, ਇਹ ਗੁਰਮੰਤਰ ਇੰਨੀ ਵੱਡੀ ਵਿਸ਼ੇਸ਼ਤਾ ਹੈ। ਕਈ ਵਾਰ ਆਪਾਂ ਕਾਇਨਾਤ ਨੂੰ ਵੇਖਦੇ ਕਹਿੰਦੇ ਬੜੀ ਸੋਹਣੀ ਰੱਬ ਨੇ ਕੁਦਰਤ ਬਣਾਈ ਆ, ਠੀਕ ਹੈ ਜੀ, ਪਰ ਮਹਾਰਾਜ ਜੋ ਗੁਰਮੰਤਰ ਜਪਦੇ ਹੋ, ਜੋ ਤੁਹਾਡੀ ਸੁਰਤੀ ਆਈ ਇਸ ਦੇਸ਼ 'ਚ, ਨਾਲੇ ਬੋਲੇ ਵਾਹ, ਇੰਗਲਿਸ਼ 'ਚ ਕਹਿੰਦੇ ਵਾਓ, ਜਦੋਂ ਤੁਹਾਡੀ ਸੁਰਤੀ ਇਸ ਦੇ ਵਿੱਚ ਆਈ, ਤੁਸੀਂ ਸਾਰੀ ਕਾਇਨਾਤ ਦੀ ਉਸਤਤ ਕਰਤੀ, ਗੁਰਮੁਖ ਕਹਿੰਦੇ ਹੁੰਦੇ ਸੀਗੇ, ਸਾਰੀ ਕਾਇਨਾਤ ਦੀ ਇੱਕ ਵਾਰ ਦੇ ਵਿੱਚ। ਅਤੇ ਜਦੋਂ ਤੁਹਾਡੀ ਜਿਹੜੀ ਸੁਰਤੀ ਉੱਤੇ ਗਈ, ਸ਼ਬਦ ਆਪਣੇ ਪੌਣ ਬਾਹਰ ਨਿਕਲੇ, ਨਾਲ ਉੱਧਰ ਸ਼ਬਦ ਗੁਰੂ ਆ ਚੌਥੇ ਪਾਤ 'ਚ, ਫਿਰ ਸ਼ਬਦ ਗੁਰੂ ਦੀ ਉਸਤਤ ਕਰ ਦਿੱਤੀ ਆਪਾਂ। ਇਹ ਗੁਰਮੰਤਰ ਦੀ ਇਹ ਵੀ ਬਹੁਤ ਵੱਡੀ ਪੜ੍ਹਾਈ, ਬਹੁਤ ਵੱਡਾ ਟੋਪਿਕ ਆ। ਜੇ ਆਪਾਂ ਵੇਖੀਏ ਗੁਰਮੰਤਰ ਜਪਣ ਨਾਲ ਇਸ ਕਾਇਨਾਤ ਦੀ ਉਸਤਤ ਹੋ ਗਈ, ਉਸ ਸ਼ਬਦ ਗੁਰੂ ਦੀ ਉਸਤਤ ਹੋ ਗਈ। ਅਤੇ ਜਦੋਂ ਅਸੀਂ ਉਸਤਤ ਹੀ ਕਰੀ ਜਾਂਦੇ ਹਾਂ, ਕਿਉਂਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਜੋ ਤੁਹਾਡੀ ਮਨ ਦੀ ਅਵਸਥਾ ਬਣ ਗਈ ਅਤੇ ਜੋ ਨੇਤਰ ਖੋਲੂੰਗੇ ਤੁਹਾਨੂੰ ਪਰਮਾਤਮਾ ਦਿਖਣਾ, ਉਹ ਵੀ ਦਿਖਦਾ ਉਹਦੀ ਉਸਤਤ, ਜਦੋਂ ਅੰਤਰਗਤ ਗਏ ਸ਼ਬਦ ਗੁਰੂ ਦੀ ਉਸਤਤ। ਜਦੋਂ ਲਗਾਤਾਰ ਉਸਤਤ ਹੀ ਕਰੀ ਜਾਣੀ ਆ, ਫਿਰ ਤੁਹਾਨੂੰ ਤੁਹਾਡੇ ਮਨ ਦੀ ਖੁਰਾਕ ਮਿਲਣੀ ਹੀ ਮਿਲਣੀ ਆ। ਬਿਨਾਂ ਪੁੱਛਿਆਂ ਤੁਹਾਡੇ ਪਿਤਾ ਨੇ ਤੁਹਾਨੂੰ ਤੁਹਾਡੇ ਮਨ ਦੀ ਖੁਰਾਕ ਦੇ ਦੇਣੀ ਆ, ਕਿਉਂਕਿ ਆਪਾਂ ਧੰਨਵਾਦ ਕਰਦੇ ਮਹਾਰਾਜ ਦਾ। ਇਸ ਕਰਕੇ ਸਾਰਿਆਂ ਨੇ ਖਿਆਲ ਰੱਖਣਾ, ਇਹ ਜਿਹੜਾ ਹਰ ਇੱਕ ਚੀਜ਼ ਸਿਸਟਮ ਚੱਲਦਾ ਪਿਆ ਧਰਤੀ ਤੋਂ ਲੈ ਕੇ ਆਕਾਸ਼ ਤੱਕ, ਇਹਨੂੰ ਸੂਖਮਹਿਲ ਕਿਹਾ ਗੁਰਬਾਣੀ ਦੇ ਵਿੱਚ। ਇਹ ਬੇਗਮਪੁਰਾ ਸ਼ਹਿਰ ਆ, ਸਾਰਾ ਕੁਝ ਇੱਥੇ ਹੀ ਆ, ਪਰ ਸਾਡਾ ਮਨ ਬਾਹਰ ਮੁਖੀ ਆ ਵਿਚਾਰਾਂ 'ਚ ਹੋਣ ਕਰਕੇ। ਅਸੀਂ ਤਾਂ ਸਾਰੇ ਸਿਮਰਨ ਕਰਦੇ ਹਾਂ ਵੀ ਅਸੀਂ ਪਹਿਲਾਂ ਇਸ ਕਾਇਆਂ 'ਚ ਪ੍ਰਵੇਸ਼ ਹੋ ਜਾਓ। ਆ ਤਾਂ ਕਾਇਆ ਦਾ ਭੇਤ ਨਹੀਂ ਹੈਗਾ, ਸਾਨੂੰ ਨੌ ਦਰਵਾਜ਼ਿਆਂ ਦਾ ਭੇਤ ਨਹੀਂ ਕਿਸੇ ਨੂੰ ਹੈਗਾ, ਆਪਾਂ ਤੁਰੇ ਫਿਰਦੇ ਵਿਚਾਰਾਂ ਦੇ ਵਿੱਚ। ਜਦੋਂ ਤੁਸੀਂ ਅਭਿਆਸ ਕਰੋਗੇ, ਜਿਹੜਾ ਤੁਹਾਡਾ ਮਨ ਆ ਅਭਿਆਸ ਕਰਕੇ ਇਹ ਨੌ ਦਰਵਾਜ਼ਿਆਂ ਤੋਂ ਮੁਕਤ ਹੋ ਜਾਏਗਾ, ਫਿਰ ਤੁਹਾਡਾ ਧਿਆਨ ਕਦੀ ਅੱਖਾਂ 'ਚ, ਕਦੀ ਹੱਥਾਂ ਪੈਰਾਂ 'ਚ, ਗੋਡਿਆਂ ਗਿੱਟਿਆਂ 'ਚ, ਕਦੀ ਕੰਨਾਂ 'ਚ, ਕਦੀ ਅੱਖਾਂ 'ਚ ਜਾਂਦਾ ਸੀ, ਉਹ ਧਿਆਨ ਗੁਰਮੰਤਰ ਨੇ ਕੱਢ ਕੇ ਤੁਹਾਡਾ ਕਿੱਥੇ ਕਰ ਦਿੱਤਾ? ਅਫੁਰ ਅਵਸਥਾ ਦੇ ਵਿੱਚ। ਜੋ ਤੁਹਾਡਾ ਧਿਆਨ ਅਫੁਰ ਅਵਸਥਾ 'ਚ ਵਿੱਚ ਗਿਆ, ਤਾਂ ਮਹਾਰਾਜ ਨੇ ਤੁਹਾਨੂੰ ਉੱਥੇ ਜਾ ਕੇ ਨਾਮ ਸੁਣੇਗਾ ਸਾਰਿਆਂ ਨੂੰ, ਜਿਹਨੂੰ ਕਹਿੰਦੇ ਗੁਰਬਾਣੀ ਦੇ ਵਿੱਚ ਨੌਂ ਦਰ ਠਾਕੇ ਧਾਵਤ ਰਹਾਏ ਦਸਵੇਂ ਨਿੱਜ ਘਰ ਵਸਾ ਪਾਏ।
ਵੀ ਜਦੋਂ ਅਸੀਂ ਉਸ ਘਰ ਵਿੱਚ ਜਾਵਾਂਗੇ ਫਿਰ ਬਹਿੰਦੇ ਹਾਂ ਸ਼ਰਧਾ ਭਾਵਨਾ ਦੇ ਨਾਲ, ਜਿਹਨੂੰ ਕਹਿੰਦੇ ਗੁਰਦੁਆਰੇ ਲਾਏ ਭਾਵ ਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਜਿਹੜੇ ਦਰ 'ਤੇ ਜਾ ਕੇ ਬੈਠਣਗੇ ਅਤੇ ਦਰਸ਼ਨ ਤਾਂ ਉਹਨੂੰ ਹੋਣਗੇ ਮਹਿਲ ਦੇ, ਜਿਵੇਂ ਦਰਵਾਜ਼ੇ 'ਤੇ ਬੈਠੇ ਆਪਾਂ ਗੁਰੂ ਘਰ ਦੇ ਅਜੇ ਅੰਦਰ ਨਹੀਂ ਆਏ, ਪਰ ਇਸੀ ਪ੍ਰਕਾਰ ਜੋ ਦਰਵਾਜ਼ਾ ਖੁੱਲ੍ਹੇਗਾ ਅੰਦਰ ਤਾਂ ਆਪਾਂ ਜਾਵਾਂਗੇ ਨਾ। ਇਸੀ ਪ੍ਰਕਾਰ ਜਿਹੜੇ ਗੁਰਮੁਖ ਮਿਹਨਤ ਕਰਕੇ ਉਹ ਦਰ 'ਤੇ ਜਾ ਕੇ ਬਹਿੰਦੇ ਆ, ਸੋ ਦਰ ਤੇਰਾ ਕਿਹਾ ਸੋ ਕਰਕੇ ਹੈ ਜਿੱਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ। ਉਹ ਕਹਿੰਦੇ ਆ ਵੀ ਦਰ 'ਤੇ ਜਾ ਕੇ ਬੈਠੇ ਜਦੋਂ, ਕਹਿੰਦੇ ਫਿਰ ਉਹਨਾਂ ਨੇ ਜਾ ਕੇ ਬਹਿ ਗਏ, ਕਹਿੰਦੇ ਫਿਰ ਕੀ ਪ੍ਰੈਕਟੀਕਲ ਹੋਇਆ, ਕਹਿੰਦੇ ਫਿਰ ਸ਼ਰਧਾ ਭਾਵਨਾ ਬੈਠੇ ਗੁਰਦੁਆਰੇ ਲਾਏ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈਂ ਅਨੇਕ ਰੂਪ ਨੌ ਨਵ ਨੇ ਤਿਸ ਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਸ ਕਰਕੇ ਜੇ ਕਿਸੇ ਨੂੰ ਵੀ ਕੋਈ ਡਾਊਟ ਵੀ ਦਸਵਾਂ ਦੁਆਰ ਨਹੀਂ ਹੁੰਦਾ, ਪਰ ਗੁਰਬਾਣੀ 'ਚ ਲਿਖਿਆ ਕਿਸੇ ਨੇ ਦਸਵਾਂ ਦੁਆਰ ਕਹਿਤਾ, ਨਿੱਜ ਘਰ ਕਹਿਤਾ, ਥਿਰ ਘਰ ਕਹਿ ਦਿੱਤਾ ਉਹਨੂੰ, ਗਗਨ ਮੰਡਲ ਕਹਿਤਾ, ਠੀਕ ਹੈ ਜੀ, ਉਹਨੂੰ ਹੋਰ ਅਨੇਕਾਂ ਨਾਮ ਦਿੱਤੇ ਆ, ਬੇਗਮਪੁਰਾ ਸ਼ਹਿਰ, ਕਰਤਾਰਪੁਰ ਦਾ ਅਵਚਲ ਨਗਰ ਨਾਮ ਦਿੱਤਾ ਗੁਰਬਾਣੀ ਵਿੱਚ। ਗੱਲ ਹੈ ਵੀ ਸਮਝਣ ਦੀ ਵੀ ਇਹ ਚੀਜ਼ ਹੈ ਜਾਂ ਨਹੀਂ ਹੈ, ਅਤੇ ਗੁਰਬਾਣੀ ਨੇ ਉੱਤੋਂ ਮੋਹਰ ਲਾ ਦਿੱਤੀ ਆ। ਅਤੇ ਕਹਿੰਦੇ ਜਿਹੜਾ ਰਸ ਆ ਇਹ ਵੀ ਦਸਵੇਂ ਦਰ 'ਚੋਂ ਆ ਰਿਹਾ ਨਾਮ ਰਸ, ਪਰ ਕਹਿੰਦੇ ਜਿਹੜਾ ਸਾਧੂਆਂ ਦਾ ਸੰਗ ਕਰਦੇ ਉਹਨਾਂ ਨੂੰ ਪਤਾ ਲੱਗਦਾ, ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਦ ਸ਼ਬਦ ਦਸਮ ਦੁਆਰ ਬਾਜੋ ਤੈ ਅੰਮ੍ਰਿਤ ਨਾਮ ਚੁਆਇਆ ਥਾ, ਚੋਂਦਾ ਉੱਥੋਂ। ਪਰ ਜਿਹੜੇ ਜਿਹਾਂ ਦੀ ਸੁਰਤੀ ਜਾਂਦੀ ਆ ਉੱਥੇ ਉਹਨਾਂ ਨੂੰ ਰਸ ਮਿਲਦਾ, ਉਹ ਦੂਜਿਆਂ ਰਸ ਨਹੀਂ ਮਿਲਦਾ ਹੈਗਾ, ਕਿਉਂਕਿ ਉਹਨਾਂ ਨੇ ਪ੍ਰੈਕਟੀਕਲ ਕੀਤਾ। ਸੋ ਉਹ ਜਿਹੜੇ ਗੁਰੂ ਦਾ ਸਿੱਖ ਜਦੋਂ ਇੱਥੇ ਇਸ ਨਾਮ 'ਚ ਧਿਆਨ ਲਾਉਂਦੇ ਆ ਉਹਨਾਂ ਨੂੰ ਰਸ ਆਉਂਦਾ ਏ, ਉਸਨੂੰ ਗੁਰਬਾਣੀ ਵਿੱਚ ਕਿਹਾ ਗਿਆ ਅੰਮ੍ਰਿਤਸਰ ਨਾਮ ਦਿੱਤਾ ਗਿਆ। ਹੁਣ ਜੋ ਅੰਮ੍ਰਿਤਸਰ ਦੀ ਗੱਲ ਕਰ ਲਈਏ ਆਪਾਂ, ਅਸੀਂ ਸਾਰੇ ਹੀ ਜੀਵ ਜਦੋਂ ਜਾਣਦੇ ਕਹਿੰਦੇ ਅਸੀਂ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਕੇ ਜਾਣਾ ਹੈ। ਹੁਣ ਵੇਖੋ ਇੱਕ ਸਿੱਖ ਦੀ ਰੋਜ਼ ਦੀ ਡਿਊਟੀ ਆ, ਉਹਨੇ ਨਾਮ 'ਚ ਵੀ ਧਿਆਨ ਲਾਉਣਾ, ਉਹਨੇ ਪੂਜਾ ਵੀ ਕਰਨੀ ਆ, ਅਤੇ ਉਹਨੇ ਆਪਣੇ ਮਨ ਦੀ ਖੁਰਾਕ ਵੀ ਲੈਣੀ ਅਤੇ ਅੰਮ੍ਰਿਤਸਰ 'ਚ ਇਸ਼ਨਾਨ ਵੀ ਕਰਨਾ। ਹੁਣ ਸਾਡੇ ਜੋ ਐਸਾ ਕੋਈ ਜੀਵ ਨਹੀਂ ਰੋਜ਼ ਅੰਮ੍ਰਿਤਸਰ ਜਾ ਸਕੇ, ਜਾ ਕੇ ਇਸ਼ਨਾਨ ਕਰਕੇ ਵਾਪਸ ਆ ਜਾਵੇ, ਠੀਕ ਹੈ ਜੀ। ਇਹ ਅੰਮ੍ਰਿਤਸਰ ਤੁਹਾਡੇ ਅੰਦਰ ਹੀ ਬਣਾ ਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਬਾਣੀ ਦੇ ਵਿੱਚ, ਜਿਹਨੂੰ ਕਹਿੰਦੇ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਹ ਇਸ਼ਨਾਨ ਕਰਦਾ ਉਸ ਦੇ ਵਿੱਚ। ਫਿਰ ਮਹਾਰਾਜ ਕਹਿੰਦੇ ਕੀ ਗੁਰਬਾਣੀ ਵਿੱਚ, ਉੜਦਿਆਂ ਸਾਰ ਸੁਰਤੀ ਸਰੀਰ ਦੇ ਵਿੱਚ ਆਈ, ਪਹਿਲਾ ਕੰਮ ਕਿਹੜਾ ਕਰਦਾ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਕਿਉਂਕਿ ਉਹਨੂੰ ਪਤਾ ਵੀ ਮੈਂ ਪਵਿੱਤਰ ਬਾਣੀ ਪੜ੍ਹਨੀ ਆ, ਗੁਰਬਾਣੀ ਦਾ ਮੈਂ ਪ੍ਰੈਕਟੀਕਲ ਕਰਨਾ, ਮੇਰੀ ਸੇਜ ਸ਼ੁੱਧ ਚਾਹੀਦੀ ਆ। ਆਉਂਦਿਆਂ ਸਾਰ ਹੀ ਪੰਜਾਂ ਨੇ ਵੀ ਆਪਣਾ ਕੰਮ ਕਰਨਾ ਹੁੰਦਾ, ਜਦੋਂ ਆਉਂਦਿਆਂ ਸਾਰ ਆਪਾਂ ਸ਼ਬਦ ਦਾ ਅਭਿਆਸ ਕਰ ਦਿੰਦੇ ਹਾਂ, ਕਿਉਂਕਿ ਇਹਨਾਂ ਗੁਰਮੁਖਾਂ ਦੀ ਮਨ ਦੀ ਅਵਸਥਾ ਸੰਤਾਂ ਦੀ ਅਵਸਥਾ ਕੀ ਹੁੰਦੀ ਆ ਇਸ ਗੁਰਸਿੱਖ ਦੀ, ਕਹਿੰਦੇ ਵੀ ਇਹਨਾਂ ਨੇ ਸ਼ਬਦ ਅਭਿਆਸ ਕਰਕੇ ਵੀ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਉਹਨਾਂ ਨੇ ਪ੍ਰੈਕਟੀਕਲ ਕਰ ਲਿਆ ਹੁੰਦਾ ਵੀ ਘਰ ਵਿੱਚ ਕਿਵੇਂ ਸੁੱਖ ਲੈਣਾ, ਨਿੱਜ ਘਰ 'ਚ ਜਦੋਂ ਤ੍ਰਿਲੋਕੀ ਵਿੱਚ ਆਏ ਉੱਥੇ ਕਿਵੇਂ ਸੁੱਖ ਲੈਣਾ। ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਕਹਿੰਦੇ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ। ਜਦੋਂ ਇਹ ਸੌਣ ਦੀ ਅਵਸਥਾ ਜਾਂਦੇ ਆ ਇਹ ਅਚਿੰਤ ਹੋ ਜਾਂਦੇ। ਅਚਿੰਤ ਕਿਵੇਂ ਹੋ ਜਾਏ, ਇੱਕ ਤਾਂ ਫੁਰਨਾ ਅਚਿੰਤ ਆ, ਇੱਕ ਤੁਸੀਂ ਅਚਿੰਤ ਅਵਸਥਾ 'ਚ ਪਹੁੰਚ ਜੋ ਜਾਂਦੇ ਹੋ ਤੁਹਾਨੂੰ ਅੰਦਰੋਂ ਉਹ ਨਾਮ ਸੁਣਨਾ ਸ਼ੁਰੂ ਹੋ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਅਚਿੰਤ ਹਮਾਰੇ ਅਨਦ ਵਾਜੇ, ਅਚਿੰਤ ਹਮਾਰੇ ਗੋਬਿੰਦ ਗਾਜੇ, ਅਚਿੰਤ ਹਮਾਰੀ ਸੋਭ ਬਣਾਈ। ਜਦੋਂ ਤੁਹਾਡਾ ਮਨ ਉਸ ਅਚਿੰਤ ਅਵਸਥਾ ਵਿੱਚ ਗਿਆ, ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ, ਐਂ ਤਾਂ ਪ੍ਰੈਕਟੀਕਲ ਹੋ ਗਿਆ, ਨੇਤਰ ਖੋਲਦੇ ਹਾਂ ਉਹਨੂੰ ਉੜਦਿਆਂ ਸਾਰ ਹੀ ਇਹ ਸੰਸਾਰ 'ਚ ਪਹਿਲਾਂ ਉਸ ਪ੍ਰਕਾਸ਼ ਦੇ ਦਰਸ਼ਨ ਹੁੰਦੇ ਆ, ਕਿਉਂਕਿ ਉਹਨੂੰ ਹੁਕਮ ਹੁੰਦਾ ਏ ਵੀ ਜਦੋਂ ਨੇਤਰ ਖੋਲਣੇ ਇਹ ਕੱਪੜਾ ਬਾਅਦ 'ਚ, ਵੀ ਪਹਿਲਾਂ ਕੀ ਆ ਇਹ ਮੁਕਤੀ ਦਾ ਦਰ ਆ, ਜਿਹਨੂੰ ਮਹਾਰਾਜ ਕਹਿ ਰਹੇ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਵੀ ਇੱਥੇ ਧਿਆਨ ਰੱਖ ਕੇ ਚੱਲਣਾ ਤੂੰ, ਤੇਰਾ ਦਰ ਇੱਥੇ ਹੀ ਆ ਮੁਕਤੀ ਦਾ।
ਐਸੇ ਜੀਆਂ ਬਾਰੇ ਸਮਝਾ ਤਾ, ਕਹਿੰਦੇ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਕਾ ਅੰਤਰਜਾਮੀ, ਉਹ ਸਾਰਿਆਂ ਦੀ ਮਨਾਂ ਦੀ ਜਾਣਦਾ ਏ। ਫਿਰ ਇੱਥੇ ਆ ਕੇ ਉਹ ਚਿੰਤਾ ਨਹੀਂ ਕਰਦਾ ਕਿਸੇ ਗੱਲ ਦੀ, ਉਹਨੂੰ ਪਤਾ ਵੀ ਉਹ ਪਰਮਾਤਮਾ ਸਭ ਨੂੰ ਪਾਲਦਾ ਪਿਆ ਏ। ਇਸ ਕਰਕੇ ਆਪਾਂ ਨੂੰ ਸਮਝਾ ਤਾ ਕਿ ਜੀ ਜੰਤ ਸਭ ਪਾਛੇ ਕਰਿਆ ਪਿਥਮੇ ਰਿਜਕ ਸੰਭਾਹ ਹੈ, ਤੁਹਾਨੂੰ ਰਿਜਕ ਪਹਿਲਾਂ ਦੇ ਕੇ ਭੇਜਿਆ ਪਰਮਾਤਮਾ ਨੇ। ਨਿੱਜ ਮਹਿਲ 'ਚ ਤੁਹਾਡਾ ਨਾਮ ਰਸ ਭੇਜ ਦਿੱਤਾ, ਅਤੇ ਤਰਲੋਕੀ 'ਚ ਤੁਹਾਡਾ ਅਕਾਲ ਦੇ ਕੋਲ ਤੁਹਾਡੇ ਮਨ ਦੀ ਤਨ ਦੀ ਖੁਰਾਕ ਭੇਜ ਦਿੱਤੀ, ਦੋਨੇ ਮੈਂ ਤੁਹਾਨੂੰ ਖੁਰਾਕ ਮਿਲੀ ਜਾਣੀ ਆ। ਇਸ ਕਰਕੇ ਮਹਾਰਾਜ ਕਹਿੰਦੇ ਉਹ ਤੋਂ ਬਾਅਦ ਕੀ ਕਹਿੰਦੇ ਫਿਰ ਬਾਣੀ ਪੜ੍ਹਦੇ ਆ ਇਹ, ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ। ਕਹਿੰਦੇ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਫਿਰ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਉਹ ਨਿਤਨੇਮ ਦੀਆਂ ਬਾਣੀਆਂ ਆਸੇ ਦੀ ਵਾਰ ਦੀ ਬਾਣੀ ਪੜ੍ਹਦੇ ਹਾਂ, ਜਾਂ ਆਪਾਂ ਸਹਿਜ ਪਾਠ ਕਰਦੇ ਹਾਂ, ਉਹ ਫਿਰ ਬਾਣੀ ਦਾ ਪ੍ਰੈਕਟੀਕਲ ਕਰਦੇ ਆ ਸੰਸਾਰ ਦੇ ਵਿੱਚ ਆ ਕੇ। ਉਹ ਕਿਵੇਂ ਵਿੱਚ ਕਰਦੇ ਨੇ ਪ੍ਰੈਕਟੀਕਲ? ਜਿੱਥੇ ਵੀ ਬਹਿੰਦੇ ਆ ਉਹ ਇੱਕ ਹੀ ਗੱਲ ਕਰਦੇ ਆ, ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ। ਉਹ ਨਾਲ ਨਾਲ ਆਪਣੇ ਮਨ ਦੀ ਖੁਰਾਕ ਲਈ ਜਾਂਦੇ ਆ, ਨਾਲ ਨਾਲ ਉਹਦੀ ਪਰਮਾਤਮਾ ਦੀ ਉਸਤ ਕਰੀ ਜਾਂਦੇ ਜੋ ਹੁਕਮ ਹੁੰਦਾ ਉਹਨਾਂ ਨੂੰ। ਇਸ ਤਰੀਕੇ ਨਾਲ ਉਹ ਸੰਸਾਰ ਸਾਰੇ ਵਿਚਰਦੇ ਆ, ਕਿਉਂਕਿ ਉਹਨਾਂ ਨੂੰ ਹੁਕਮ ਹੈ ਨਿਤਨੇਮ ਬਾਣੀ ਦੇ ਵਿੱਚ, ਸਾਚ ਕਹੂੰ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਭ ਪਾਇਓ। ਉਹ ਗੁਰਮੁਖ ਨਾ ਦੁਬਧਾ ਕਰਦੇ ਆ, ਨਾ ਨਿੰਦਿਆ ਚੁਗਲੀ ਕਰਦੇ ਕਿਸੇ ਦੀ, ਨਾ ਹੀ ਲੋਕ ਲਜ, ਨਾ ਹੀ ਹੋਮੇ ਦੇ ਵਿੱਚ ਆਉਂਦੇ ਆ। ਉਹ ਮਨ ਦੀ ਅਵਸਥਾ ਲੈ ਕੇ ਚੱਲਦੇ, ਐਸੇ ਗੁਰਸਿੱਖ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ। ਉਹ ਆਪਣੇ ਮਨ ਦੀ ਅਵਸਥਾ ਨੂੰ ਇੰਨੇ ਲੋਅ ਲੈਵਲ 'ਚ ਲੈ ਜਾਂਦੇ ਆ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਮਾਨਿਆ ਮੀਤ ਹਮਾਰਾ ਸੋਏ। ਕਹਿੰਦੇ ਉਹ ਸਾਡਾ ਮਿੱਤਰ ਆ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਹੁਣ ਉਸ ਬੇਗਮਪੁਰੇ ਸ਼ਹਿਰ ਦੇ ਜਿਹੜੇ ਮਿੱਤਰ ਆ, ਕੋਈ ਕੋਈ ਆ, ਸਾਰੇ ਨਹੀਂ ਹੈਗੇ। ਆਪਾਂ ਜਿਵੇਂ ਸਾਰੇ ਮਿਹਨਤ ਕਰ ਰਹੇ ਹਾਂ, ਪਰ ਜਿਹੜੇ ਉਸ ਸ਼ਹਿਰ 'ਚ ਮਿਲਦੇ ਆ, ਜਿਵੇਂ ਤੁਹਾਡਾ ਕੋਈ ਗੁਆਂਢੀ ਮਿਲ ਜੇ ਆਪਾਂ ਨੂੰ ਇਸ ਬੇਗਾਨੇ ਮੁਲਕਾਂ 'ਚ, ਆਪਾਂ ਸਾਰੇ ਖੁਸ਼ ਹੁੰਦੇ ਹਾਂ ਨਾ ਵੀ ਸਾਡਾ ਗੁਆਂਢੀ ਆ ਗਿਆ, ਠੀਕ ਆ, ਸਾਡਾ ਪੜੋਸੀ ਆ ਗਿਆ, ਸਾਡਾ ਭਾਈ ਆ ਗਿਆ। ਅਤੇ ਜਦੋਂ ਆਪਾਂ ਬੇਗਾਨਿਆਂ ਨੂੰ ਦੇਖਦੇ ਹਾਂ, ਤੁਸੀਂ ਉਹਨਾਂ ਨਾਲ ਗੱਲ ਵੀ ਨਹੀਂ ਕਰਦੇ ਹੋ, ਵਿਚਾਰ ਵੀ ਨਹੀਂ ਕਰਦੇ ਆਪਾਂ ਉਹਨਾਂ ਨਾਲ, ਕੋਈ ਜਾਣਦੇ ਨਹੀਂ ਆਪਾਂ। ਇਸੇ ਪ੍ਰਕਾਰ ਜਦੋਂ ਉਹ ਜੀਵ ਇੱਥੇ ਆਉਂਦੇ ਆ, ਉਹ ਕੋਈ ਲੜਦੇ ਨਹੀਂ ਆਪਸ 'ਚ। ਇੱਦਾਂ ਹੀ ਇੱਕ ਕੱਪੜਾ ਪਾਇਆ ਪਤੀ ਦੇ ਪਤਨੀ ਦੇ ਉੱਤੇ, ਮਹਾਰਾਜ ਸਮਝਾ ਰਹੇ ਗੁਰਬਾਣੀ 'ਚ, ਇਹ ਸਰੀਰ ਕੱਪੜਾ ਏ। ਦੋ ਮਹਾਰਾਜ ਸਮਝਾ ਤੇ ਸੂਖਮ ਸਰੀਰ ਤਿਆਰ ਕੀਤੇ ਗਏ ਨਾਰੀ ਅਤੇ ਪੁਰਖ ਦਾ, ਜਿਵੇਂ ਆਪਣਾ ਸਾਰਿਆਂ ਦਾ ਮਹਾਰਾਜ ਦੇ ਮੂਹਰੇ ਆਪਾਂ ਲਾਵਾਂ ਲੈਂਦੇ, ਚਾਰ ਲਾਵਾਂ। ਇਹ ਚਾਰ ਲਾਵਾਂ ਦਾ ਮਤਲਬ ਸਮਝਣਾ ਬਹੁਤ ਜ਼ਰੂਰੀ ਆ। ਜਦੋਂ ਅਸੀਂ ਚਾਰ ਲਾਵਾਂ ਲੈਂਦੇ ਹਾਂ, ਆਪਾਂ ਨੂੰ ਪਹਿਲਾਂ ਰਸ਼ ਬੜਾ ਪੈਂਦਾ, ਇੱਕ ਤਾਂ ਅੱਜ ਕੱਲ੍ਹ ਠੀਕ ਆ ਜੀ ਸਮਾਂ ਨਹੀਂ ਹੁੰਦਾ, ਇੱਕ ਤਾਂ ਆਉਂਦੇ ਪਹਿਲਾਂ ਬਹੁਤ ਲੇਟ ਆ, ਆਉਂਦਿਆਂ ਸਾਰੀ ਪਹਿਲਾਂ ਕਾਹਲ ਪੈ ਜਾਂਦੀ, ਛੇਤੀ ਛੇਤੀ ਕਰੋ, ਛੇਤੀ ਛੇਤੀ ਕਰੋ, ਠੀਕ ਹੈ ਜੀ। ਉਹ ਛੇਤੀ ਛੇਤੀ ਵਿੱਚ ਹੁਣ ਗੁਰਮੁਖ 'ਤੇ ਹੀ ਪ੍ਰੈਸ਼ਰ ਹੁੰਦਾ ਲਾਵਾਂ ਵਾਲੇ 'ਤੇ, ਉੱਧਰ ਕੀਰਤਨ ਆਇਆ 'ਤੇ ਪ੍ਰੈਸ਼ਰ ਹੁੰਦਾ ਏ। ਫਿਰ ਸੋਚ ਗੱਲ ਦੀ ਗੱਲ, ਜਿਹੜਾ ਇੰਨੀ ਕਾਹਲੀ ਦੇ ਵਿੱਚ ਵਿਆਹ ਹੋਇਆ ਅਤੇ ਰਿਸ਼ਤਾ ਕਿੰਨਾ ਕੁ ਚੱਲੇਗਾ ਉਹਨਾਂ ਦਾ, ਕਿੰਨੀ ਕੁ ਸੋਚ ਮਿਲੇਗੀ ਆਪਸ 'ਚ ਉਹਨਾਂ ਦੀ, ਫਿਰ ਘਰ ਜਾ ਕੇ ਝਗੜੇ ਹੀ ਹੋਣਗੇ। ਅਸੀਂ ਵਿਆਹ ਨੂੰ ਆਨੰਦ ਕਾਰਜ ਨੂੰ ਅਸੀਂ ਉੱਦਾਂ ਹੀ ਮੰਨ ਲਿਆ, ਬਸ 15-20 ਮਿੰਟ ਦਾ ਕੰਮ ਆ, ਛੇਤੀ ਛੇਤੀ ਨਿਬੇੜੋ, ਨਹੀਂ। ਇਹ ਤੁਹਾਡੇ ਸਾਰੇ ਹੀ ਉਮਰ ਭਰ ਜਿਹੜੀ ਚਾਰ ਲਾਵਾਂ ਦੀ ਕਥਾ ਗੁਰਮੁਖ ਕਰਦੇ ਹੁੰਦੇ ਆ, ਉਹ ਤੁਹਾਨੂੰ ਜੀਵਨ ਦਾ ਇੱਕ ਮਨੋਰਥ ਸਮਝਾਇਆ ਜਾ ਰਿਹਾ ਵੀ ਅਸੀਂ ਦ੍ਰਿਸ਼ਟ ਮਾਨ ਦੇ ਵਿੱਚ ਕਿਵੇਂ ਦੁੱਖ ਸੁੱਖ 'ਚ ਸਹਾਈ ਹੋਣਾ, ਸੂਖਮ ਰੂਪ 'ਚ ਆਪਾਂ ਕਿਵੇਂ ਸਹਾਈ ਹੋਣਾ ਸਾਰਿਆਂ ਨੇ। ਸੂਖਮ ਰੂਪ ਤਾਂ ਬਾਅਦ ਦੀਆਂ ਗੱਲਾਂ ਨੇ, ਅੱਜ ਕੱਲ੍ਹ ਦ੍ਰਿਸ਼ਟ ਮਾਨ 'ਚ ਆਪਾਂ ਸਹਾਈ ਨਹੀਂ ਹੈਗੇ ਇੱਕ ਦੂਜੇ ਦੇ, ਮਾੜੀ ਜਿਹੀ ਗੱਲ ਹੋ ਜੇ ਪੰਜਾਂ ਦਾ ਕੰਮ ਕੀ ਆ, ਲੜਾਈ ਸ਼ਾਮ ਨੂੰ ਪਾਉਣੀ ਹੈ ਇਹਨਾਂ ਨੇ, ਦਿਨੇ ਨਹੀਂ ਪਾਉਣੀ ਲੜਾਈ, ਜਦੋਂ ਸ਼ਾਮਾਂ ਪੈਣੇ ਪਤਾ ਸ਼ਾਮ ਨੂੰ ਘਰੇ ਜਾਣਾ ਇਹਨਾਂ ਨੇ, ਲੜਾਈ ਪਾ ਦਿਓ ਆਪਸ 'ਚ, ਟਕਰਾਅ ਕਰਾ ਦਿਓ। ਜਦੋਂ ਸਿਮਰਨ ਕਰਨ ਦਾ ਟਾਈਮ ਸੀ, ਰਹਿ ਸਾਹਿਬ ਪੜ੍ਹਨ ਦਾ ਟਾਈਮ ਸੀ, ਕੀਰਤਨ ਸੁਹੇਲੇ ਦਾ ਸਮਾਂ ਸੀਗਾ, ਉਦੋਂ ਲੜਾਈ ਕਰਾਤੀ, ਵਿਚਾਰੇ ਨਹੀਂ ਕੀਤੀ, ਰੋਟੀ ਖਾਣੀ ਤਾਂ ਨਾ ਖਾਓ ਨਹੀਂ ਸੌਂ ਜਾਓ, ਇੱਦਾਂ ਹੀ ਜੀਵਨ ਲੰਘ ਗਿਆ। ਕਿੰਨੀ ਉਮਰ ਲੰਘ ਗਈ ਆ, 10 ਸਾਲ, 20 ਸਾਲ, 30 ਸਾਲ, 50 ਸਾਲ ਉਮਰ ਲੰਘ ਚੁੱਕੀ, 80 ਸਾਲ ਉਮਰ ਲੰਘ ਚੁੱਕੀ, ਇਕੱਠਿਆਂ ਮੈਂ ਕਦੇ ਸਿਮਰਨ ਨਹੀਂ ਕੀਤਾ ਹੈਗਾ। ਜਿਸ ਮਿਸ਼ਨ ਲਈ ਜੋੜਿਆ ਸੀ ਦੋਨੇ ਸੂਖਮ ਰੂਹਾਂ ਨੂੰ ਦਰਗਾਹ ਦੇ ਵਿੱਚ, ਉਹ

ਟਾਇ ਵਪਾਰੋ ਖੋਟੇ ਖਰੇ ਪਰਖਣ ਅਤੇ ਸੱਚੇ ਕੇ ਦਰਬਾਰਾ ਰਾਮ। ਅਤੇ ਅਸੀਂ ਤਾਂ ਆਪਣੇ ਆਪ ਮੋਹਰਾਂ ਲਾ ਦਿੰਦੇ ਹਾਂ, ਦੂਜਿਆਂ 'ਤੇ ਮੋਹਰਾਂ ਲਾ ਦੇਈਦੀਆਂ ਵੀ ਅਸੀਂ ਖਰੇ ਹਾਂ ਦੂਜੇ ਖੋਟੇ ਆ। ਪਰ ਮਹਾਰਾ ਕਹਿੰਦੇ ਪਰਮਾਤਮਾ ਦੀ ਵਡਿਆਈ ਇਹ ਹੈ, ਤਿਲ ਮਾਤਰ ਇੱਦਾਂ ਹੀ ਹਰ ਕੇ ਚੋਜ ਵਿਡਾਣ ਦੇਖ, ਖੋਟਾ ਖਰਾ ਇੱਕ ਨਿਮਕ ਪਛਾਣੇ। ਸਾਡੀਆਂ ਮਨਾਂ ਦੀ ਅਵਸਥਾ ਹੋਣ ਕਰਕੇ ਤਾਂ ਹੀ ਅੱਜ ਘਰ ਦਾ ਕੋਈ ਇੱਕ ਮੈਂਬਰ ਚੱਲਿਆ ਹੋਵੇ ਉਹਨੂੰ ਟੈਨਸ਼ਨ ਪਈ ਹੁੰਦੀ ਆ, ਮੇਰਾ ਪਰਿਵਾਰ ਨਹੀਂ ਚੱਲਿਆ, ਖਰੇ ਮੈਨੂੰ ਸੰਗਤ 'ਚ ਨਹੀਂ ਆਉਣ ਦੇਣਾ ਉਹਨੇ, ਮੈਂ ਇਕੱਲਾ ਕਿਵੇਂ ਅਭਿਆਸ ਕਰਾਂਗਾ। ਜੇ ਪਤੀ ਪਤਨੀ ਆਪਸ 'ਚ ਅਭਿਆਸ ਕਰਦੇ ਆ, ਬਹਿ ਕੇ ਸਿਮਰਨ ਕਰਦੇ ਆ, ਬੱਚਿਆਂ ਨੇ ਵੱਡੇ ਹੋਣਾ, ਉਹਨਾਂ ਦਾ ਆਪਣਾ ਪਰਿਵਾਰ ਚੱਲ ਪੈਣਾ, ਮਾਤਾ ਪਿਤਾ ਦਾ ਆਪਣਾ ਹੈ। ਅਤੇ ਜਦੋਂ ਆਪਾਂ ਸਾਰੀ ਉਮਰ ਦੋਨਾਂ ਨੇ ਇਕੱਠਿਆਂ ਰਹਿਣਾ ਹੈ, ਇੱਕ ਪ੍ਰੈਕਟੀਕਲ ਕਰਾਇਆ ਜਾਂਦਾ ਵੀ ਜਿਸ ਪਰਮਾਤਮਾ ਤੋਂ ਆਪਾਂ ਦੂਰ ਹਾਂ ਵੀ ਇਹਨੂੰ ਮਿਲ ਲਓ, ਕਿਉਂਕਿ ਹੋ ਸਕਦਾ ਪਹਿਲਾਂ ਪਤੀ ਚੱਲ ਜਾਵੇ ਸੰਸਾਰ ਤੋਂ, ਫਿਰ ਜੋ ਹੈ ਬੀਬਾ ਜੀ ਇਕੱਲੀ ਰਹਿ ਜਾਂਦੇ ਆ, ਉਹਨੇ ਕਿਹਦੇ ਆਸ ਜਿੰਨੀ ਕੱਟਣੀ ਆ। ਬੁਢੇਪੇ ਜਦੋਂ ਹੋ ਜਾਂਦੇ ਨਾ ਪ੍ਰੈਕਟੀਕਲ, ਦੇਖੋ ਜਿਹੜੇ ਬੰਦੇ ਬਜ਼ੁਰਗ ਨੇ ਉਹ ਪੈਸਾ ਧੇਲਾ ਨਹੀਂ ਭਾਲਦੇ, ਉਹ ਕਹਿੰਦੇ ਸਾਡੇ ਕੋਲ ਆ ਕੇ ਸਾਡੇ ਕੋਲ ਗੱਲਬਾਤ ਕਰੇ ਕੋਈ, ਉਹ ਇਕੱਲਾਪਨ ਮਹਿਸੂਸ ਕਰਦੇ ਆ ਉਹ। ਅਤੇ ਸਾਡੇ ਕੋਲ ਸਮਾਂ ਨਹੀਂ ਕਿਸੇ ਕੋਲ ਇੰਨਾ ਵੀ ਬਜ਼ੁਰਗਾਂ ਕੋਲ ਬਹਿ ਕੇ ਗੱਲਬਾਤ ਕਰ ਲਈਏ ਆਪਾਂ, ਫਿਰ ਤਾਂ ਮਿਹਨਤ ਕਰਦੇ ਹਾਂ ਵੀ ਜਦੋਂ ਤੁਹਾਡਾ ਇੱਕ ਤਰ੍ਹਾਂ ਸੰਗੀ ਸਾਥੀ ਚਲੇ ਗਿਆ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਇਹ ਨਾਲ ਪਿਆਰ ਕਿਵੇਂ ਪਾਉਣਾ ਪਰਮਾਤਮਾ ਨਾਲ। ਜਦੋਂ ਆਪਣਾ ਇਹ ਨਾਲ ਪਿਆਰ ਪੈ ਗਿਆ, ਭਾਵੇਂ ਇਕੱਲੇ ਬੈਠੇ ਆਪਾਂ, ਤੁਹਾਨੂੰ ਟੈਨਸ਼ਨ ਹੀ ਕੋਈ ਨਹੀਂ ਹੈਗੀ, ਤੁਹਾਡਾ ਚਿੱਤ ਇਹ ਨਾਲ ਲੱਗ ਗਿਆ। ਇਸ ਕਰਕੇ ਇੰਨੀ ਵੱਡੀ ਦਿੱਤੀ ਜ਼ਿੰਮੇਵਾਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਤੀ ਅਤੇ ਪਤਨੀ ਨੂੰ, ਪਰ ਅੱਜ ਗੁਰਮੁਖ ਪਿਆਰੇ ਉਹ ਵੀ ਆਪਾਂ ਜਿਹੜਾ ਰਿਸ਼ਤਾ ਤਾਰ ਤਾਰ ਕਰਦੇ ਪਏ ਹਾਂ। ਅੱਜ ਵਿਆਹ ਹੁੰਦਾ, ਕੱਲ੍ਹ ਨੂੰ ਝਗੜਾ ਹੋ ਕੇ ਥੋੜ੍ਹੇ ਸਮੇਂ ਬਾਅਦ ਆਪਾਂ ਵੱਖੋ ਵੱਖ ਹੋਈ ਜਾ ਰਹੇ, ਮਖੌਲ ਹੀ ਬਣਾ ਲਿਆ ਇਸ ਚੀਜ਼ ਨੂੰ ਆਪਾਂ। ਇੰਨਾ ਪਵਿੱਤਰ ਰਿਸ਼ਤਾ ਕਿ ਆਪਾਂ ਕੀ ਕਰਦੇ, ਜਿਹਨਾਂ ਸਤਿਗੁਰ ਦੇ ਮੂਹਰੇ ਬਹਿ ਕੇ ਲਾਵਾਂ ਲਈਆਂ ਬੇਨਤੀਆਂ ਜੋਦਣੀਆਂ ਕੀਤੀਆਂ ਸੀ, ਤਿਲ ਮਾਤਰ ਵੀ ਗੁਰੂ ਸਾਹਿਬ ਦਾ ਲਿਹਾਜ਼ ਨਹੀਂ ਆਇਆ ਵੀ ਆਪਾਂ ਜਿਹਨਾਂ ਮੂਹਰੇ ਬਹਿ ਕੇ ਵਚਨ ਕੀਤੇ ਉਹਨਾਂ ਦੀ ਲਾਜਪਤ ਆਪਾਂ ਰੱਖ ਲਈਏ, ਉਹਨਾਂ ਦਾ ਮਾਣ ਰੱਖ ਲਈਏ ਵੀ ਕੋਈ ਨਹੀਂ ਟਕਰਾਅ ਹੋ ਗਿਆ। ਵੀ ਮਹਾਰਾਜ ਕਹਿੰਦੇ ਪੁੱਤ ਸਿਮਰਨ ਕਰਿਆ ਕਰ, ਤੇਰੇ ਵਿਚਾਰ ਇੱਕ ਹੋ ਜਾਣਗੇ, ਤੇਰੇ ਮਨ 'ਚੋਂ ਕਲੇਸ਼ ਮੁੱਕ ਜਾਏਗਾ। ਵੀ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਫਿਰ ਸਿਮਰਨ ਨਹੀਂ ਕਰਨਾ ਕਹਿੰਦੇ, ਹੋਰ ਕੁਛ ਮਰਜ਼ੀ ਕਰ ਲਓ, ਸਿਮਰਨ ਇਕੱਠਿਆਂ ਬਹਿ ਕੇ ਅਭਿਆਸ ਨਹੀਂ ਕਰਨਾ। ਫਿਰ ਵਿਚਾਰ ਕਿਵੇਂ ਇੱਕ ਹੋਣਗੇ? ਕੇਵਲ ਸਿਮਰਨ ਆ ਜੋ ਤੁਹਾਡੀ ਵਿਚਾਰ ਇੱਕ ਕਰਦਾ ਹੈ, ਅਦਰਵਾਈਜ਼ ਕੁਛ ਮਰਜ਼ੀ ਕਰ ਲਓ ਤੁਹਾਡੇ ਵਿਚਾਰ ਇੱਕ ਨਹੀਂ ਹੋਣੇ ਹੈਗੇ। ਪ੍ਰੈਕਟੀਕਲ ਦੇਖ ਲਓ ਕਰਕੇ, ਕਿ ਸਾਰੇ ਹੀ ਗਿਆਨੀ ਆ ਇੱਥੇ ਜਿੰਨੇ ਜੀਅ ਬੈਠੇ, ਆਪਾਂ ਸਾਰੇ ਗਿਆਨੀ ਆ, ਹਰ ਇੱਕ ਬੰਦਾ ਟੋਪ ਦਾ ਗਿਆਨ ਰੱਖਦਾ, ਕੋਈ IT ਦਾ, ਕੋਈ ਡਾਕਟਰ ਦਾ, ਕੋਈ ਪ੍ਰੋਫੈਸਰ ਦਾ, ਕੋਈ ਕਿਸੇ ਚੀਜ਼ ਦਾ, ਪਰ ਕੀ ਆ, ਬ੍ਰਹਮ ਦਾ ਗਿਆਨ ਨਹੀਂ ਰੱਖਦਾ। ਜਿਹੜਾ ਬ੍ਰਹਮ ਦਾ ਗਿਆਨ ਆ ਉਹ ਸਭ ਨੂੰ ਪਿਆਰ ਸਿਖਾਉਂਦਾ, ਗੁਰਮੁਖੋ ਨਫ਼ਰਤ ਨਹੀਂ ਸਿਖਾਉਂਦਾ ਹੈਗਾ, ਬ੍ਰਹਮ ਦਾ ਗਿਆਨ। ਅਤੇ ਗੁਰਬਾਣੀ ਗੁਰੂ ਹੀ ਬ੍ਰਹਮ ਦਾ ਗਿਆਨ ਆ, 430 ਅੰਗ। ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਨਾਲ ਪਿਆਰ ਕਰ ਲਓ, ਗੁਰਮੰਤਰ ਜਪ ਕੇ ਆਪਣਾ ਅਸਲੀ ਜਿਹੜਾ ਸਾਡਾ ਮਾਲਕ ਨੇ ਸੰਯੋਗ ਬਣਾਇਆ ਸੀਗਾ ਭਾਈਆਂ ਭੈਣਾਂ ਦਾ, ਹਸਬੈਂਡ ਵਾਈਫ ਦਾ, ਉਹਨੂੰ ਚੀਜ਼ ਨੂੰ ਆਪਾਂ ਲੈ ਕੇ ਚੱਲੀਏ ਵੀ ਸਾਰੇ ਆਪਾਂ ਇੱਥੇ ਪ੍ਰਾਹੁਣੇ ਹਾਂ, ਸਭ ਨੇ ਚੱਲ ਜਾਣਾ ਕਿ ਸੰਸਾਰ ਤੋਂ, ਫਿਰ ਲੈ ਕੇ ਕੀ ਜਾਣਾ ਨਾਲ। ਕਈ ਸੋਚਿਆ ਵੀ ਸਾਥ ਨਾ ਚੱਲ ਹੈ, ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧੰਨ ਸਾਰ। ਇਹ ਧੰਨ ਤੁਹਾਡੇ ਨਾਲ ਜਾਣਾ, ਪਰ ਦਿਖਦਾ ਨਹੀਂ ਹੈ ਕਿਸੇ ਨੂੰ, ਕਿ ਦੇਖ ਸਕਦਾ ਕੋਈ ਤੁਹਾਡੇ ਵਿੱਚੋਂ ਵੀ ਕਿੰਨੀ ਖੱਟੀ ਗੱਲ। ਜਿਵੇਂ ਕੱਲ੍ਹ ਗੁਰਮੁਖ ਕਹਿ ਰਹੇ ਸੀ ਵੀ ਗੁਰਮੁਖਾਂ ਨੇ ਬੁੱਕ ਲਵਾਈ ਵੀ ਚਲੋ ਸਵਾਸ ਲਿਖੋ, ਕਹਿੰਦੇ ਤਾਂ ਬੜਾ ਔਖਾ ਕੰਮ ਹੈ ਜੀ, ਵੀ ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ, ਵੀ ਅਸੀਂ ਬਹੁਤ ਗਲਤ ਕੰਮ ਕਰਦੇ, ਅਸੀਂ ਨਹੀਂ ਛੁੱਟ ਸਕਦੇ ਲੇਖੇ ਦੇ ਵਿੱਚ, ਵੀ ਕਿਰਪਾ ਕਰ ਤੂੰ ਹੀ ਸਾਨੂੰ ਬਚਾ ਸਕਦਾ ਹੈ। ਸੋ ਜਦੋਂ ਬੇਨਤੀਆਂ ਕਰਾਂਗੇ ਤਾਂ ਹੀ ਬਖਸ਼ੇ ਜਾਣਗੇ। ਆਓ ਸਾਰੇ ਜਿੰਨਾ ਸਮਾਂ ਹੈਗਾ ਹੁਣ ਬੇਨਤੀਆਂ ਕਰੀਏ ਆਪਾਂ, ਵਿਚਾਰ ਇੰਨੀ ਕੁ ਬਹੁਤ ਆ ਜੀ, ਇੱਕ ਵਜੇ ਤੱਕ ਹਾਂਜੀ, ਵਿਚਾਰ ਇੰਨੀ ਕੁ ਬਹੁਤ ਆ, ਉਹ ਵੀ ਨਹੀਂ ਬੋਲਦੇ, ਕਿਤੇ ਇਹ ਨਾ ਕਹੇ ਵੀ ਕੋਈ ਹੋਰ ਸਵਾਲ ਪਾ ਦੇਣਾ ਗੁਰਮੁਖਾਂ ਨੇ, ਇਹ ਟੈਨਸ਼ਨ ਨਾ ਲੈ ਕੇ ਚੱਲਿਆ ਕਰੋ। ਕਹਿਣ ਦਾ ਮਤਲਬ ਗਿਆਨ ਲੈ ਲਓ ਫਿਰ ਆਪਾਂ ਚੱਲੀਏ ਉਹਦੇ ਉੱਤੇ, ਨਿਚੋੜ ਸਿਮਰਣੀ ਆ। ਅਤੇ ਮਹਾਰਾਜ ਕਹਿੰਦੇ ਖੋਜਤ ਖੋਜ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਿਮਰਨ ਤੋਂ ਬਗੈਰ ਤੁਹਾਡਾ ਛੁਟਕਾਰਾ ਨਹੀਂ ਹੋਣਾ ਪੰਜਾਂ ਤੋਂ, ਪੰਜੇ ਹੁਣ ਉਹ ਲਾਮ ਲਸ਼ਕਰ ਲੈ ਕੇ ਬੈਠੇ ਆ, ਤੁਹਾਡਾ ਯੁੱਧ ਹੋਣਾ ਸਾਰਿਆਂ ਦਾ,

ਉਹਨੇ ਵਿਚਾਰਾਂ ਦੇਣੀਆਂ, ਤੁਸੀਂ ਡੱਕਣੀਆਂ। ਗਤਕੇ ਦਾ ਇੱਕ ਹੀ ਰੂਲ ਆ, ਰੋਕੋ ਅਤੇ ਠੋਕੋ, ਬਸ। ਇੱਕ ਹੱਥ ਨਾਲ ਵਾਹ, ਦੂਜੇ ਨਾਲ ਆਹ ਕੰਮ ਕਰਨਾ। ਉਹਨਾਂ ਨੇ ਪਹਿਲਾਂ ਤੁਹਾਨੂੰ ਫੁਰਨਾ ਦੇਣਾ, ਨਾਲ ਹੀ ਰੋਕਦਿਆਂ ਸਾਰ ਨਾਲ ਹੀ ਗੁਰੂ ਦਾ ਵਾਰ ਦੇ ਦੇਣਾ। ਮੌਕਾ ਨਹੀਂ ਦੇਣਾ ਪੰਜਾਂ ਨੂੰ ਤੁਹਾਨੂੰ ਫੁਰਨਾ ਦੇਣ ਦਾ, ਤੁਹਾਡੇ ਫੱਟ ਲੱਗਣ ਦਾ। ਪਰ ਜੇ ਕਿਤੇ ਫੱਟ ਲੱਗ ਗਿਆ, ਉਹ ਦੇਖਣ ਲੱਗ ਜਾਓ ਫੱਟ ਨੂੰ, ਆਪਾਂ ਉਹ 'ਚ ਖੁੱਭ ਜਾਂਗੇ। ਭਾਵ ਜਦੋਂ ਤੁਹਾਨੂੰ ਕੋਈ ਫੁਰਨਾ ਆ ਗਿਆ ਕਿਸੇ ਵੀ ਪ੍ਰਕਾਰ ਦਾ, ਉਹਦੀ ਰੀਲ ਨਾ ਬਣਾ ਲਿਓ ਬੈਠੇ ਬੈਠੇ। ਆ ਗਿਆ ਕੋਈ ਗੱਲ ਨਹੀਂ, ਫੱਟ ਤਾਂ ਯੋਧਿਆਂ ਦੇ ਹੀ ਲੱਗਦੇ ਆ। ਮੇਰੇ ਵਾਲਾ ਬਾਹਰੇ ਬੈਠਾ ਦਰਸ਼ਕ, ਮੇਰੇ ਥੋੜ੍ਹੀ ਫੱਟ ਲੱਗਣਾ, ਠੀਕ ਹੈ ਜੀ। ਹੁਣ ਆਪਾਂ ਸਾਰੇ ਯੋਧੇ ਹਾਂ, ਠੀਕ ਹੈ ਜੀ। ਆਪਾਂ ਸਭ ਨੇ ਯੁੱਧ ਲੜਨਾ ਹੈ ਪੰਜਾਂ ਦੇ ਨਾਲ, ਠੀਕ ਹੈ ਜੀ। ਵਿਚਾਰ ਨਹੀਂ ਆਉਣ ਦੇਣਾ, ਸਿਰਫ ਇੱਕ ਹੀ ਕੰਮ ਰੋਕੋ ਅਤੇ ਥੋਕੋ, ਦੂਜਾ ਕੋਈ ਕੰਮ ਨਹੀਂ ਕਰਨਾ। ਆਓ ਨੇਤਰ ਬੰਦ ਕਰਕੇ ਆਉਂਦੇ ਸਵਾਸ ਵਿੱਚ ਵਾਹੇ, ਜਾਂਦੇ ਦੇ ਵਿੱਚ ਗੁਰੂ ਆਪਣੀ ਆਵਾਜ਼ ਨੂੰ ਬੜੀ ਗਹਿਰਾਈ ਨਾਲ ਸੁਣਨਾ, ਤਾਂ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ, ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ। ਇਸ ਸਰੀਰ ਨੂੰ, ਇਸ ਖੇਤ ਨੂੰ ਆਪਾਂ ਛੱਡਣਾ ਨਹੀਂ। ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੋਜਲ ਫੇਰਾ। ਵੀ ਇਹਦੇ ਵਿੱਚ ਰਹਿੰਦਿਆਂ ਰਹਿੰਦਿਆਂ ਨਿਪਟਾਰਾ ਕਰਕੇ ਜਾਣਾ ਸਾਰਿਆਂ ਨੇ। ਸੋ ਜਿਹੜਾ ਭੱਜ ਗਿਆ ਉਹ ਡਰ ਗਿਆ, ਠੀਕ ਹੈ ਜੀ, ਅਤੇ ਜਿਹੜਾ ਨਹੀਂ, ਉਹਦੇ ਦੋ ਕੰਮ ਨੇ, ਜਿੱਤ ਜਾਂ ਸ਼ਹੀਦੀ, ਉਹ ਪ੍ਰਵਾਨ ਆ ਦਰਗਾਹ ਦੇ ਵਿੱਚ। ਆਓ ਨੇਤਰ ਬੰਦ ਕਰਕੇ ਆਪਣੀ ਆਵਾਜ਼ ਨੂੰ ਬੜੇ ਧਿਆਨ ਨਾਲ ਸੁਣਨਾ, ਅਤੇ ਇਸ ਤਰੀਕੇ ਨਾਲ ਅਭਿਆਸ ਕਰਨਾ ਵੀ ਤੁਹਾਡੀ ਸੁਰਤ ਲੱਗ ਜਾਵੇ, ਤੁਸੀਂ ਆਨੰਦ ਦੀ ਅਵਸਥਾ ਚਲੇ ਜਾਓ। ਆਓ ਸਾਰੇ ਹੀ ਨੇਤਰ ਬੰਦ ਕਰਕੇ ਸ਼ੁਰੂ ਕਰੋ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਸ ਅਵਸਥਾ ਦੇ ਵਿੱਚ ਤੁਹਾਡਾ ਮਨ ਅਭਿਆਸ ਕਰਨਾ ਸ਼ੁਰੂ ਕਰ ਦਿੰਦਾ, ਮਹਾਰਾਜ ਕਹਿ ਰਹੇ ਗੁਰਬਾਣੀ ਦੇ ਵਿੱਚ, ਹਰ ਹਰ ਨਾਮ ਜਪੰਤਿਆ ਕਿਸ਼ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲਿਆ ਗੋਪਾਲ। ਗੁਰਬਾਣੀ ਕਹਿ ਰਹੇ ਆ ਵੀ ਜੇਕਰ ਇੱਦਾਂ ਜਪੀ ਜਾਊਂਗੇ ਤੁਹਾਨੂੰ ਕਾਲ ਵੀ ਕੁਝ ਨਹੀਂ ਕਹਿ ਸਕਦਾ, ਅਤੇ ਕਹਿੰਦੇ ਕੀ ਹੈ ਤੁਹਾਡਾ ਮਨ ਅਤੇ ਤੁਹਾਡਾ ਤਨ ਵੀ ਸੁਖੀ ਹੋ ਜਾਏਗਾ, ਅਤੇ ਅੰਤ ਜਦੋਂ ਆਪਾਂ ਸਵਾਸ ਛੱਡਣੇ ਆ ਤੁਹਾਨੂੰ ਪਰਮਾਤਮਾ ਤੁਹਾਡਾ ਮਿਲਾਪ ਵੀ ਹੋ ਜਾਏਗਾ। ਸਿਰਫ ਇੱਕ ਗੁਰਮੰਤਰ ਦਾ ਅਭਿਆਸ ਕਰਨ ਦੇ ਨਾਲ ਇੰਨੀ ਬਰੀਕੀ 'ਚ ਆਪਾਂ ਨੂੰ ਗੁਰੂ ਸਾਹਿਬਾਂ ਨੇ ਗੁਰਮੰਤਰ ਦੀ ਕਮਾਈ ਕਰਨ ਪਾਰੋਂ ਦੱਸਿਆ ਵੀ ਜਿਵੇਂ ਇੱਕ ਪਲੇਅਰ ਹੁੰਦਾ, ਉਹ ਜੇ ਹਫ਼ਤੇ ਦੇ ਬਾਅਦ ਖੇਡ ਖੇਡਣ ਆਵੇ, ਉਹਦੀ ਪ੍ਰੈਕਟਿਸ ਨਾ ਹੋਵੇ, ਵਧੀਆ ਪਲੇਅਰ ਵੀ ਮਾਰ ਖਾ ਜਾਂਦਾ, ਪਰ ਜਦੋਂ ਉਹ ਪਲੇਅਰ ਨਿੱਤ ਪ੍ਰੈਕਟਿਸ ਕਰਦਾ ਪਿਆ ਏ, ਨਿੱਤ ਮਿਹਨਤ ਕਰਦਾ ਪਿਆ ਇਹ, ਠੀਕ ਆ ਜੀ, ਆਪਣਾ ਸਟੈਮਿਨਰ ਬਣਾ ਰਿਹਾ, ਅਤੇ ਮਹਾਰਾਜ ਕਹਿੰਦੇ ਉਹ ਵਧੀਆ ਪਲੇਅ ਕਰਦਾ ਏ। ਇਸੇ ਪ੍ਰਕਾਰ ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਪੰਜਾਂ ਨਾਲ ਵਧੀਆ ਖੇਡੀਏ, ਅਸੀਂ ਖੇਡ ਜਿੱਤ ਕੇ ਜਿਹਨੂੰ ਮਹਾਰਾਜ ਨਾਨਕ ਗੁਰਮੁਖ ਜੋ ਨਰਕੇਲੇ ਸੁੱਜਣ ਬਾਜੀ ਘਰ ਆਇਆ, ਅਸੀਂ ਬਾਜੀ ਜਿੱਤ ਕੇ ਜਾਣੀ ਹੈ ਇਹਨਾਂ ਤੋਂ, ਆਖਰੀ ਜਾਮਾ ਹੈ, ਆਖਰੀ ਵਾਰੀ ਆ ਸਾਰਿਆਂ ਦੀ, ਅਸੀਂ ਖੇਡ ਜਿੱਤਣੀ ਆ। ਇਸ ਕਰਕੇ ਜਦੋਂ ਆਪਾਂ ਇਸ ਅਵਸਥਾ 'ਚ ਵਿਚਰਨਾ ਸਾਰਿਆਂ ਨੇ, ਤੁਸੀਂ ਤੁਰਦਿਆਂ ਫਿਰਦਿਆਂ ਇਹ ਮਨ ਦਾ ਜੋ ਸੁਭਾਅ ਬਣਾ ਲਓ ਵੀ ਆਪਾਂ ਵਾਹਿਗੁਰੂ ਤੋਂ ਬਗੈਰ ਕੋਈ ਗੱਲ ਨਹੀਂ ਕਰਨੀ ਸੰਸਾਰ 'ਚ, ਉੜਦਿਆਂ ਸਾਰੀ ਵਾਹਿਗੁਰੂ ਵਾਹਿਗੁਰੂ, ਸਰੀਰਕ ਕਿਰਿਆ ਕਰਦੇ ਆ ਉਸੇ ਵੇਲੇ ਸਿਮਰਨ, ਜਦੋਂ ਭੋਜਨ ਛਕਦੇ ਹੋ ਵਾਹਿਗੁਰੂ, ਇਹ ਆਪਾਂ ਨੂੰ ਰੂਟੀਨ 'ਚ ਲਿਆਉਣਾ ਪੈਣਾ, ਕਿਉਂਕਿ ਮਹਾਰਾਜ ਸਮਝਾ ਰਹੇ ਆਪਾਂ ਨੂੰ ਵੀ ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ, ਤੁਹਾਨੂੰ ਗਾਉਣਾ ਪੈਣਾ ਸਾਰਿਆਂ ਨੂੰ। ਕੋਈ ਕਈ ਵਾਰ ਆਪਾਂ ਮਾਇਆ 'ਚ ਵਿਚਰਦੇ ਹਾਂ, ਸਾਰੇ ਗ੍ਰਸਤੀ ਹਾਂ, ਗ੍ਰਸਤ ਵਿੱਚ ਸਾਰੇ ਆਪਾਂ ਵਿਚਰਦੇ ਹਾਂ, ਆਪਾਂ ਭੁੱਲ ਜਾਂਦੇ ਹਾਂ। ਫਿਰ ਕਈ ਜੀਵ ਇਹ ਵੀ ਲਾ ਲੈਂਦੇ ਕਿ ਨਹੀਂ ਖੇਲਣ ਕੁੱਦਣ ਮਨ ਕਾ ਚਾਓ, ਵੀ ਤਾਂ ਮਹਾਰਾਜ ਕਹਿੰਦੇ ਖੇਡੋ ਕੁੱਦੋ। ਮਹਾਰਾਜ ਨੇ ਕਦੋਂ ਮਨਾ ਕੀਤਾ? ਕਦੀ ਕਿਹਾ? ਜਿਵੇਂ ਆਪਣੇ ਪੇਰੈਂਟਸ ਆ, ਸਾਨੂੰ ਕਦੀ ਡੱਕਦੇ ਖੇਲਣ ਤੋਂ? ਨਹੀਂ, ਕਹਿੰਦੇ ਪੁੱਤ ਸਕੂਲ ਦਾ ਕੰਮ ਵੀ ਕਰ ਲਾ, ਘਰ ਦੇ ਕੰਮ ਵੀ ਕਰ ਲਾ, ਫਿਰ ਖੇਡ ਵੀ ਆ ਜਾ ਕੇ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਆ ਵੀ ਤੂੰ ਆਪਣਾ ਘਰ ਦਾ ਕੰਮ ਵੀ ਕਰਨਾ, ਜੋ ਤੁਹਾਨੂੰ ਗੁਰੂ ਨੇ ਹੋਮਵਰਕ ਦਿੱਤਾ ਆਪਣਾ ਉਹ ਕਰਮ ਕਰਕੇ ਫਿਰ ਬਾਹਰ ਤੂੰ ਖੇਡ ਵੀ ਸਕਦਾ, ਪਰ ਫਿਰ ਵੀ ਤੇਰਾ ਧਿਆਨ ਜੋ ਹੈ ਉਹ ਕੀ ਆ, ਉਹਦੇ ਨਾਲ ਲੱਗਿਆ ਹੋਵੇ, ਇਹ ਨਾ ਹੋਵੇ ਆਪਾਂ ਧਿਆਨ ਤੋੜ ਲਈਏ ਪਰਮਾਤਮਾ ਤੋਂ। ਪਰ ਇਹ ਤੁਹਾਡਾ ਪ੍ਰੈਕਟੀਕਲ ਕਦੋਂ? ਜਦੋਂ ਤੁਹਾਡੀ ਸੁਰਤੀ ਅਭਿਆਸ ਇੰਨਾ ਕਰੇਗੀ ਤੁਰਦਿਆਂ ਫਿਰਦਿਆਂ ਆ, ਫਿਰ ਤੁਹਾਨੂੰ ਗੁਰਮੰਤਰ ਭੁੱਲੇਗਾ ਨਹੀਂ ਕਿਸੇ ਨੂੰ ਵੀ, ਤੁਹਾਨੂੰ ਤੁਹਾਡਾ ਪਿਤਾ ਵਾਹਿਗੁਰੂ। ਜਿਵੇਂ ਬੱਚਾ ਛੋਟਾ ਹੁੰਦਾ ਨਾ, ਉਹਨੂੰ ਪਹਿਲਾਂ ਪਿਤਾ ਦੀ ਸ਼ਕਲ ਦਿਖਾਉਂਦੇ, ਫਿਰ ਕਹਿੰਦੇ ਵੀ ਇਹ ਤੇਰੇ ਪਾਪਾ, ਇਹਦਾ ਇਹ ਨਾਮ ਆ। ਜਦੋਂ ਉਹ ਯਕਦਮ ਆਪਣੇ ਪਿਤਾ ਦਾ ਨਾਮ ਨਹੀਂ ਬੋਲਦਾ, ਉਹ ਹੌਲੀ ਹੌਲੀ ਰੁਕ ਰੁਕ ਕੇ ਬੋਲਦਾ, ਇੱਦਾਂ ਹੀ ਹੈ ਨਾ ਜੀ। ਅਤੇ ਜਦੋਂ ਉਹ ਤੋਤਲਾ ਜਿਹਾ ਬੋਲਦਾ, ਸਾਨੂੰ ਵਧੀਆ ਲੱਗਦਾ ਨਾ ਵੀ ਤੋਤਲਾ ਜਿਹਾ ਬੋਲਦਾ, ਅਤੇ ਜਿਹੜਾ ਦੂਜੇ ਪਾਸੇ ਬੰਦਾ ਹੋ ਗਈ ਅੜਬ ਜਿਹਾ, ਉਹ ਗੁੱਸਾ ਹੋ ਜਾਏਗਾ, ਤੈਨੂੰ ਆਪਣੇ ਪਿਓ ਦਾ ਨਾਂ ਲੈਣ ਦਾ ਨਹੀਂ ਪਤਾ ਹੈਗਾ, ਕਿਵੇਂ ਲਈਦਾ? ਅਸੀਂ ਸਾਰੇ ਬੱਚੇ ਹਾਂ, ਕੋਈ ਤੁਹਾਨੂੰ ਸਵਾਲ ਕਰ ਸਕਦਾ ਏ ਵੀ ਇਹ ਸਾਸਰਾ ਸਿਮਣ ਕਿਉਂ ਕਰਦੇ ਇੱਦਾਂ? ਸਾਨੂੰ ਤਾਂ ਆਪਣੇ ਪਿਤਾ ਬਾਰੇ ਪਤਾ ਹੀ ਨਹੀਂ ਅਜੇ, ਅਸੀਂ ਕਿਹੜਾ ਪ੍ਰਕਾਸ਼ ਨੂੰ ਦੇਖ ਲਿਆ? ਪਰ ਗੁਰਬਾਣੀ ਕਹਿ ਰਹੇ ਆ ਜਿਵੇਂ ਛੋਟਾ ਬੱਚਾ ਵਾਹ ਹੇ ਗੁਰੂ, ਫਿਰ ਵਾਹ ਗੁਰੂ, ਫਿਰ ਸਾਸ ਸਾਸ ਚੱਲਦਾ ਗੁਰੂ ਗੁਰੂ, ਐਸੀ ਅਵਸਥਾਂ 'ਚ ਫਿਰ ਇਕੱਠਾ ਹੀ ਵਾਹਿਗੁਰੂ ਬੋਲਿਆ ਜਾਂਦਾ ਰੋਮ ਰੋਮ ਦੇ ਵਿੱਚ, ਅਜੇ ਰੋਮ ਰੋਮ 'ਤੇ ਰਮਿਆ ਜਾਂਦਾ ਉਹ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਪਰਮਗਤ ਪਾਵੇ। ਇਹ ਮਨ ਦੀਆਂ ਅਵਸਥਾ ਮੈਂ ਜਿਉਂ ਜਿਉਂ ਆਪਾਂ ਉਹਨੂੰ ਮਨ 'ਚ ਵਸਾਉਣਾ ਸ਼ੁਰੂ ਕਰ ਲਾਂਗੇ, ਫਿਰ ਜੋ ਪੁੱਛੇਗਾ ਤੁਹਾਨੂੰ ਵਾਹਿਗੁਰੂ ਕੌਣ ਆ ਜੀ ਦੱਸੋ, ਹਾਂਜੀ ਪਿਤਾ ਆਪਣਾ, ਦੋ ਚਾਰਾਂ ਨੇ ਬੋਲਿਆ, ਤਾਂ ਹੀ ਆਪਾਂ ਇੰਨਾ ਸਿਮਰਨ ਕਰ ਰਹੇ ਹਾਂ ਜੋ ਪੁੱਛੇ ਵਾਹਿਗੁਰੂ ਕੌਣ ਆ, ਕਹੋ ਜੀ ਹਾਂਜੀ ਮੇਰੇ ਪਾਪੇ ਦਾ ਨਾਮ ਆ ਵਾਹਿਗੁਰੂ। ਠੀਕ ਹੈ ਜੀ। ਇਹ ਜੇ ਲੋਕ ਲੱਜਾ ਥੋੜ੍ਹੀ ਆ ਕੋਈ, ਇਹ ਤੁਹਾਨੂੰ ਤੁਹਾਡੇ ਫਾਦਰ ਨਾਂ ਪੁੱਛਦੇ ਦੱਸਦੇ ਆ ਨਾ, ਅਤੇ ਮੂਹਰੇ ਸਤਿਕਾਰ ਨਾਲ ਸਰਦਾਰ ਲਿਖਾਉਂਦੇ ਹਾਂ, ਜਾਂ ਆਪਾਂ ਭਾਈ ਸਾਹਿਬ ਕਹਿ ਦਿੰਦੇ, ਜਾਂ ਸ਼੍ਰੀਮਾਨ ਕਹਿ ਦਿੰਦੇ। ਹੈ ਜੀ, ਗੁਰੂ ਨੇ ਤਾਂ ਉਹ ਵੀ ਨਹੀਂ ਕਿਹਾ ਵੀ ਹਾਂ ਤੂੰ ਇੱਦਾਂ ਬੋਲ ਲਾ, ਉਹਨੇ ਕਿਹਾ ਸਿੱਧਾ ਵਾਹਿਗੁਰੂ ਬੋਲ ਲਾ, ਚੱਲ ਤੂੰ ਰਾਮ ਰਾਮ ਕਰ ਲਾ, ਅੱਲਾ ਅੱਲਾ ਕਰ ਲਾ। ਹੈ ਜੀ, ਉਹਦੇ ਕਿਤੇ ਨਹੀਂ ਲਿਖਿਆ, ਉਹਨੂੰ ਪਤਾ ਏ ਮੇਰੇ ਬੱਚੇ ਦੇ ਬੋਲ ਵਿੱਚ ਇਹ ਮੇਰਾ ਸਤਿਕਾਰ ਆ, ਵੀ ਮੇਰਾ ਬੱਚਾ ਮੈਨੂੰ ਕਿੰਨੇ ਕੁ ਪ੍ਰੇਮ ਨਾਲ ਯਾਦ ਕਰਦਾ ਪਿਆ। ਇਸ ਕਰਕੇ ਤੁਹਾਡੇ ਹੱਥ ਆ ਆਪਣੇ ਪਿਤਾ ਦੀ ਸੋਭਾ ਕਰਨੀ, ਆਪਣੇ ਘਰ ਦੀ ਵਡਿਆਈ ਕਰਨੀ, ਉਹ ਤੁਹਾਡੇ ਹੱਥ ਵੱਸ, ਤੁਸੀਂ ਕਿੰਨੀ ਕੁ ਕਰਦੇ ਹੋ। ਤਾਂ ਹੀ ਮਹਾਂਪੁਰ ਕਹਿੰਦੇ ਹੁੰਦੇ ਸੀ ਵੀ ਕੋਈ ਇੱਕ ਦਿਨ ਵੀ ਕੋਈ ਆ ਗਿਆ ਨਾ, ਪਤਾ ਲੱਗ ਗਿਆ ਵੀ ਗੁਰਬਾਣੀ ਗੁਰੂ ਇਹ ਉਪਦੇਸ਼ ਦਿੰਦੀ ਆ, ਜਾ ਕੇ ਦੱਸੋ। ਪਤਾ ਨਹੀਂ ਕਿਹਨੂੰ ਦੱਸ ਕੇ ਕਿਹਦਾ ਗੁਰਮੁਖੋ ਭਲਾ ਹੋ ਜਾਵੇ, ਜੇ ਕੋਈ ਬੰਦਾ ਇੱਥੇ ਵਿਛੜਿਆ ਹੋਵੇ ਨਾ। ਮਤਲਬ ਮੇਰੇ ਵਰਗਾ, ਮੈਂ ਪਹਿਲੀ ਵਾਰ ਆਸਟ੍ਰੇਲੀਆ ਆਇਆ, ਜੇ ਮੈਂ ਰਸਤਾ ਭੁੱਲ ਜਾਵੇ ਮੈਨੂੰ ਕੋਈ, ਭਾਵੇਂ ਮੇਰਾ ਗੁਰਦੁਆਰਾ ਸਾਹਿਬ ਲੱਗ ਗਿਆ ਹੀ ਆ, ਮੈਂ ਥੈਂਕ ਯੂ ਕਰਾਂਗਾ ਨਾ ਗੁਰਮਾ, ਸ਼ੁਕਰ ਆ ਗੁਰਮੁਖਾ ਮੈਨੂੰ ਲਿਫਟ ਦੇ ਦਿੱਤੀ, ਮੈਨੂੰ ਦੱਸਤਾ ਗੁਰਦੁਆਰਾ ਸਾਹਿਬ ਇੱਥੇ ਆ, ਅਤੇ ਮੈਂ ਦੱਸਾਂਗਾ ਆ ਕੇ ਸਟੋਰੀ ਫਿਰ, ਭਾਈ ਮੈਂ ਇੱਦਾਂ ਗਵਾਚ ਗਿਆ, ਮੈਂ ਪਹਿਲਾਂ ਸਿਡਨੀ ਨੂੰ ਚਲੇ ਗਿਆ, ਮੈਂ ਪਹਿਲਾਂ ਉੱਧਰ ਨੂੰ ਚਲੇ ਗਿਆ, ਮੈਨੂੰ ਗੁਰਮੁਖ ਮਿਲੇ, ਮੇਰੀ ਉਂਗਲ ਫੜ ਕੇ ਮੈਨੂੰ ਛੱਡ ਗਏ ਵੀ ਇਹ ਤੇਰੇ ਪਿਤਾ ਦਾ ਘਰ ਆ, ਤੇਰੇ ਗੁਰੂ ਦਾ। ਇੱਦਾਂ ਕੋਟ ਅੰਡ ਕੋਟ ਧੰਨਵਾਦ ਧੰਨ ਧੰਨ ਸਤਿਗੁਰੂ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਾਡੀ ਉਂਗਲ ਫੜ ਕੇ ਹਮਰੁਲਤੇ ਫਿਰਦੇ, ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਾਡੀ ਉਂਗਲ ਫੜ ਕੇ ਸਾਨੂੰ ਸਾਡੇ ਪਿਤਾ ਨਾਲ ਮਿਲਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਵਿਛੜਿਆ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਜੈ ਜੀ ਵਡਿਆਈ ਸੁਣੀ ਸੀ ਕਹਿੰਦੇ ਬਿਲਕੁਲ ਉੱਦਾਂ ਦੇ ਹੀ ਆ, ਵੀ ਵਿਛੜਿਆ ਮਿਲੇ ਪ੍ਰਭੂ ਹਰ ਦਰਗੇ ਕਾ ਵਸੀਟ। ਇਹ ਦਰਗਾਹ 'ਚ ਤੁਹਾਡੇ ਸਾਥੀ ਨੇ, ਤੁਹਾਡੇ ਸੰਗੀ ਨੇ, ਜਿਹਨੇ ਵੀ ਪਰਮਾਤਮਾ ਨੂੰ ਮਿਲਣਾ, ਕਦੀ ਵੀ ਗੁਰੂ ਦਾ ਸਾਥ ਨਾ ਛੱਡਿਓ, ਕਈ ਲਾਣਾ ਛੱਡਿਓ ਆਪਣੇ ਗੁਰੂ ਦਾ। ਉਹਨਾਂ ਨੂੰ ਮਹਿਸੂਸ ਹੁੰਦਾ ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਉਹ ਹਮੇਸ਼ਾ ਆਪਣੇ ਨਾਲ ਆ। ਸਰ ਇੱਕ ਯਕੀਨ ਦੀ ਕਮੀ ਆ, ਉਹ ਯਕੀਨ ਤੁਹਾਡਾ ਗੁਰਮੰਤਰ ਤੋਂ ਬਗੈਰ ਨਹੀਂ ਬਣਨਾ। ਜਿੰਨਾ ਮਰਜ਼ੀ ਕਹਿ ਲਓ ਅਸੀਂ ਬਹੁਤ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸ ਕਰ ਫਿਰ ਡਰ ਕਿਹੜੀ ਗੱਲ ਦਾ, ਜੇ ਉਹਨੇ ਕਰਤਾ ਵਧੀਆ ਕੀਤਾ। ਅਤੇ ਮਹਾਰਾਜ ਕੀ ਕਹਿੰਦੇ ਗੁਰਬਾਣੀ ਦੇ ਵਿੱਚ, ਕਹਿੰਦੇ ਵੀ ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ, ਇਹ ਮਾਰ ਸੰਸਾਰ ਕੋ ਨਾਨਕ, ਫਿਰ ਹੈ ਹੀ ਨਹੀਂ ਕੁਛ, ਫਿਰ ਚਿੰਤਾ ਕਿਹੜੀ ਗੱਲ ਦੀ, ਇਹ ਸਰੀਰ ਮਿਲਿਆ ਐਨ ਵੀ ਬਿੰਡਸ ਜਾਣਾ ਇੱਕ ਦਿਨ, ਆਪਾਂ ਸਭ ਨੇ ਚੱਲ ਜਾਣਾ, ਸਾਰਿਆਂ ਨੇ ਜਾਣਾ ਹੈ ਨਹੀਂ ਆਪਾਂ ਸੰਸਾਰ ਤੋਂ, ਬੋਲ ਕੇ ਦੱਸੋ ਜਾਣਾ ਕਿੱਥੇ ਆ। ਇਹ ਤਾਂ ਕਹਿਤਾ ਜਾਣਾ ਹੈ, ਪਰ ਜਾਣਾ ਕਿੱਥੇ ਆ, ਅਜੇ ਤਾਂ ਰਸਤਾ ਵਾਟ ਲੱਭਣੀ ਆ। ਪੈਂਡੇ ਬਿਨ ਵਾਟ ਘਨੇਰੀ, ਬਿਨ ਸਤਿਗੁਰ ਵਾਟ ਕਿਹਨੇ ਨਾ ਪਾਈ। ਇੱਥੋਂ ਆਪਾਂ ਲੰਗਰ ਹਾਲ 'ਚ ਵੀ ਜਾਣਾ ਨਾ, ਉਹ ਵਾਟ ਆ, ਪਰ ਤੁਰੂੰਗੇ ਤਾਂ ਵਾਟ ਪੂਰੀ ਹੋਣੀ ਤੁਹਾਡੀ ਉਹ, ਅਤੇ ਪਰ ਬਿਨਾਂ ਸਤਿਗੁਰ ਤੋਂ ਤੁਹਾਡੀ ਵਾਟ ਅਧੂਰੀ ਆ ਉਹ। ਭਾਵੇਂ ਕੋਈ ਹੈ, ਸਭ ਦਾ ਸਤਿਕਾਰ ਕਰੋ, ਪਰ ਪਹਿਲਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦੀ ਬਾਣੀ ਸੁਣ ਕੇ, ਜਿਨ੍ਹਾਂ ਦਾ ਗੁਰਮੰਤਰ ਜਪ ਕੇ ਸਾਨੂੰ ਸਾਡੇ ਪਿਤਾ ਨਾਲ ਮਿਲਾਪ ਹੋ ਗਿਆ। ਸੋ ਐਸੇ ਗੁਰਮੁਖ ਜਨ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਉਹਨਾਂ ਸਿਰਫ ਇੱਕ ਕਿਣਕਾ ਹੀ ਛੱਡਿਆ ਉਸ ਕਮਾਈ 'ਚੋਂ। ਵੈਸੇ ਤਾਂ ਭਗਤ ਕੰਜੂਸ ਹੁੰਦੇ, ਸਿੱਧੀ ਗੱਲ ਕਹੀਏ, ਉਹ ਕਿਉਂ, ਜਿਵੇਂ ਆਪਾਂ ਮਿਹਨਤ ਕਰੀਏ ਨਾ, ਸਾਡਾ ਪੁੱਤ ਸਾਡੇ ਕੋਲੋਂ $100 ਮੰਗ ਲਏ, ਕਹਿੰਦੇ ਪੁੱਤ ਤੂੰ ਇੱਕੇ ਲੈ ਜਾ, ਉਹਨੂੰ ਪਤਾ ਨਹੀਂ 100 ਦੀ ਵੈਲਿਊ ਨਹੀਂ ਹੈਗੀ, ਉਹ 100 ਨਹੀਂ ਕਦੀ ਦੇਗਾ। ਇੱਦਾਂ ਭਗਤਾਂ ਨੂੰ ਪਤਾ ਵੀ ਮਿਹਨਤ ਕਰਨੀ ਬਹੁਤ ਔਖੀ ਆ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਉਹਨਾਂ ਰਾਹ ਦੀ ਪਛਾਣ ਕੀਤੀ ਆ, ਅਤੇ ਉਹੀ ਸਾਨੂੰ ਰਸਤਾ ਦੱਸ ਗਏ। ਤਿਨਕੀ ਬਰਕਤ ਖਾਏ ਅਸੰਖ ਕਰੋੜੇ, ਆਪਾਂ ਜਿੰਨੇ ਗੁਰਮੁਖ ਨੇ, ਠੀਕ ਹੈ ਜੀ, ਆਪਾਂ ਇਹ ਤੁਸੀਂ ਹੋ, ਭਾਈ ਦਰਸ਼ਨ ਸਿੰਘ ਨੇ, ਭਾਈ ਜਸਵੀਰ ਸਿੰਘ ਜੀ ਨੇ, ਹੋਰ ਭਾਈ ਪਿਆਰਾ ਸਿੰਘ, ਹੋਰ ਗੁਰਮੁਖ ਨੇ, ਗਗਨ ਭੈਣ ਜੀ, ਜਿਨ੍ਹਾਂ ਨੇ ਉਹ ਗੁਰਮੁਖਾਂ ਦੇ ਬਚਨ ਸੁਣ ਕੇ ਉਹਨੂੰ ਕਮਾਈ ਕਰਦੇ ਪਏ ਸਾਰੇ ਜਾਣੇ, ਆਪਾਂ ਵੀ ਅਸੀਂ ਵੀ ਪਿਤਾ ਨੂੰ ਮਿਲ ਲਈਏ ਸਾਰੇ ਜਾਣੇ। ਇਸ ਕਰਕੇ ਇਹ ਸਾਰਾ ਗਿਆਨ ਗੁਰਬਾਣੀ ਗੁਰੂ ਵਿੱਚੋਂ ਮਿਲਿਆ ਏ, ਅਤੇ ਇਹਦੀ ਖੋਜ ਗੁਰਮੁਖ ਜਨ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਜੀ, ਜਿਹਨਾਂ ਗੁਰਮੁਖ ਨੇ ਖੋਜ ਕਰਕੇ ਦੱਸਤੀ ਵੀ ਗੁਰਮੁਖ ਪਿਆਰਿਓ, ਇਹ ਸੰਸਾਰ 'ਚ ਜੇ ਤਰਨਾ ਏ ਤਾਂ ਗੁਰੂ ਦਾ ਲੜ ਫੜ ਲਓ। ਸਾਰੇ ਨੇ ਬਾਣੀ ਦੇ ਬਾਣੇ ਦੇ ਧਾਰਨੀ ਹੋਣਾ, ਅੱਜ ਨਹੀਂ ਪ੍ਰੈਕਟੀਕਲ ਕਰ ਲਓ, ਆਪਣੇ ਅੰਦਰ ਝਾੜੂ ਮਾਰ ਲਓ, अपनी ये गंदगी साफ कर लो फुरनिया विचारां दी, गुरु तो तुहानू दात देण नू तैयार खड़े आ भी आ जाओ, जिन्हें दात लैनी है आ जाओ, पर मैनू सफाई चाहीदी आ। एक गल कह के मैं समाप्ति करांगा, जो मोगे की धरती दे अज तो 2007 दे विच अमृत संचार का पोस्टर लवाया गया, स्पैशल थल्ले लिख दित्तियां 4 हदायतां भी जिहड़ा बंदा आ काम करदा होवे ओह दात लैण नहीं आ सकदा। ते किहड़ियां सी 4 करैतां मन दियां, दुविधा, निंदिया चुगली, होमे ते लोक लज्जा। हुण इह सारे करदे आपां, किहड़ा नहीं करदा हैगा। साहब च सवाल तुर गया गुरमुखा सीगा भी हाँ पता लगे भी इह किहड़ा सिस्टम आ जिस गुरु नूं तुसीं आपा देणा, मैली चीज नहीं दे सकते आपे गुरु नूं, महाराज सच्चे पातशाह सरूप तैयार करदे, सारे वस्त्र अनलग धोते होंदे ने, सुथरे होंदे ने, तां ही महाराज प्रकाशमान होंदे। ते जिस मन नूं तुसीं खालसा फौज च शामिल होना उहनूं मैला किवें दे सकदे हो? तां इह गुरमुखां ने उत्थे 4 साल का कोर्स रख्या, 5वें साल अमृत दात भी 4 साल रह के उस सहज दा सिमरन सासग्रह सास सास रोम रोम करके 5वें साल उस अवस्था च पहुँच जाण भी जिथे गुरु ने कहा भी उत्थे बह जा, उत्थों हिलना नहीं हैगा, इन्नी ध्यान की अवस्था दे विच। ये गुरु नूं आपा देना, जिदों तुसीं गुरु वाले बनन दा मतलब की आ भी मेरा मुझमें किछ नहीं, जो किछ है सो तेरा, तेरा तुझको सौंपते क्या लागे, भी सारा कुछ पिता ही तुहाडा, अज तो बाद मुड़ के तुसीं फुरना भी नहीं कोई लै सकदे ये जीवन दे विच। जिमें गुरु कह रहा उदा ही तुहानूं कम करने पैंदे तरलोकी दे माया दे घर च। ये नहीं भी आपां दात लई राती आपां खांदे पींदे सीगे ते सवेरे उठ के आपां दात लैण चल गए अमृत दी, अंदर तां कूड़ भरिया होया, अंदर तो चल रहा सिस्टम सारे अपने। इस करके तीजे पातशाह की मिसाल साढ़े कोल, 12 साल लगातार दूजे पातशाह जी वास्ते गागर नाल पानी ढोया उन्होंने, फिर जाके शब्द का प्रैक्टिकल होया, फिर जाके मिलाप होया। तो आप थोड़ा समा चलीए आप नहीं सन तो कृपा हो जाए जी, हमने 2 दिन 4 दिन हो जाए, आपा देना सीखो महाराज न, उन्हां दी मर्जी आ, भावें तुहानूं उत्थे दरबारी बना देना, भावें तुहानूं वजीर बना दे, भावें तुहानूं लांगरी बना दे, उन्हां दी मर्जी आ। इस करके कोशिश करो गुरु दे सिख बन जाइए जन्म दे विच, भी सिख बन के अपना आप महाराज नूं समर्पण कर दिए। सो हुण समय की समाप्ति है जी, विचार करदे होयां कोई ऐसा शब्द बोलिया गया होवे संगत ते गुरु साहब बख्शण जोगन बख्श लेना जी। एक बेनती फिर, जदों जाना सारिआं ने सिमरन करदिआं लंगर हाल च जाना, जिहड़े जीव नहीं आ सके जां कम कर रहे पता लगे भी उत्ते जाके सानूं इह रंग लग गया सारिआं नूं, सो प्रशादा छकदिआं भी की करना जी, वाह गुरु, इह भुलना नहीं। जे कोई भुल गया कि भाई साहब जां भैण जी तुसीं सिमरन नहीं करदे की गल, भुल गए अपने पिता नूं, बोलो जी वाह गुरु, याद कराई जाओ दूजे नूं। आपां भुल जाणा पंजा दा कम बड़ा सिस्टमैटिकली आ, उह तुहानूं नित भुला देणगे एक मिनट दे विच, पर तुसीं चेता कराणा सारिआं ने। आओ इन्नी बेनती प्रवान करनी जी, वाहिगुरु जी का खालसा वाहिगुरु जी की
1: सत श्री। गुरु जी की साजी अते नवाजी हुई साध संगत फतेह की सांझ पाईए, वाहिगुरु जी का खालसा वाहिगुरु जी की फतेह। बड़े प्यार दे नाल आपां गुरमुखां पासों समझी जीवन की कहानी, तो बार बार आपां नूं समझा रहे सी कि सिख हरेक पास्यों पूरा होना चाहिए। अकल परसों की कोई घटना सानूं किसी ने विखाई सोशल मीडिया ते, बड़ा दुख होया वेख के, शायद यूके दी उत्थे कोई अपना सरदार सी ड्राइवर बस दा, जिहदे दाड़ा प्रकाश सी, कोई बंदा मूर्ख उन्हां ते हमला करिया, उन्हें वो बेचारे अपनी दाड़ी नूं भी मसा उन्होंने बचाया बेपती होण तों। वेख के मन नूं हैरानी भी हुई भी जिथे असी सरूप तैयार किया हमला रोकना भी आना चाहिए सी सानू, गुरु के सिख होइए साडे ते कोई घटिया जिहा बंदा मूर्ख इन्ना हमला करे ते सानू रोकना भी ना होवे। ਜਿੱਥੇ ਗੁਰਮੁਖੋ ਗੁਰਬਾਣੀ ਸਾਨੂੰ ਇਹ ਗਿਆਨ ਆ ਮੂਰਖਾਂ ਨਾਲ ਨਾ ਲੁੱਝੀਏ, ਪੜ ਅੱਖਰ ਇਹੋ ਬੁੱਝੀਏ। ਫਿਰ ਇਹ ਵੀ ਗਿਆਨ ਆ ਵੀ ਮੂਰਖ ਗੰਢ ਪਵੇ ਮੋਹ ਮਾਰ, ਜੇ ਮੂਰਖ ਉੱਤੇ ਹੀ ਕੋਈ ਚੜ੍ਹਦਾ ਆਉਂਦਾ ਤਾਂ ਉੱਥੇ ਹਾਥੀ ਥੋੜ੍ਹੋ ਬੰਨੀ ਜਾਣੇ। ਫਿਰ ਆਪਾਂ ਕਿਉਂ ਬੰਨ ਰਹੇ ਹਾਂ? ਕਿਉਂਕਿ ਡਰ ਸੀ ਮਨ 'ਚ, ਕਾਨੂੰਨ ਦਾ ਡਰ, ਬਹੁਤ ਡਰ। ਹੱਕ ਤਾਂ ਇਹ ਬਣਦਾ ਸੀ ਜੇ ਮੈਂ ਹੁੰਦਾ ਉਹਦੀ ਜਗ੍ਹਾ, ਭਾਵੇਂ ਮੈਨੂੰ ਕੁੱਟਦਾ ਹੀ ਮੁੜ ਕੇ, ਉਹਦੀ ਬੱਦਰੀ ਬਣਾਉਂਦਾ ਬਸ 'ਚ ਹੀ। ਜਵਾਬ ਤਾਂ ਦਿੰਦਾ ਨਾ ਉਹਨੂੰ। ਇਸ ਕਰਕੇ ਸਾਨੂੰ ਗੁਰੂ ਨਾਨਕ ਦੇ ਘਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਤਕੜਾ ਜੀਵਨ ਦਿੱਤਾ। ਤਕੜਾ ਸਾਡਾ ਤਾਂ ਨਹੀਂ ਹੁੰਦਾ ਕਿਉਂਕਿ ਸਾਨੂੰ ਚਿੰਤਾ, ਸਾਡਾ ਮਨ ਨਿਰਭਉ ਨਹੀਂ ਹੈ। ਨਿਰਭਉ ਜਪੈ ਸਗਲ ਭੈ ਮਿਟੈ। ਭਾਈ ਸਾਹਿਬ ਦੀ ਤੁਹਾਨੂੰ ਸੁਣਾਉਂਦੇ ਇੱਕ ਗੱਲ। ਅਬੋਹਰ ਬੈਠੇ ਕੋਈ ਗੁਰਮੁਖ ਆਇਆ, ਉਹ ਕਹਿੰਦਾ ਜੀ ਤੁਸੀਂ ਰੱਬ ਨੂੰ ਮਿਲਾ ਦਿਓ, ਰੱਬ ਹੈਗਾ। ਉਹ ਕਹਿੰਦੇ ਵੀ ਜੇ ਗੁਰਬਾਣੀ ਕਹਿੰਦੀ ਆ ਤਾਂ ਫਿਰ ਹੈਗਾ। ਕਹਿੰਦੇ ਫਿਰ ਦਿਖਾ ਦਿਓ, ਮਿਲਾ ਦਿਓ। ਉਹ ਕਹਿੰਦੇ ਵੀ ਗੁਰੂ ਕੋਲ ਜਾ, ਤਨ ਮਨ ਧਨ ਭੇਟਾ ਕਰਨਾ ਪੈਂਦਾ। ਉਹ ਕਹਿੰਦਾ ਜੀ ਚਲੋ ਮੈਂ ਤੁਹਾਨੂੰ ਹੀ ਇੱਕ ਮਿੰਟ ਗੁਰੂ ਮੰਨ ਲੈਂਦਾ, ਦਿਖਾ ਦਿਓ। ਮਹਾਰਾਜ ਕਹਿੰਦੇ ਫਿਰ ਤਨ ਮਨ ਧਨ ਭੇਟਾ ਕਰਦੇ। ਉਹਨੇ ਆਪਦੀ ਜੇਬ 'ਚੋਂ ਬਟੂਆ ਕੱਢ ਕੇ ਪਹਿਲਾਂ ਉਹਦੇ ਮੁੰਡੇ ਨੂੰ ਫੜਾਇਆ ਵੀ ਆਹ ਸਾਂਭ ਲਾ ਪਹਿਲਾਂ। ਦੇਖੋ ਕਹਾਣੀ ਸਾਡੀ ਹੈਂਜੀ। ਅਤੇ ਗੁਰੂ ਫਿਰ ਕਿਹਦੀ ਮਦਦ ਕਰਦਾ? ਆਪਾਂ ਸੁਣਦੇ ਹਾਂ ਨਾ ਇਤਿਹਾਸ ਉੱਥੇ ਦਾ, ਆਪਣੇ ਦਾ, ਖਦਰਾਣੇ ਦੀ ਢਾਬ ਦਾ। ਮਹਾਰਾਜ ਉੱਚੀ ਟਿੱਬੀ 'ਤੇ ਬਹਿ ਜਾ ਕੇ ਤੀਰ ਲੈ ਕੇ, ਜਦੋਂ ਭੁੱਲੇ ਹੋਏ ਸਿੱਖ ਵਿਚਾਰੇ ਦੁਬਾਰੇ ਲੜੇ, ਜਦੋਂ ਕਿਤੇ ਹਮਲਾ ਉਹਨਾਂ 'ਤੇ ਭਾਰੂ ਹੁੰਦਾ ਫਿਰ ਤੀਰ ਮਾਰਦੇ ਉਹਨਾਂ ਦਾ ਹਮਲਾ ਪਛਾੜਨ ਵਾਸਤੇ। ਇਸੇ ਤਰ੍ਹਾਂ ਗੁਰਮੁਖੋ ਜਦੋਂ ਆਪਾਂ ਸਿਮਰਨ ਕਰਦੇ ਹਾਂ ਨਾ, ਜੇ ਨਹੀਂ ਠੀਕ ਆਉਂਦੇ ਆਪਾਂ ਤਾਂ ਫਿਰ ਮਾਲਕ ਇਹਨਾਂ 'ਤੇ ਕਰਦਾ ਕਿਰਪਾ, ਇਹਨਾਂ ਨੂੰ ਪਛਾੜ ਕਰ ਦਿੰਦਾ ਜਦੋਂ ਬੱਚੇ ਮਿਹਨਤ ਕਰਦੇ ਆ। ਫਿਰ ਇੱਕ ਛਿਨ ਦੇ ਅੰਦਰ ਹੀ ਸਾਡਾ ਇਹਨਾਂ ਤੋਂ ਖਿਹੜਾ ਛੁਡਵਾ ਦਿੰਦੇ ਆ, ਕਿਉਂਕਿ ਗੁਰਬਾਣੀ 'ਚ ਗਿਆਨ ਦਿੱਤਾ ਆਪਾਂ ਨੂੰ, ਬਲ ਤਿਸ ਬਾਪੈ ਜਨਹੋਂ ਜਾਇਆ, ਪੰਚਾਂ 'ਤੇ ਮੇਰਾ ਸੰਘ ਚੁਕਾਇਆ। ਪੰਚ ਮਾਰ ਪਾਵਾ ਤਲ ਦੀਨੇ, ਪਰ ਕਦੋਂ ਹਰ ਸਿਮਰਨ ਮੇਰਾ ਮਨ ਤਨ ਭੀਨੇ। ਉਹ ਭਿਆਉਣਾ ਆਪਾਂ ਸਾਰਿਆਂ ਨੇ ਸਤਿਗੁਰੂ ਜੀ ਰਹਿਮਤ ਕਰਨ। ਹੁਣ ਆਪਣੀ ਇਸ ਸਮੇਂ ਦੀ ਕਲਾਸ ਦਾ ਸਮਾਂ ਸਮਾਪਤਾ, ਥੋੜ੍ਹਾ ਜਿਹਾ ਜਲ ਪਾਣੀ ਗ੍ਰਹਿਣ ਕਰ ਲਓ। ਫਿਰ ਆਪਾਂ 2:15 ਵਜੇ ਫਿਰ ਕੀਰਤਨ ਦੇ ਨਾਲ, ਸਿਮਰਨ ਦੇ ਨਾਲ ਹਾਜ਼ਰੀ ਭਰਾਂਗੇ। ਵੱਧ ਤੋਂ ਵੱਧ ਜੋ ਭਾਈ ਸਾਹਿਬ ਹੋਰਾਂ ਨੇ ਬੇਨਤੀ ਕੀਤੀ ਆ, ਇੱਥੋਂ ਜਾ ਕੇ ਅਸਰ ਰਹੇ ਆਪਣੇ 'ਤੇ। ਉਹ ਗੇਟ 'ਤੇ ਹੀ ਖੜ੍ਹਾ ਮਹਿਕਮਾ, ਫੜ ਲੈਣਾ ਉਹਨਾਂ ਨੇ ਆਪਾਂ ਨੂੰ ਬਚਾਓ ਦੀ ਵਾਸਤੇ ਨਾਲ ਦੀ ਨਾਲ। ਵਾਹਿਗੁਰੂ, ਵਾਹਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਆ ਜੀ ਸਾਰੀਆਂ ਸੰਗਤਾਂ ਨੂੰ, ਜੋ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਉਹਦੇ ਬਾਰੇ ਧਿਆਨ ਨਾਲ ਸਰਵਣ ਕਰ ਲਈਏ। ਸਵੇਰ ਦੀ ਕਲਾਸ 9:30 ਤੋਂ 11 ਵਜੇ ਤੱਕ ਲੱਗਦੀ ਆ, ਅਤੇ ਹੁਣ 2:30 ਵਜੇ ਤੋਂ 3:30 ਵਜੇ ਤੱਕ ਬੱਚਿਆਂ ਦੀ ਕਲਾਸ ਲੱਗੂਗੀ। ਫਿਰ 6:45 ਤੋਂ 8:15 ਤੱਕ, ਇਹ 3 ਸਮੇਂ ਨੇ ਕਲਾਸਾਂ ਦੇ। ਇਹ ਦਰਬਾਰ ਸਾਹਿਬ ਦੇ ਉੱਪਰ ਜੋ ਗੈਲਰੀ ਬਣੀ ਹੋਈ ਆ ਉੱਥੇ ਕਲਾਸਾਂ ਲੱਗਦੀਆਂ। ਪਹਿਲੀ ਕਲਾਸ 9:30 ਤੋਂ 11 ਵਜੇ ਤੱਕ, ਦੂਸਰੀ 2:30 ਵਜੇ ਤੋਂ 3:30 ਵਜੇ ਤੱਕ, ਤੀਸਰੀ ਕਲਾਸ 6:45 ਤੋਂ 8:15 ਤੱਕ। ਇਹ ਜਿਨ੍ਹਾਂ ਦੇ ਬੱਚੇ ਨਾਲ ਆਏ ਆ ਉਹ ਨੋਟ ਕਰ ਲਓ ਜੀ। ਇਹਨਾਂ ਦੇ ਅੰਦਰ ਸਿਮਰਨ, ਕਥਾ ਅਤੇ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ ਕਲਾਸਾਂ 'ਚ ਬੱਚਿਆਂ ਦੀ, ਆਪਾਂ ਉੱਥੇ ਲਵਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਕੀਰਤਨ ਦਾ ਸਮਾਂ ਹੈ ਜੀ, 2:30 ਵਜੇ ਤੱਕ ਜਿੰਨਾ ਵੀ ਗੁਰਮੁਖਾਂ ਨੇ ਹੁਣ ਕੀਰਤਨ ਕਰਨਾ ਹੈ ਜੀ, ਕਿਰਪਾ ਕਰਕੇ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वाहेगुरु वाह।

Bruno.

गुरु ओ गुरु ओ गुरु।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਜੋ ਵੀ ਸੰਗਤ ਲੰਗਰ ਹਾਲ ਦੇ ਵਿੱਚ ਵਿਚ ਰਹੀ ਹੈ ਜਾਂ ਇੱਧਰ ਉੱਧਰ ਬੈਠੇ ਹਨ, ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਸਿਮਰਨ ਅਭਿਆਸ ਜਾਰੀ ਰਹੇਗਾ। 3:30 ਵਜੇ ਤੱਕ ਇਸੇ ਤਰ੍ਹਾਂ ਹਾਰਮੋਨੀਅਮ 'ਤੇ ਸਿਮਰਨ ਅਭਿਆਸ ਦਾ ਸਮਾਂ ਹੈਗਾ ਹੈ ਜੀ। ਸਾਰੀ ਸੰਗਤ ਜ਼ਰੂਰ ਦਰਬਾਰ ਹਾਲ ਦੇ ਵਿੱਚ ਪਹੁੰਚ ਕੇ ਆਪਾਂ ਲਾਹਾ ਲਈਏ, ਕਿਉਂਕਿ ਸਤਿਗੁਰਾਂ ਦੇ ਬਚਨ ਹਨ ਕਿ ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੋ ਹੁਣ ਨੈਕਸਟ ਗੁਰਮੁਖ ਬੀਬੀਆਂ ਇਸੇ ਤਰ੍ਹਾਂ ਹੀ ਸਵਾਸ ਗ੍ਰਾਸ ਸਿਮਨ ਅਭਿਆਸ ਦੇ ਨਾਲ ਸਾਰੀ ਸੰਗਤ ਨੂੰ ਜੋੜਨਗੀਆਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ah!

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਅਕਾਲ ਪੁਰਖ ਵਾਹਿਗੁਰੂ ਦੀ ਸਾਰੀ ਸੰਗਤ ਦੇ ਉੱਪਰ ਰਹਿਮਤ ਹੋ ਰਹੀ ਹੈ, ਜੋ ਆਪਾਂ ਲਗਾਤਾਰ ਬੈਠ ਕੇ ਪਰਮਾਤਮਾ ਦਾ ਸਿਮਰਨ, ਗੁਰਬਾਣੀ ਦਾ ਕੀਰਤਨ, ਕਵੀਸ਼ਰੀ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਉੱਦਮ ਉਪਰਾਲਾ ਕਰ ਰਹੇ ਹਾਂ। ਗੁਰਮੁਖੋ ਸੰਗਤ ਦੇ ਅੰਦਰ ਜ਼ਿਆਦਾ ਲਾਹਾ ਮਿਲਦਾ ਆਪਾਂ ਨੂੰ। ਊਂ ਤਾਂ ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਪਰਮਾਤਮਾ ਦਾ ਵਾਸਾ ਨਹੀਂ, ਪਰ ਪਾਤਸ਼ਾਹ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਦੋਂ ਸੰਗਤ 'ਚ ਬੈਠ ਕੇ ਅਸੀਂ ਇੱਕ ਪਰਿਵਾਰ ਦੇ ਰੂਪ 'ਚ ਬੈਠ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਉਹਦੇ ਗੁਣ ਗਾਉਂਦੇ ਹਾਂ, ਤਾਂ ਮਾਲਕ ਖੁਸ਼ ਹੁੰਦਾ ਫਿਰ ਸਾਡੇ 'ਤੇ। ਦਿਆਲੂ ਆ, ਕਿਰਪਾਲੂ ਆ, ਉਹ ਕੋਈ ਵੀ ਸਾਨੂੰ ਬਖਸ਼ਿਸ਼ ਕਰ ਸਕਦਾ ਜੋ ਸਾਡੇ ਮਨ ਦੇ ਅੰਦਰ ਇੱਛਾ ਹੁੰਦੀ ਹੈ। ਇਸੇ ਕਰਕੇ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ, ਮਨਸਾ ਧਾਰ ਜੋ ਘਰ 'ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਓ। ਗੁਰਮੁਖਾਂ ਦਾ, ਭਾਈ ਸੁਖਦੇਵ ਸਿੰਘ ਜੀ ਹੋਰਾਂ ਦਾ ਧੰਨਵਾਦ। ਬੜੇ ਪਿਆਰ ਦੇ ਨਾਲ ਸਾਰੇ ਜੱਥੇ ਨੇ ਆਪ ਸੰਗਤ ਦੀ ਅਸੀਸ ਪ੍ਰਾਪਤ ਕੀਤੀ ਹੈ ਗੁਰਮੰਤਰ ਦਾ ਅਭਿਆਸ ਕਰਾ ਕੇ। ਆਓ ਹੁਣ 15 ਕੁ ਮਿੰਟ ਵਾਸਤੇ ਬੀਬਾ ਰਜਿੰਦਰ ਕੌਰ ਜੀ, ਉਹ ਆਪਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ, ਅਤੇ ਫਿਰ 15 ਕੁ ਮਿੰਟ ਵਾ ਇੱਕ ਕੋਈ ਮਿਲਵੌਰਨ ਤੋਂ ਆਈ ਹੈ ਬੇਟੀ, ਉਹਦਾ ਆਇਆ ਸੁਨੇਹਾ, ਉਹ ਇੱਕ ਸ਼ਬਦ ਪੜ੍ਹ ਲੂਗੀ। ਅਤੇ 4 ਵਜੇ ਤੋਂ 5 ਵਜੇ ਤੱਕ ਫਿਰ ਆਪਾਂ ਲਗਾਤਾਰ ਅਭਿਆਸ ਸ਼ੁਰੂ ਹੋ ਜੂਗਾ। ਵੈਸੇ ਤਾਂ ਬਾਹਰਲੇ ਦੇਸ਼ਾਂ ਵਾਲੇ ਚਾਹ ਘੱਟ ਪੀਂਦੇ ਆ, ਵਾਲਾ ਧਿਆਨ ਨਹੀਂ ਦਿੰਦੇ ਚਾਹ ਹੱਲ। ਚਲੋ ਜੇ ਕਿਸੇ ਦਾ ਬਹੁਤਾ ਹੀ ਜੀ ਕਰਦਾ ਇੱਕ ਦੋ ਜਾ ਕੇ ਛਕਿਓ, ਅਤੇ ਬਾਕੀ ਫਿਰ ਆਪਾਂ ਇੱਥੇ ਨਾਮ ਰਸ ਲੈਣ ਦੀ ਕੋਸ਼ਿਸ਼ ਕਰੀਏ। ਸਮਾਂ ਭੱਜਿਆ ਜਾ ਰਿਹਾ, ਕੱਲ੍ਹ ਦੀ ਦਿਹਾੜੀ ਰਹਿ ਗਈ ਆਪਣੇ ਕੋਲ, ਜੱਜ ਦਾ ਬਸ 5-4 ਘੰਟੇ ਆ, ਅਤੇ ਵੱਧ ਤੋਂ ਵੱਧ ਆਪਾਂ ਲਾਹਾ ਲਈਏ। ਐਸੇ ਸੁਹਾਵਣੇ ਸਮੇਂ ਜ਼ਿੰਦਗੀ 'ਚ ਬਹੁਤ ਘੱਟ ਮਿਲਦੇ ਆ ਜਿੱਥੇ ਲਗਾਤਾਰ ਬੈਠ ਕੇ ਅਸੀਂ ਪਰਮਾਤਮਾ ਦੀ ਸਿਫਤ, ਵਡਿਆਈ, ਗੁਣ, ਪਰਮਾਤਮਾ ਦਾ ਸਿਮਰਨ ਕਰ ਕਰਕੇ ਆਪਣੇ ਮਨ ਦੀ ਜਿੱਥੇ ਮੈਲ ਲਾਉਣੀ ਹੈ, ਇਹਨੂੰ ਪਰਮਾਤਮਾ ਦਾ ਰੰਗ ਚੜ੍ਹਾਉਣਾ, ਅਤੇ ਅਸੀਂ ਮਾਲਕ ਦੀ ਨਜ਼ਰ ਦੇ ਪਾਤਰ ਬਣਨਾ। ਕਿਉਂਕਿ ਭੇਦ ਆ ਗਿਆ ਆਪਾਂ ਨੂੰ ਗੁਰਬਾਣੀ 'ਚ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਆਓ 15 ਕੁ ਮਿੰਟ ਵਾਸਤੇ ਬੀਬਾ ਜੀ ਹੋਰ ਹੀ ਪੜ੍ਹਨਗੇ ਸ਼ਬਦ, ਅਤੇ ਇੱਕ ਬੇਟੀ ਕੋਈ ਮਲਵੌਰਨ ਤੋਂ ਆਈ ਆ, ਉਹਨਾਂ ਨੂੰ ਬੇਨਤੀ ਆ 15 ਇੱਕ ਸ਼ਬਦ ਉਹ ਪੜ੍ਹ ਲੈਣਗੇ, ਫਿਰ 4 ਤੋਂ 5 ਵਜੇ ਤੱਕ ਫਿਰ ਸਿਮਰਨ ਸ਼ੁਰੂ ਹੋ ਜੂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸੱਜ ਕੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ

Wah, guru, wah, guru, wah.

ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਬੀਬੀਆਂ ਦੇ ਕੀਰਤਨੀ ਜੱਥੇ ਪਾਸੋਂ ਗੁਰਬਾਣੀ ਦਾ ਹਰਜਸ ਕੀਰਤਨ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਆਪਾਂ ਸੁਣ ਰਹੇ ਸੀ ਪਾਤਸ਼ਾਹ ਦੇ ਬਚਨ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਿਤ ਪਾਲਣ ਲਾਗਾ, ਕਰੀ ਤੇਰਾ ਕਰਾਇਆ। ਕਿ ਸਾਡੇ ਸਾਰਿਆਂ ਦਾ ਇੱਕ ਦੁਨਿਆਵੀ ਮਾਂ ਬਾਪ ਆ, ਉਹ ਸਾਡੇ ਵੱਖੋ ਵੱਖਰੇ ਆ ਸਾਰਿਆਂ ਦੇ। ਇੱਕ ਸਾਡਾ ਸਾਰਿਆਂ ਦਾ ਸਾਂਝਾ ਬਾਪ ਆ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਿਤ ਪਾਲਕ, ਜਿਹਦੇ ਹੁਕਮ ਦੇ ਅੰਦਰ ਹੀ ਇਹ ਸਾਰੀ ਸ੍ਰਿਸ਼ਟੀ ਦਾ ਖੇਡ ਚੱਲ ਰਿਹਾ। ਅਤੇ ਆਪਾਂ ਉਸ ਖੇਲ ਦੇ ਅੰਦਰ 84 ਲੱਖ ਜੂਨ ਦੇ ਸਰਦਾਰ ਮਾਨਸ ਦਾ ਜੰਮ ਆਪਾਂ ਨੂੰ ਮਿਲਿਆ, ਜਿਹਦੇ ਅੰਦਰ ਆਪਾਂ ਆਪਣੇ ਮਾਲਕ ਦੀ ਸਿਫਤ ਸਲਾਹ ਕਰਕੇ, ਭਜਨ ਬੰਦਗੀ ਸੇਵਾ ਕਰਕੇ, ਜਿੱਥੋਂ ਪੈਦਾ ਹੋਏ ਹਾਂ ਉਹਦੇ 'ਚ ਭੇਦ ਹੋ ਕੇ ਆਪਣਾ ਆਵਾਗਮਨ ਦਾ ਚੱਕਰ ਸਮਾਪਤ ਕਰਨਾ ਹੁੰਦਾ। ਉਹ ਆਪਾਂ ਨੂੰ ਸਤਿਗੁਰੂ ਨੇ ਮੌਕਾ ਬਖਸ਼ਿਸ਼ ਕੀਤਾ। ਸਾਰੀ ਸੰਗਤ ਨੂੰ ਬੇਨਤੀ ਹੈ, ਆਹ ਹੁਣ ਆਪਾਂ ਉਸ ਆਪਣੇ ਮਾਤਾ ਪਿਤਾ ਜਿਹਨੂੰ ਵਾਹਿਗੁਰੂ ਕਹਿਤਾ, ਉਹਨੂੰ ਪ੍ਰੇਮ ਦੇ ਅੰਦਰ ਆ ਕੇ ਆਵਾਜ਼ਾਂ ਮਾਰੀਏ, ਅਤੇ ਉਹ ਸਾਡੀ ਇਹ ਭਵ ਸਾਗਰ ਸੰਸਾਰ 'ਚੋਂ ਡੁੱਬਦੀ ਹੋਈ ਬੇੜੀ ਕੱਢਣ ਵਾਸਤੇ ਜੋ ਹੁਕਮ ਆਪਾਂ ਨੂੰ, ਸਰੰਜਮ ਲਾਗ ਭਵ ਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ, ਕੋਸ਼ਿਸ਼ ਕਰੀਏ। ਉਦੋਂ ਪਹਿਲਾਂ ਇੱਕ ਬੇਨਤੀ ਆ, ਕਿਸੇ ਦਾ ਮੋਬਾਈਲ ਫੋਨ ਸਾਡੇ ਕੋਲ ਪਹੁੰਚਿਆ, ਜਿਹਦਾ ਵੀ ਹੈ ਉਹ ਸਾਤੋਂ ਪ੍ਰਾਪਤ ਕਰ ਸਕਦੇ ਹੋ। ਹੁਣ ਆਪਾਂ ਨੂੰ ਦਮਨਪ੍ਰੀਤ ਕੌਰ ਅਤੇ ਮਨਦੀਪ ਕੌਰ, ਇਹ ਦੋਨੋਂ ਭੈਣਾਂ ਕਰਾਉਣਗੀਆਂ 1 ਘੰਟਾ ਸਿਮਰਨ ਅਭਿਆਸ ਗੁਰਮੰਤਰ ਦਾ, ਅਤੇ 5 ਵਜੇ ਫਿਰ ਆਪਾਂ ਰਹਿ ਰਸ ਦਾ ਪਾਠ ਸ਼ੁਰੂ ਹੋ ਜੂਗਾ। ਆਓ ਸਾਰੀ ਸੰਗਤ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਲਾਹਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਆਪਣੀ 4 ਤੋਂ 5 ਸਿਮਰਨ ਅਭਿਆਸ ਕਲਾਸ ਦਾ ਸਮਾਂ ਸ਼ੁਰੂ ਹੋ ਚੁੱਕਿਆ ਹੈ। ਜਿਹੜਾ ਵੀ ਪਰਿਵਾਰ ਅਜੇ ਦਰਬਾਰ ਹਾਲ ਦੇ ਵਿੱਚ ਨਹੀਂ ਹੈ ਅਤੇ ਉਹਨਾਂ ਨੇ ਜਲ ਪਾਣੀ ਗ੍ਰਹਿਣ ਕਰ ਲਿਆ ਹੈ, ਸਾਰਿਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ, ਜਿੱਦਾਂ ਗੁਰਮੁਖ ਪਿਆਰੇ ਸਾਨੂੰ ਸਰਵਨ ਕਰਵਾ ਰਹੇ ਸੀ ਕਿ ਉਸ ਆਪਾਂ ਆਪਣੇ ਮਾਤਾ ਪਿਤਾ ਨੂੰ ਬੜੇ ਪਿਆਰ ਦੇ ਨਾਲ ਆਵਾਜ਼ਾਂ ਮਾਰਨੀਆਂ ਨੇ। ਸੋ ਸਾਰਾ ਹੀ ਪਰਿਵਾਰ ਇਕੱਤਰ ਹੋ ਕੇ ਆਓ, ਉਸ ਪਿਤਾ ਪਰਮੇਸ਼ਵਰ ਦੇ ਗੁਣ ਗਾਈਏ। ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਇਸ ਮਨ ਚੰਚਲ ਕੋ ਘੇਰ ਕਰ ਸਿਮਰੈ ਕਰਤਾਰਾ। ਇਹ ਜਿਹੜਾ ਸਾਡਾ ਮਨ ਆ, ਜਿਹੜਾ ਮੈਲਾ ਹੋ ਚੁੱਕਾ ਹੈ ਜਨਮਾਂ ਜਨਮਾਂ ਦਾ, ਇਹਦੀ ਮੈਲ ਨੂੰ ਲਾਈਏ। ਅਤੇ ਮਹਾਰਾਜ ਸਮਝਾਉਂਦੇ ਨੇ ਕਿ ਇਹ ਜਿਹੜਾ ਗੁਰਮੰਤਰ ਆ, ਇਹ ਸਾਡੇ ਸੁੱਤੇ ਹੋਏ ਮਨ ਨੂੰ ਜਗਾਉਂਦਾ ਆ। ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜਿਤ ਰਸਨਾ ਨਾਮ ਉਚਾਰਨੇ। ਇਹ ਮਨ ਨੂੰ ਜਗਾਉਣ ਦੀ, ਮਨ ਨੂੰ ਨਿਰਮਲ ਕਰਨ ਦੀ ਇੱਕੋ ਇੱਕ ਵਿਧੀ ਢੰਗ ਤਰੀਕਾ ਹੈ ਜੋ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਮਹਾਰਾਜ ਦੀ ਗੁਰਬਾਣੀ ਦਾ ਅਸੀਂ ਗਿਆਨ ਲੈ ਕੇ ਅਤੇ ਫਿਰ ਉਹਦੇ 'ਤੇ ਚੱਲਣਾ, ਅਤੇ ਇਹ ਇੰਪਲੀਮੈਂਟੇਸ਼ਨ ਆ ਜਿਹੜਾ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਤਾਂ ਕਿ ਸਾਡਾ ਮਨ ਥਿਰ ਹੋ ਜਾਵੇ ਅਤੇ ਫਿਰ ਥਿਰ ਹੋਊਗਾ ਅਤੇ ਇਹਨੂੰ ਅੰਦਰ ਦਾ ਜਿਹੜਾ ਸਾਰਾ ਅਕਥ ਕਹਾਣੀ ਰਾਹੀਂ ਆਪਾਂ ਖੇਡ ਸਰਵਨ ਕਰਦੇ ਹਾਂ ਉਹ ਸਮਝ ਆਊਗਾ, ਉਹ ਐਕਚੁਅਲ ਦੇ ਵਿੱਚ ਸਾਰਾ ਕੁਛ ਹੋਊਗਾ। ਫਿਰ ਜੋ ਵੀ ਮਹਾਰਾਜ ਸਾਨੂੰ ਸਮਝਾਉਂਦੇ, ਪ੍ਰਤੱਖ ਗੁਰੂ ਨਿਸਤਾਰੇ, ਸਭ ਤੋਂ ਪਹਿਲਾਂ ਉਹਦਾ ਮੂਲ ਇਹ ਆ ਕਿ ਸਾਨੂੰ ਸਿਮਰਨ ਕਰਨਾ ਪੈਣਾ ਤਾਂ ਕਿ ਸਾਡਾ ਇਹ ਸੁੱਤਾ ਹੋਇਆ ਮਨ ਜਿਹੜਾ ਇਹ ਜਾਗੇ। ਸੋ ਆਓ ਸਾਰਾ ਪਰਿਵਾਰ ਮਿਲ ਕੇ ਆਪਾਂ ਉਸ ਪਿਤਾ ਪਰਮੇਸ਼ਵਰ ਦੇ ਗੁਣ ਗਾਈਏ। ਸਾਰੇ ਹੀ ਬੜੇ ਪਿਆਰ ਦੇ ਨਾਲ ਨੇਤਰ ਬੰਦ ਕਰਕੇ, ਸਵਾਸ ਅੰਦਰ ਨੂੰ ਜਾਵੇ ਤਾਂ ਵਾਹੇ ਉਚਾਰਨ ਕਰਨਾ, ਗਗਨ ਨੂੰ ਆਵੇ ਤਾਂ ਗੁਰੂ, ਆਪਣੀ ਹੀ ਆਵਾਜ਼ ਨੂੰ ਅਸੀਂ ਧਿਆਨ ਦੇ ਨਾਲ ਸੁਣੀ ਜਾਣਾ। ਆਓ ਸਾਰੇ ਕਰੋ ਜੀ ਸ਼ੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
1: ਗੁਰੂ, ਵਾਹ

ਇੱਥੇ ਆਪਾਂ ਆਪਣੀ ਸੁਰਤੀ ਦਾ ਸਫ਼ਰ ਸਵਾਸਾਂ ਨਾਲ ਕਰਵਾਉਣਾ। ਜਦੋਂ ਸਵਾਸ ਅੰਦਰ ਜਾਏ ਤਾਂ ਵਾਹ ਮਹਿਸੂਸ ਕਰਨਾ, ਸਵਾਸ ਗਗਨ ਨੂੰ ਆਉਣ 'ਤੇ ਗੁਰੂ ਮਹਿਸੂਸ ਕਰਨਾ, ਅਤੇ ਆਪਣੇ ਮਨ 'ਤੇ ਨਿਗਰਾਨੀ ਰੱਖਣੀ।

ਜਿਹੜੇ ਗੁਰਮੁਖ ਸਹਿਜ 'ਚ ਜਾ ਚੁੱਕੇ ਹਨ, ਸਾਵਧਾਨ ਹੋਈਏ। ਆਓ ਆਪਾਂ ਫਿਰ ਇਸੇ ਤਰੀਕੇ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਆਪਣੇ ਪਿਤਾ ਨੂੰ ਆਜਾ ਮਾਰੀਏ। ਗੁਰਮੁਖ ਪਿਆਰਿਓ, ਇਹ ਆਪਾਂ ਸਿੱਖ ਰਹੇ ਹਾਂ ਕਿ ਕਿੱਦਾਂ ਆਪਣੇ ਅਸੀਂ ਪਿਤਾ ਨੂੰ ਆਵਾਜ਼ਾਂ ਮਾਰੀਏ। ਕਿਉਂਕਿ ਜਿੱਦਾਂ ਸੁਬਹਾ ਦੀ ਕਲਾਸ ਦੇ ਵਿੱਚ ਗੁਰਮੁਖ ਸਾਨੂੰ ਸਮਝਾ ਰਹੇ ਸੀ ਨਾ ਕਿ ਅਸੀਂ ਸਾਰੇ ਬੱਚੇ ਹਾਂ, ਅਤੇ ਬੱਚਾ ਜਦੋਂ ਬੋਲਣਾ ਸਿੱਖਦਾ ਆ ਤਾਂ ਉਹਨੂੰ ਇੱਕੋ ਦਮ ਆਪਣੇ ਪਿਤਾ ਦਾ ਨਾਮ ਨਹੀਂ ਲੈਣਾ ਆਉਂਦਾ। ਉਹ ਟੋਟਿਆਂ 'ਚ ਬੋਲਦਾ ਪਾ ਪਾ, ਪਰ ਪਿਤਾ ਨੂੰ ਉਹ ਵੀ ਬੜਾ ਚੰਗਾ ਲੱਗਦਾ। ਇਸੇ ਤਰੀਕੇ ਦੇ ਨਾਲ ਆਪਾਂ ਇੰਨੇ ਪਿਆਰ ਦੇ ਨਾਲ ਬੋਲ ਰਹੇ ਹਾਂ, ਅਤੇ ਜਿਹੜਾ ਅਸੀਂ ਪੌਜ਼ ਦਿੰਦੇ ਹਾਂ ਨਾ, ਵਾ ਗੁਰੂ, ਆਪਾਂ ਬੜੇ ਹੀ ਧਿਆਨ ਦੇ ਨਾਲ ਆਪਣੀ ਆਵਾਜ਼ ਨੂੰ ਸੁਣਨਾ। ਜਿਸ ਤਰ੍ਹਾਂ ਆਪਾਂ ਪੂਰਾ ਬੋਲਦੇ ਨਾ ਵਾ, ਇਹ ਪੂਰਾ ਧਿਆਨ ਦੇ ਨਾਲ ਸੁਣਨਾ ਆਪਣੀ ਆਵਾਜ਼ ਨੂੰ, ਅਤੇ ਜਿਹੜਾ ਪੌਜ਼ ਦਿੰਦੇ ਹਾਂ ਉਹਦਾ ਇਹ ਮਤਲਬ ਹੈ ਕਿ ਉੱਥੇ ਮਨ ਟਿਕੇ, ਉੱਥੇ ਫੁਰਨਾ। ਕਿਉਂਕਿ ਜੇ ਉੱਥੇ ਆਪਾਂ ਆਪਣੇ ਮਨ ਨੂੰ ਨਾਲ ਨਾਲ ਧੁਨ ਨੂੰ ਟਰੈਕ ਨਹੀਂ ਕਰਦੇ ਤਾਂ ਗੁਰੂ ਅਤੇ ਇਹਨਾਂ ਪੰਜਾਂ ਨੇ ਫੁਰਨਾ ਦੇ ਦੇਣਾ ਸਾਨੂੰ, ਬਾਹਰ ਕੱਢ ਕੇ ਲੈ ਗਏ। ਅਤੇ ਜਦੋਂ ਆਪਾਂ ਪਵਨ ਦੇ ਨਾਲ ਮਿਲ ਕੇ ਅਤੇ ਆਪਣੀ ਧੁੰਨ ਦੇ ਵਿੱਚ ਧਿਆਨ ਰੱਖਦੇ ਹਾਂ, ਅਤੇ ਸਾਨੂੰ ਗੁਰੂ ਦਾ ਸ਼ਬਦ ਦੋਹਾਂ ਸਿਰਿਆਂ ਤੱਕ ਲਿਜਾ ਕੇ ਦਿਓ। ਜੋ ਮਹਾਰਾਜ ਸਾਨੂੰ ਸਮਝਾਉਂਦੇ ਨੇ, ਕਹਿੰਦੇ ਦੋਹਾਂ ਸਿਰਿਆਂ ਕਾ ਆਪ ਸਵਾਮੀ। ਇਸ ਲਈ ਆਪਾਂ ਆਪਣੇ ਮਨ ਨੂੰ ਧਿਆਨ ਦੇ ਨਾਲ ਟਰੈਕ ਕਰਨਾ ਹੁੰਦਾ, ਬੜੀ ਹੀ ਧਿਆਨ ਦੇ ਨਾਲ ਆਪਣੀ ਆਵਾਜ਼ ਨੂੰ ਸੁਣਨਾ, ਅਤੇ ਜਦੋਂ ਅਸੀਂ ਪੌਜ਼ ਦਿੰਦੇ ਹਾਂ ਉੱਥੇ ਵੀ ਨਿਗਰਾਨੀ ਰੱਖਣੀ ਕਿ ਜਿੱਦਾਂ ਆਪਾਂ ਪੌਣ ਇੱਕ ਸੈਕਿੰਡ ਵਾਸਤੇ ਉੱਥੇ ਰੋਕ ਲਈ, ਅਤੇ ਫਿਰ ਗੁਰੂ ਵਾ ਗੁਰੂ, ਆਓ ਸਾਰੀ ਨੇਤਰ ਬੰਦ ਕਰਕੇ ਕਰੋ ਸ਼ੁਰੂ।

0: ਸੁਗਰਮ ਪਿਆਰਿਓ ਆਪਣੀ ਸਿਮਰਨ ਅਭਿਆਸ ਕਲਾਸ ਦਾ ਸਮਾਂ ਸਮਾਪਤ ਹੈ ਜੀ। ਅਸੀਂ ਅਤਿ ਧੰਨਵਾਦੀ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਇਹ ਸੱਚੀ ਸੰਗਤ ਦੀਆਂ ਘੜੀਆਂ ਬਖਸ਼ੀਆਂ, ਆਪਣੀ ਗੋਦ ਦੇ ਵਿੱਚ ਬਿਠਾ ਕੇ ਆਪਣੀ ਉਸਤਤ ਸਾਡੇ ਕੋਲ ਕਰਵਾਉਂਦੇ ਨੇ, ਨਾਮ ਜਪਾਉਂਦੇ ਨੇ, ਸਾਡੇ ਪਾਸੋਂ ਸਿਮਰਨ ਕਰਦਿਆਂ ਕਰਵਾਉਂਦਿਆਂ ਤੋਂ ਇੱਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ, ਬਹੁਤ ਬਹੁਤ ਧੰਨਵਾਦ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੋ ਸਾਨੂੰ ਗਿਆਨ ਬਖਸ਼ਿਸ਼ ਕਰ ਰਹੇ ਨੇ, ਕਲਯੁੱਗ ਦੇ ਸਮੇਂ ਅੰਦਰ ਸਾਡਾ ਮਾਰਗਦਰਸ਼ਨ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ ਸਾਡੇ ਟੀਚਰਸ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਅਤੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ, ਜਿਨ੍ਹਾਂ ਪਾਸੋਂ ਸਤਿਗੁਰ ਦੀ ਬਾਣੀ ਦਾ ਗਿਆਨ ਜੋ ਸਾਨੂੰ ਉਹਨਾਂ ਨੇ ਬਹੁਤ ਹੀ ਖੋਲ੍ਹ ਕੇ ਬਹੁਤ ਹੀ ਸੌਖੇ ਢੰਗ ਤਰੀਕੇ ਦੇ ਨਾਲ ਸਮਝਣ ਗੋਚਰਾ ਕਰਵਾਇਆ, ਆਪਾਂ ਦ੍ਰਿੜ ਕਰ ਰਹੇ ਹਾਂ ਸਾਰਾ ਪਰਿਵਾਰ ਮਿਲ ਜੁਲ ਕੇ। ਸੋ ਇੱਕ ਵਾਰ ਫਿਰ ਖਿਮਾ ਦੇ ਜਾ ਚੱਖਾਂ ਸਾਰੇ ਦਿਓ ਅਸੀਸ, ਪਿਆਰ ਨਾਲ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਆਪਣੇ ਮਾਤਾ ਪਿਤਾ ਅਕਾਲ ਪੁਰਖ ਵਾਹਿਗੁਰੂ ਨੇ ਮਹਾਨ ਕਿਰਪਾ ਕੀਤੀ ਆਪਣੇ 'ਤੇ। ਲਗਾਤਾਰ ਆਪਾਂ ਆਪਣੇ ਮਨ ਨੂੰ ਸਾਫ਼ ਕਰਨ ਦਾ, ਨਿਰਮਲ ਕਰਨ ਦਾ ਮਹਾਰਾਜ ਨੇ ਸਮਾਂ ਬਖਸ਼ਿਸ਼ ਕੀਤਾ। ਕਿਤੇ ਆਪਾਂ ਗੁਰਮੰਤਰ ਦੇ ਅਭਿਆਸ ਦੁਆਰਾ, ਕਿਤੇ ਸ਼ਬਦ ਦੀ ਵਿਚਾਰ ਦੁਆਰਾ, ਕਿਤੇ ਸੁਣ ਕੇ, ਇਹ ਮਾਲਕ ਦੀ ਦਇਆ ਹੋ ਰਹੀ ਆਪਣੇ 'ਤੇ। ਕਿਉਂਕਿ ਆਪਾਂ ਨੂੰ ਗੁਰਬਾਣੀ 'ਚ ਪਾਤਸ਼ਾਹ ਨੇ ਸਮਝਾਇਆ ਕਿ ਜੇ ਅਸੀਂ ਆਪਣੇ ਮਾਲਕ ਦੀ ਖੁਸ਼ੀ ਲੈਣੀ ਚਾਹੁੰਦੇ ਹਾਂ, ਉਹ ਨਿਰਮਲ ਆ, ਬਾਕੀ ਸਾਰਾ ਕੁਝ ਮੈਲਾ। ਮੈਲਾ ਬ੍ਰਹਮਾ, ਮੈਲਾ ਇੰਦ ਰੱਬ, ਮੈਲਾ ਮੈਲਾ ਹੈ ਚੰਦ, ਮੈਲਾ ਮਲਤਾ ਏ ਸੰਸਾਰ, ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ। ਜਿੰਨੀ ਆਪਾਂ ਕੋਸ਼ਿਸ਼ ਕਰਕੇ ਕਰ ਲਾਂਗੇ ਮਨ ਨਿਰਮਲ, ਉਨੀ ਆਪਣੇ 'ਤੇ ਵਾਹਿਗੁਰੂ ਦੀ ਕਿਰਪਾ ਹੋ ਜਾਣੀ ਆ। ਬਹੁਤ ਬਹੁਤ ਧੰਨਵਾਦ। ਆਓ ਹੁਣ ਰਹਿਰਾਸ ਸਾਹਿਬ ਜੀ ਦੇ ਪਾਠ ਗੁਰਮੁਖਾਂ ਪਾਸੋਂ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ, ਅਤੇ ਸੰਗਤ ਨੂੰ ਬੇਨਤੀ ਥੋੜ੍ਹਾ ਬਹੁਤ ਜਲ ਪਾਣੀ ਜੇ ਕਿਸੇ ਨੇ ਛਕਣਾ ਤਾਂ ਇਸੇ ਤਰ੍ਹਾਂ ਆਪਾਂ ਸਜੇ ਰਹੀਏ ਅਤੇ ਲਈਏ ਆਪਣੇ ਜੀਵਨ ਦੇ ਸਮੇਂ ਦਾ ਆਨੰਦ। ਆਏ ਵੀ ਹਾਂ, ਟਿਕਟਾਂ ਵੀ ਖੱਟੀਆਂ, ਕੰਮ ਵੀ ਛੱਡੇ ਆ, ਅਤੇ ਵੱਧ ਤੋਂ ਵੱਧ ਜਿਹੜੇ ਕਾਰਜ ਵਾਸਤੇ ਆਏ ਹਾਂ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲਈਏ ਲਾਹਾ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਆਓ ਗੁਰਮੁਖਾਂ ਪਾਸੋਂ ਆਪਾਂ ਕਰੀਏ ਸਰਵਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ।

ਸਭ ਸੁਰਤੇ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀ ਆ ਵਡਿਆਈ ਆ। ਤੁਧ ਬਿਨ ਸਿੱਧੀ ਕਿਨੈ ਨਾਮ ਪਾਈ ਆ, ਕਰਮ ਮਿਲੈ ਨਾਹੀ ਠਾਕੁਰ ਹਾਈ ਆ।

ਆਖਾ ਜੀਵਾ ਮਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਈ ਚਲੀਐ ਦੁਖ।

ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾਮ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ।

ਸੈਲ ਪੱਥਰ ਮਹਿ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ।

ਉੜੇ ਉੜ ਆਵੈ ਸਹਿ ਕੁਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ।

ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ

ਤੁਦ ਆਪੇ ਸਿਰਜ ਸਭ ਗੋਏ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰੇ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ

ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰਣੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ,

ਅਖਲ ਭਵਨ ਕੇ ਸਿਰਜਣਹਾਰੇ ਦਾਸ ਜਾਨ ਮੋਹਿ ਲੇਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵ ਹੋ ਆਪ ਹੱਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹੱਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ

ਪਸਾਰਾ ਕਿਹ ਬਿਨ ਸਜਾ ਪ੍ਰਿਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੁੱਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ

ਸ੍ਰੀ ਅਸਤੁਜ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿੱਲ ਸੁਣੈ ਗੁੰਗ ਜੋ ਜਾਹੀ ਸੁਰਸ ਨਾ ਪਾਵਈ ਸੁਣੈ ਮੂੜ ਚਿਤੁਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੀ ਰਹੈ ਹੋ ਜੋ ਯਾ ਕੀ ਏਕ ਵਾਰ ਚਉ ਪਈ ਕੋ ਕਾ ਹੈ ਚਉ ਪਈ ਸੰਬਤ ਸਤਰਹਿ ਹੈ ਸਹਿਸ ਪਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰਵ

ਨਾਨਕ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮ੍ਰਿਤ ਸ਼ਾਸਤ੍ਰ ਵੇਦ ਸਭੈ, ਬਹੁ ਭੇਦ ਕਹਿ ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ, ਮੈਂ ਨ ਕਹਿਓ ਸਭ ਤੋਹਿ ਬਖਾਨਿਓ। ਦੋਹੁ ਰਾਮ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੀਰੈ ਘਰ ਤਾਂ ਤੀਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣਕੈ ਜਮ ਕੇ ਦੂਤ ਨਾਇ ਤਿਰੈ ਛੱਡ ਜਾਹੇ ਭੌਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਭੇਖਣਾ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਵਾ ਆਪ ਦਇਆਲ ਮਨਹੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ ਤਿਸ ਸਾਹਿਬ ਕੀਟੇ ਨਾਨਕ ਮੰਨੈ ਮਾਹਿ ਜਿਸ ਸਿਮਰਤ ਸੁਖ ਹੋਏ

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਗੁਰਮੁਖਾਂ ਪਾਸੋਂ ਬੜੇ ਪਿਆਰ ਦੇ ਨਾਲ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਦੇ ਰਹਿਰਾ ਸਾਹਿਬ ਦੇ ਪਾਠ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਆਪਾਂ ਨੂੰ ਬਹੁਤ ਸੌਖਾ ਕਰਕੇ ਆਪਣੇ ਜੀਵਨ ਦੀ ਕਹਾਣੀ ਸਮਝਾਈ ਜਾ ਰਹੀ ਸੀ। ਸੁਖੀ ਹੋਣ ਦਾ ਢੰਗ ਅਤੇ ਜਿੱਥੇ ਜਾ ਕੇ ਅਸੀਂ ਜ਼ਿੰਦਗੀ 'ਚੋਂ ਫੇਲ ਹੋ ਜਾਣਾ ਉਹਦਾ ਢੰਗ, ਫੇਲ ਕਿੱਥੇ ਹੁੰਦੇ ਆ। ਸੁਣ ਰਹੇ ਸੀ ਆਪਾਂ, ਜਨ ਹਰ ਹਰ ਹਰ ਰਸ ਨਾਮ ਨਾ ਪਾਇਆ ਅਤੇ ਭਾਗਹੀਣ ਜਮ ਪਾਸ। ਅਤੇ ਅਖੀਰਲੀਆਂ ਪੰਗਤੀਆਂ 'ਚ ਆਪਾਂ ਸੁਣ ਰਹੇ ਸੀ ਗੁਰਮੁਖਾਂ ਪਾਸੋਂ, ਤੈ ਸਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਜਿਹੜਾ ਜਮਾਂ ਦਾ ਡਰ ਆ ਉਹਨੂੰ ਖਤਮ ਕਰਨ ਵਾਸਤੇ ਵੀ ਆਪਾਂ ਨੂੰ ਗਿਆਨ ਮਿਲ ਰਿਹਾ ਸੀ ਕਿ ਸੁਣ ਕੈ ਜਮ ਕੈ ਦੂਤ ਨਾਏ ਤੇਰੇ ਛੱਡ ਜਾਹੇ। ਕਲਯੁਗ ਦੇ ਸਮੇਂ 'ਚ ਵੱਡੇ ਪੁੰਨ ਬਾਰੇ ਗਿਆਨ ਹੋ ਰਿਹਾ ਸੀ ਕਿ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਬਹੁਤ ਧੰਨਵਾਦ। ਆਓ ਹੁਣ ਆਪਾਂ ਜੋ ਆਪਣਾ ਲਗਾਤਾਰ ਚੱਲ ਰਿਹਾ ਸਮਾਗਮ ਗੁਰਦੁਆਰਾ ਪ੍ਰਮਿਲਣੇ ਕਾ ਚਾਓ ਰੌਲੀ ਰੋਡ ਮੋਗਾ, ਉੱਥੋਂ ਦੇ ਸਿਖਿਆਰਥੀਆਂ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਅਤੇ ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ, ਗੁਰੂ ਘਰ ਦੇ ਵਜ਼ੀਰ ਰਾਗੀ ਸਿੰਘ, ਸਾਰੇ ਸੇਵਾਦਾਰਾਂ ਦੀ ਸਹਿਯੋਗ ਦੇ ਨਾਲ, ਅਤੇ ਇੱਕ ਹੋਰ ਬੜੀ ਖੁਸ਼ੀ ਦੀ ਗੱਲ, ਹਾਂ ਪਹਿਲਾਂ ਤਾਂ ਬੇਨਤੀ ਇਹ ਕਿ ਜਿਹੜੇ ਬੱਚੇ ਆਏ ਆ ਨਾ ਆਪਣੇ ਨਾਲ, ਥੋੜ੍ਹਾ ਜਿਹਾ ਇਹਨਾਂ 'ਤੇ ਕੰਟਰੋਲ ਰੱਖਿਆ ਕਰੀਏ ਆਪਾਂ। ਗੁਰੂ ਦਰਬਾਰ 'ਚ ਕੋਈ ਗੁੱਸਾ ਨਾ ਕਰ ਜਿਓ, ਚੰਗਾ ਨਹੀਂ ਲੱਗਦਾ। ਗੁਰੂ ਦਾ ਜਸ ਹੁੰਦਾ ਹੋਵੇ। ਇੱਕ ਬੇਨਤੀ ਕਰ ਲਈਏ ਆਪਾਂ, ਆਪਾਂ ਇੱਥੇ ਆਏ ਹਾਂ ਸਾਰੇ ਖੁਸ਼ੀ ਲੈਣ ਵਾਸਤੇ, ਕਿੰਨਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਗੁਰੂ ਦਾ। ਜਿੱਥੇ ਗੁਰੂ ਦੀ ਗੱਲ ਚੱਲਦੀ ਹੈ, ਜੇ ਉੱਥੇ ਕੋਈ ਦੁਨੀਆ ਦੀ ਗੱਲ ਵਿੱਚ ਬੰਦਾ ਬੈਠਾ ਕਰੇ ਜਾਂ ਕੋਈ ਇੱਦਾਂ ਦਾ ਹੋਵੇ ਵੀ ਸਾਡਾ ਧਿਆਨ ਟੁੱਟੇ, ਕਲਗੀਧਰ ਪਾਤਸ਼ਾਹ ਨੇ ਥੋੜ੍ਹੀ ਜਿਹੀ ਸਖਤੀ ਕੀਤੀ ਇੱਥੇ ਆਪਾਂ ਨੂੰ। ਹਰ ਜਸ ਸੁਣਤੇ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਜਮ ਧੱਕੇ ਖਾਵੇ। ਖਿਆਲ ਰੱਖ ਕੇ ਚੱਲਣਾ ਆਪਾਂ ਸਾਰਿਆਂ ਨੇ। ਬੇਨਤੀ ਸਾਰਿਆਂ ਨੂੰ, ਆਪੋ ਆਪਣੇ ਬੱਚਿਆਂ ਨੂੰ ਸੰਭਾਲ ਕੇ, ਨਹੀਂ ਤਾਂ ਉੱਪਰ ਕਲਾਸ ਲੱਗਦੀ ਹੈ ਫਿਰ ਉੱਥੇ, ਤਾਂ ਕਿ ਕਿਸੇ ਕਿਸਮ ਦੀ ਮੋਬਾਈਲ ਫੋਨ ਵਾਲਿਆਂ ਨੂੰ ਵੀ ਬੇਨਤੀ ਹੈ, ਦੁਪਹਿਰੇ ਇੱਕ ਦੋ ਵਾਰੀ ਰੰਗਾਂ ਵੱਜੀਆਂ। ਦੇਖੋ ਆਪਾਂ ਸਾਰੇ ਸੂਝਵਾਨ ਹਾਂ, ਗੁਰਮੁਖਾਂ ਦਾ ਲਿਖ ਕੇ ਵੀ ਲਾਇਆ ਹੁੰਦਾ, ਕਈ ਵਾਰੀ ਅਸੀਂ ਧਿਆਨ ਨਹੀਂ ਦਿੰਦੇ। ਅਤੇ ਇਹ ਬੇਨਤੀ ਸਾਰਿਆਂ ਨੂੰ। ਅਤੇ ਖੁਸ਼ੀ ਦੀ ਗੱਲ ਇਹ ਬਈ ਗੁਰੂ ਘਰ ਦੇ ਪ੍ਰਬੰਧਕ ਸੱਜਣਾਂ ਵੱਲੋਂ ਬੇਨਤੀ ਕੀਤੀ ਗਈ ਆ ਕਿ ਸਵੇਰੇ ਅੰਮ੍ਰਿਤ ਵੇਲੇ ਇੱਕ ਘੰਟਾ ਗੁਰਮੰਤਰ ਦਾ ਅਭਿਆਸ ਕਰਾਓ ਸਿਰ ਮੱਥੇ ਜੀ, ਇਹਨਾਂ ਦੇ ਹੁਕਮ ਨੂੰ। ਉਹ ਸਾਰੀ ਸੰਗਤ ਨੂੰ ਬੇਨਤੀ ਆ, ਕੱਲ੍ਹ ਨੂੰ ਅੰਮ੍ਰਿਤ ਵੇਲੇ 3:30 ਤੋਂ ਵਜੇ ਤੋਂ ਲੈ ਕੇ 4:30 ਵਜੇ ਤੱਕ। ਦੁਬਾਰੇ ਫਿਰ ਸਮਾਂ ਸੁਣ ਲਓ ਜੀ, ਸਵੇਰੇ ਅੰਮ੍ਰਿਤ ਵੇਲੇ 3:30 ਵਜੇ ਤੋਂ ਲੈ ਕੇ 4:30 ਵਜੇ ਤੱਕ, ਕਿਉਂਕਿ 4:40 'ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਹੁੰਦੇ ਆ। ਉਦੋਂ ਪਹਿਲਾਂ ਘੰਟਾ ਸਿਮਰਨ ਹੋਊਗਾ ਗੁਰਮੰਤਰ ਦਾ ਅਭਿਆਸ। ਬੇਨਤੀ ਆ ਸਾਰਿਆਂ ਨੂੰ, ਅਤੇ ਵੱਧ ਤੋਂ ਵੱਧ ਸੰਗਤ ਆਪਾਂ ਅੰਮ੍ਰਿਤ ਵੇਲੇ ਸਿਮਰਨ ਦੇ ਟਾਈਮ ਜ਼ਰੂਰ ਪਹੁੰਚਿਓ, ਅਤੇ ਕੱਲ੍ਹ ਦਾ ਹੀ ਦਿਨ ਆਪਣੇ ਕੋਲ, ਵੱਧ ਤੋਂ ਵੱਧ ਆਪਾਂ ਲਾਹਾ ਲਈਏ। ਸਮਾਂ ਫਿਰ ਨੋਟ ਕਰ ਲਓ, ਸਵੇਰੇ 3:30 ਤੋਂ ਲੈ ਕੇ 4:30 ਤੱਕ ਆਪਾਂ ਇੱਥੇ ਵਾਹਿਗੁਰੂ ਕਿਰਪਾ ਕਰਨਗੇ, ਗੁਰਮੰਤਰ ਦਾ ਅਭਿਆਸ ਕਰਾਂਗੇ ਰਲ ਮਿਲ ਕੇ, ਅਤੇ ਆਪਾਂ ਵੱਧ ਤੋਂ ਵੱਧ ਸੰਗਤ ਲਾਹਾ ਲਈਏ। ਅਤੇ ਕਮੇਟੀ ਵਾਲੇ ਸਮੂਹ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਪਿਆਰ ਕਰ ਰਹੇ ਆ। ਆਓ ਹੁਣ 15-20 ਮਿੰਟ ਵਾਸਤੇ ਕਵੀਸ਼ਰੀ ਜੱਥਾ ਭਾਈ ਜਗਦੀਪ ਸਿੰਘ ਜੀ, ਕਾਸ ਸਿੰਘ ਜੀ, ਉਹ ਬੱਚੇ 2 ਕਤਾਵਾਂ ਬੋਲਣਗੇ। ਉਹਨਾਂ ਤੋਂ ਬਾਅਦ ਥੋੜ੍ਹਾ ਸਮਾਂ ਫਿਰ ਕੀਰਤਨ, ਅਤੇ ਫਿਰ 7:15 ਠੀਕ ਭਾਈ ਸਾਹਿਬ ਜੀ ਆਪਾਂ ਨੂੰ ਗੁਰਬਾਣੀ ਦੀ ਕਥਾ ਦੇ ਨਾਲ, ਗੁਰਬਾਣੀ ਦੀ ਰੌਸ਼ਨੀ 'ਚ ਆਪਣੇ ਜੀਵਨ ਦਾ ਮਾਰਗਦਰਸ਼ਨ ਸਮਝਾਉਣਗੇ ਆਪਾਂ ਨੂੰ। ਆਓ ਹੁਣ 2 ਕਵਿਤਾਵਾਂ ਭਾਈ ਜਗਦੀਪ ਸਿੰਘ ਹੋਰਾਂ ਦੇ ਜਿੱਥੇ ਤੋਂ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼ਬਦ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਸਮੇਂ ਅਤੇ ਸਵਾਸਾਂ ਨੂੰ ਲੈ ਕਰਕੇ ਪਹੁੰਚੀ ਸਾਰੀ ਸੰਗਤ, ਸਤਿਗੁਰਾਂ ਨੇ ਕਿਰਪਾ ਕੀਤੀ ਆਪਾਂ ਨੂੰ ਸਾਰਿਆਂ ਨੂੰ ਇੱਕ ਪਰਿਵਾਰ ਦੇ ਰੂਪ ਦੇ ਵਿੱਚ, ਇੱਕ ਸੰਗਤ ਦੇ ਰੂਪ ਦੇ ਵਿੱਚ ਬਿਠਾ ਕੇ ਸਤਿਗੁਰਾਂ ਨੇ ਆਪਾਂ ਨੂੰ ਗੁਰਮੰਤਰ ਦਾ ਅਭਿਆਸ ਕਰਨ ਦੀ ਬਖਸ਼ਿਸ਼ ਕੀਤੀ। ਸੋ ਹੁਣ ਆਪਣਾ ਗੁਰਦੁਆਰਾ ਪ੍ਰਾਮਿਲ ਨਿਕਾ ਚਾਓ ਦੇ ਸਿਖਿਆਰਥੀ ਭਾਈ ਆਕਾਸ਼ਦੀਪ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਕਵਿਤਾ ਗਾਇਨ ਕੀਤੀ ਜਾਵੇਗੀ, ਇਹ ਕਵਿਤਾ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਸਾਨੂੰ ਜੋ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਸਾਡਾ ਮਾਰਗਦਰਸ਼ਨ ਕਰ ਰਹੀ ਹੈ, ਉਸ ਦੀ ਸੋਝੀ ਲੈਣ ਵਾਸਤੇ ਸਾਨੂੰ ਸੌਖੇ ਤਰੀਕੇ ਨਾਲ ਹੋਰ ਥੋੜ੍ਹਾ ਜਿਹਾ ਆਪਣੀ ਭਾਸ਼ਾ ਦੇ ਵਿੱਚ ਅਸੀਂ ਕਵਿਤਾ ਜੋ ਗਾਉਂਦੇ ਹਾਂ ਥੋੜ੍ਹਾ ਜਿਹਾ ਸੌਖਾ ਸਾਨੂੰ ਸਮਝ ਆ ਜਾਂਦਾ ਹੈ, ਕਿਉਂਕਿ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਇੱਕ ਗੁਰਮੁਖ ਦਾ ਜੀਵਨ ਅਤੇ ਇੱਕ ਮਨਮੁਖ ਦਾ ਜੋ ਜੀਵਨ ਹੈ ਬਹੁਤ ਹੀ ਸੌਖੇ ਢੰਗ ਦੇ ਨਾਲ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਬਿਆਨ ਕੀਤਾ ਹੈ। ਅਤੇ ਉਸੇ ਦੇ ਆਧਾਰ 'ਤੇ ਹੀ ਕਿ ਆਪਾਂ ਮਨਮੁੱਖਾਂ ਦੀ ਸੰਗਤ ਨਹੀਂ ਕਰਨੀ, ਜੇ ਆਪਾਂ ਮਨਮੁੱਖਾਂ ਦੀ ਸੰਗਤ ਕਰਦੇ ਹਾਂ ਭਾਵ ਜੋ ਉਸ ਪਰਮਾਤਮਾ ਵਾਹਿਗੁਰੂ ਨੂੰ ਭੁੱਲ ਕੇ ਆਪਣੀ ਹੀ ਮਤ ਮੁਤਾਬਕ ਚੱਲਦੇ ਹਨ ਉਹਨਾਂ ਨੂੰ ਗੁਰਬਾਣੀ ਦੇ ਵਿੱਚ ਮਨਮੁੱਖ ਕਿਹਾ ਗਿਆ ਹੈ, ਪਰ ਅਸੀਂ ਗੁਰੂ ਦੀ ਮਤ ਗ੍ਰਹਿਣ ਕਰਕੇ ਆਪਣੀ ਮਤ ਛੱਡਣੀ ਹੁੰਦੀ ਹੈ। ਸਤਿਗੁਰੂ ਜੀ ਗੁਰਬਾਣੀ ਅੰਦਰ ਬਚਨ ਕਰਦੇ ਹਨ ਕਿ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ। ਪਰ ਇਹ ਗੱਲ ਕਠਿਨ ਹੈ ਕਿ ਜਦੋਂ ਅਸੀਂ ਆਪਣੀ ਮਤ ਤਿਆਗ ਦਈਏ, ਸਤਿਗੁਰਾਂ ਦੇ ਬਚਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਸਾਡਾ ਜੀਵਨ ਬਦਲ ਜਾਂਦਾ ਹੈ, ਗੁਰਮੁਖਾਂ ਵਾਲਾ ਜੀਵਨ ਬਣ ਜਾਂਦਾ ਹੈ। ਗੁਰ ਕੀ ਮਤ ਤੋਂ ਲਿਹੇ ਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ। ਅਤੇ ਸਤਿਗੁਰਾਂ ਨੇ ਸਾਨੂੰ ਮਨਮੁੱਖਾਂ ਦਾ ਜੋ ਖੇਲ ਸਮਝਾਇਆ ਹੈ ਕਿ ਉਹ ਆਪਣੀ ਹੀ ਮਤ ਮੁਤਾਬਕ ਚੱਲਦੇ ਰਹਿੰਦੇ ਹਨ, ਕਦੇ ਵੀ ਸੰਗਤ ਨਹੀਂ ਕਰਦੇ, ਨਾ ਸੰਗਤ ਦੇ ਵਿੱਚ ਆਉਂਦੇ ਹਨ। ਸੋ ਇਸੇ ਦੇ ਆਧਾਰ 'ਤੇ ਗੁਰਮੁਖਾਂ ਪਾਸੋਂ ਆਪਾਂ ਕਵਿਤਾ ਸਰਵਣ ਕਰਾਂਗੇ, ਕਿਉਂਕਿ ਸਤਿਗੁਰੂ ਜੀ ਸਾਨੂੰ ਗੁਰਬਾਣੀ ਅੰਦਰ ਫਰਮਾ ਰਹੇ ਹਨ ਕਿ ਮਨਮੁੱਖ ਕੈਸਾ ਹੈ। ਮਹਾਰਾਜ ਕਹਿੰਦੇ ਮਨਮੁੱਖ ਉਬੇ ਸੁੱਕ ਗਏ, ਨਾ ਫਲ ਅਤੇ ਨਾ ਛਾਓ, ਤਿੰਨਾਂ ਪਾਸ ਨਾ ਬੈਸੀਏ, ਉਹਨਾਂ ਘਰ ਨਾ ਗਰਾਓ। ਮਹਾਰਾਜ ਕਹਿੰਦੇ ਜਿੱਦਾਂ ਇੱਕ ਧਰਤੀ 'ਤੇ ਦਰਖਤ ਉੱਗਿਆ, ਉਹ ਵੱਡਾ ਹੋਇਆ, ਵੱਡਾ ਹੋ ਕੇ ਉਹ ਸੁੱਕ ਗਿਆ, ਨਾ ਉਸਦੇ ਪੱਤੇ ਲੱਗੇ, ਨਾ ਉਸਦਾ ਕੋਈ ਫਲ ਉਸਨੂੰ ਲੱਗਿਆ। ਐਸਾ ਮਨਮੁੱਖ ਹੈ ਜਿਸ ਤਰ੍ਹਾਂ ਅਸੀਂ ਇੱਕ ਸੁੱਕੇ ਹੋਏ ਦਰਖਤ ਦਾ ਨਾ ਅਸੀਂ ਉਸਦੀ ਛਾਂ ਮਾਣ ਸਕੇ, ਨਾ ਉਸਦਾ ਕੋਈ ਫਲ ਦਾ ਆਨੰਦ ਮਾਣ ਸਕੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮਨਮੁੱਖ ਵੀ ਇੱਕ ਸੁੱਕੇ ਹੋਏ ਦਰਖਤ ਦੀ ਤਰ੍ਹਾਂ ਹੈ। ਮਨਮੁੱਖ ਦਾ ਜੇ ਅਸੀਂ ਸੰਗ ਕਰਦੇ ਹਾਂ ਤਾਂ ਸਾਨੂੰ ਸੁੱਖ ਨਹੀਂ ਮਿਲੇਗਾ, ਦੁੱਖ ਹੀ ਮਿਲੇਗਾ। ਸੋ ਇਸੇ ਦੇ ਆਧਾਰ 'ਤੇ ਗੁਰਮੁਖਾਂ ਪਾਸੋਂ ਆਪਾਂ ਮਨਮੁੱਖਾਂ ਬਾਰੇ ਆਪਾਂ ਕਵਿਤਾ ਸਰਵਣ ਕਰਾਂਗੇ। ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਦੇ ਸਿਖਿਆਰਥੀਆਂ ਪਾਸੋਂ ਸਾਰੀ ਸੰਗਤ ਨੇ ਕਿਰਪਾ ਕਰਨੀ ਸਰਵਣ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਮੋਗੇ ਵਿੱਚ ਬੈਠਾ ਸਾਧੂ ਕਰਦਾ ਹੈ ਗੱਲ ਖਰੀ ਸਾਕਤ ਦੀ ਇੱਥੇ ਆ ਕੇ ਦੁਬਿਧਾ ਹੁਣ ਮਰੀ ਮਰੀ ਮੂਰਖ ਤੋਂ ਦੇਵਤੇ ਹੋ ਗਏ ਮਿਲਿਆ ਜਦੋਂ ਇੱਕ ਹਰੀ ਤੁਰਦੇ ਹੁਣ ਸੱਚਖੰਡ ਦੇ ਵਿੱਚ

ਅੰਤਰਗਤ ਤੀਰਥ ਮਲ ਨਾਓ। ਸਤਿਗੁਰਾਂ ਨੇ ਸਾਨੂੰ ਇੱਕ ਤੀਰਥ ਦੀ ਗੱਲ ਕੀਤੀ ਹੈ। ਰਾਤ ਵੀ ਗੁਰਮੁਖ ਪਿਆਰੇ ਕੀਰਤਨ ਦੁਆਰਾ ਨਿਹਾਲ ਕਰ ਰਹੇ ਸੀ ਕਿ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਜੀਵ ਸੰਗਤ ਦੇ ਵਿੱਚ ਆਉਂਦਾ ਹੈ ਉਸਨੂੰ ਅਸਲ ਤੀਰਥ ਦੀ ਗੱਲ ਸਮਝ ਆਉਂਦੀ ਹੈ, ਕਿਉਂਕਿ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਇਕੱਠ ਕਹਾਣੀ ਦੁਆਰਾ ਸਾਨੂੰ ਇਹ ਸੋਝੀ ਬਖਸ਼ਿਸ਼ ਕੀਤੀ ਹੈ ਕਿ ਜਦੋਂ ਜੀਵ ਸੰਗਤ ਦੇ ਵਿੱਚ ਆਉਂਦਾ ਹੈ ਉਸਨੂੰ ਭੇਤ ਆਉਣਾ ਸ਼ੁਰੂ ਹੁੰਦਾ ਹੈ ਕਿ ਉਸ ਮਾਲਕ ਪਿਤਾ ਵਾਹਿਗੁਰੂ ਨੇ ਸਾਡੇ ਇਸ ਘਰ ਦੇ ਵਿੱਚ, ਸਾਡੇ ਇਸ ਸਰੀਰ ਦੇ ਵਿੱਚ ਇੱਕ ਅੰਮ੍ਰਿਤ ਸਰੋਵਰ ਤੀਰਥ ਬਣਾਇਆ ਹੈ ਜਿੱਥੇ ਕਿ ਸਾਡੇ ਮਨ ਨੇ ਇਸ਼ਨਾਨ ਕਰਨਾ ਹੈ, ਪਵਿੱਤਰ ਹੋਣਾ ਹੈ ਅਤੇ ਉਸ ਮਾਲਕ ਨੂੰ ਮਿਲ ਕੇ ਆਵਾਗਮਨ ਦੇ ਚੱਕਰ ਤੋਂ ਮੁਕਤ ਹੋਣਾ ਹੈ। ਸੋ ਸਤਿਗੁਰੂ ਜੀ ਸਾਨੂੰ ਇਹ ਸੋਝੀ ਇਕੱਠ ਕਹਾਣੀ ਦੁਆਰਾ ਸਮਝਾਉਂਦੇ ਹਨ ਅਤੇ ਜਿਸ ਜੀਵ 'ਤੇ ਕਿਰਪਾ ਹੁੰਦੀ ਹੈ ਮਹਾਰਾਜ ਕਹਿੰਦੇ ਫਿਰ ਉਸ ਦੇ ਨਾਲ ਕੀ ਹੁੰਦਾ ਹੈ, ਕਹਿੰਦੇ ਇਕੱਠ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ। ਸੋ ਆਪਾਂ ਇੱਥੇ ਸੰਗਤ ਦੇ ਵਿੱਚ ਆਏ ਹਾਂ, ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨਹੀਂ ਆਏ, ਇਹ ਉਸ ਮਾਲਕ ਪਿਤਾ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਅਸੀਂ ਸੰਗਤ ਦੇ ਵਿੱਚ ਆਏ ਹਾਂ। ਅਤੇ ਮਹਾਰਾਜ ਜੀ ਬਚਨ ਕਰਦੇ ਹਨ ਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਿ ਅਸੀਂ ਜਨਮਾਂ ਜਨਮਾਂ ਤੋਂ ਵਿਛੜੇ ਹੋਏ ਉਸ ਮਾਲਕ ਤੋਂ ਜੂਨਾਂ ਦੇ ਵਿੱਚ ਭਰਮਦੇ ਫਿਰਦੇ ਹਾਂ। ਆਵਾਗਮਨ ਹੋਤ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੈ। ਮਹਾਰਾਜ ਕਹਿੰਦੇ ਕਿੰਨੇ ਹੀ ਅਸੀਂ ਜਨਮ ਲੈ ਚੁੱਕੇ ਹਾਂ, ਪਤਾਲ ਲੋਕ ਦੀਆਂ ਜੂਨਾਂ ਦੇ ਜਨਮ ਲੈ ਚੁੱਕੇ ਹਾਂ, ਭੂਮ ਲੋਕ ਦੀਆਂ ਜੂਨਾਂ ਦੇ ਜਨਮ ਲੈ ਚੁੱਕੇ ਹਾਂ, ਆਕਾਸ਼ ਲੋਕ ਦੀਆਂ ਜੂਨਾਂ ਦੇ ਵਿੱਚ ਅਸੀਂ ਵਿਚਰ ਵਿਚਰ ਕੇ ਆਏ ਹਾਂ। ਅਤੇ ਮਹਾਰਾਜ ਗੁਰਬਾਣੀ ਦੇ ਵਿੱਚ ਬਚਨ ਕਰਦੇ ਹਨ ਕਿ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਹੁਣ ਆਪਾਂ ਤਿੰਨ ਦਿਨ ਤੋਂ ਇੱਥੇ ਸਰਵਣ ਕਰ ਰਹੇ ਹਾਂ ਪਿਛਲੇ ਦੋ ਦਿਨਾਂ ਤੋਂ ਕਿ ਆਪਾਂ ਨੂੰ ਉਸ ਮਾਲਕ ਨੇ ਮਾਨਸ ਜਨਮ ਦਿੱਤਾ ਹੈ, ਇਸ ਦਾ ਕੀ ਟਾਰਗੇਟ ਹੈ, ਕਿਉਂ ਉਸ ਮਾਲਕ ਨੇ ਸਾਨੂੰ ਇਹ ਮਾਨਸ ਜਨਮ ਬਖਸ਼ਿਸ਼ ਕੀਤਾ ਕਿ ਸਾਡੇ ਬਹੁਤ ਵੱਡੇ ਭਾਗ ਸਨ। ਪੂਰਵ ਕਰਮ ਅੰਕਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ। ਅਤੇ ਆਪਾਂ ਨੂੰ ਮਾਨਸ ਜਨਮ ਉਦੋਂ ਮਿਲਿਆ ਜਦੋਂ ਕਿ ਸਾਡੇ ਇਸ ਮਾਨਸ ਜਨਮ ਦਾ ਮਾਰਗਦਰਸ਼ਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਗੁਰੂ ਕਰ ਰਹੀ ਹੈ। ਅਤੇ ਆਪਾਂ ਨੂੰ ਐਸੇ ਗੁਰਮੁਖ ਪਿਆਰੇ ਵੀ ਮਿਲੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਜਿਨ੍ਹਾਂ ਨੇ ਆਪ ਪ੍ਰੈਕਟੀਕਲ ਕਰਕੇ ਉਸ ਮਾਲਕ ਨੇ ਕਿਰਪਾ ਕੀਤੀ, ਆਪ ਮਾਲਕ ਨੂੰ ਮਿਲੇ ਅਤੇ ਮਿਲਣ ਤੋਂ ਬਾਅਦ ਸਾਨੂੰ ਸੌਖੇ ਢੰਗ ਦੇ ਵਿੱਚ ਇਕੱਠ ਕਹਾਣੀ ਦੁਆਰਾ ਸਾਨੂੰ ਉਸ ਮਾਲਕ ਦੇ ਘਰ ਦਾ ਰਸਤਾ ਗੁਰਬਾਣੀ ਦੁਆਰਾ ਮਾਰਗਦਰਸ਼ਕ ਕੀਤਾ ਕਿ ਅਸੀਂ ਕਦੋਂ ਦੇ ਗੁਰਬਾਣੀ ਪੜ੍ਹ ਰਹੇ ਹਾਂ ਪਰ ਸਾਨੂੰ ਗੁਰਬਾਣੀ ਗੁਰੂ ਦਾ ਭੇਤ ਨਹੀਂ ਆ ਰਿਹਾ ਸੀ। ਅਤੇ ਮਹਾਰਾਜ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਸਾਨੂੰ ਇਹੀ ਸੋਝੀ ਨਹੀਂ ਆ ਰਹੀ ਸੀ ਕਿ ਕਿਹੜਾ ਘਰ ਹੈ, ਘਰ ਸੁੱਖ ਵਸਿਆ ਕਿ ਇਸ ਸਰੀਰ ਦੇ ਵਿੱਚ ਜੋ ਸਾਡੇ ਅੰਦਰ ਪਰਿਵਾਰ ਵੱਸਦਾ ਹੈ, ਕਰਮ ਇੰਦਰੀਆਂ ਗਿਆਨ ਇੰਦਰੀਆਂ ਧਰਮ ਰਾਏ ਚਿੱਤਰਗੁਪਤ, ਚਿੱਤਰਗੁਪਤ ਜੋ ਸਾਡੇ ਮਨ ਦੇ ਨਾਲ ਹਮੇਸ਼ਾ ਵਿਚਰਦਾ ਹੈ, ਸਾਡੇ ਮਨ ਦੇ ਜੋ ਵੀ ਖਿਆਲਾਤ ਵਿਚਾਰ ਉਹਨਾਂ ਨੂੰ ਕੈਪਚਰ ਕਰਦਾ ਹੈ। ਅਤੇ ਇਹ ਬਹੁਤ ਹੀ ਸੌਖੇ ਢੰਗ ਦੁਆਰਾ ਸਾਨੂੰ ਇਕੱਠ ਕਹਾਣੀ ਦਾ ਭੇਤ, ਤ੍ਰੈ ਗੁਣਾਂ ਦਾ ਭੇਤ ਕਿ ਅਸੀਂ ਇਸ ਮਾਨਸ ਜਨਮ ਦੇ ਵਿੱਚ ਤਾਂ ਆਏ ਪਰ ਅਸੀਂ ਆਪਣਾ ਜੀਵਨ ਕਿੱਥੇ ਗੁਜ਼ਾਰ ਦਿੱਤਾ। ਮਹਾਰਾਜ ਕਹਿੰਦੇ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸਾਰੀ ਜ਼ਿੰਦਗੀ ਅਸੀਂ ਰਜੋ ਗੁਣ 'ਤੇ ਕੱਢ ਦਿੱਤੀ, ਤਮੋ ਗੁਣ 'ਤੇ ਕੱਢ ਦਿੱਤੀ। ਰਜੋ ਗੁਣ 'ਤੇ ਆਏ ਅਸੀਂ ਕਰਮ ਦੇ ਨਾਲ ਜੁੜੇ, ਵਿਚਾਰਾਂ ਦੇ ਵਿੱਚ ਪਏ ਰਹੇ, ਨਾ ਅਸੀਂ ਸੰਗਤ ਕੀਤੀ ਨਾ ਸਿਮਰਨ ਅਭਿਆਸ ਕੀਤਾ, ਕਿਉਂਕਿ ਗੁਰਬਾਣੀ ਗੁਰੂ ਸਾਨੂੰ ਸਿਮਰਨ ਕਰਨ ਵਾਸਤੇ ਕਹਿ ਰਹੀ ਹੈ ਕਿ ਬਿਨ ਹਰ ਭਜਨ
ਨਹੀਂ ਛੁਟਕਾਰਾ। ਪਰ ਅਸੀਂ ਉਹੀ ਛੱਡ ਦਿੱਤਾ, ਸਿਮਰਨ ਕੀਤਾ ਹੀ ਨਹੀਂ। ਰਜੋਗੁਣ ਤੋਂ ਤਮੋਗੁਣ ਦੇ ਰਸਤੇ 'ਤੇ, ਜਿਸ ਨੂੰ ਗੁਰਬਾਣੀ ਦੇ ਵਿੱਚ ਧਾਤ ਦਾ ਰਸਤਾ ਕਿਹਾ ਗਿਆ ਹੈ, ਇਸ 'ਤੇ ਵਿਚਰ ਕੇ ਅਸੀਂ ਆਪਣਾ ਅਗਲਾ ਨਰਕਾਂ ਦਾ 84 ਲੱਖ ਦਾ ਜੂਨ ਦਾ ਰਸਤਾ ਅਸੀਂ ਅਖਤਿਆਰ ਕਰ ਲਿਆ। ਪਰ ਰਜੋਗੁਣ 'ਤੇ ਆਉਣਾ ਸਾਰਿਆਂ ਨੇ ਹੈ, ਭਾਵੇਂ ਕੋਈ ਠੱਗ ਹੈ, ਚੋਰ ਹੈ, ਕਿਰਤ ਹਰੇਕ ਬੰਦੇ ਨੇ ਕਰਨੀ ਹੈ। ਪਰ ਅਸੀਂ ਰਸਤਾ ਕਿਹੜਾ ਅਖਤਿਆਰ ਕਰਦੇ ਹਾਂ? ਰਜੋਗੁਣ ਤੋਂ ਤਮੋਗੁਣ ਦਾ ਰਸਤਾ ਅਖਤਿਆਰ ਕੀਤਾ ਤਾਂ ਅਸੀਂ 84 ਲੱਖ ਦੀਆਂ ਜੂਨਾਂ ਦੇ ਵਿੱਚ ਚਲੇ ਜਾਵਾਂਗੇ। ਜੇ ਅਸੀਂ ਰਜੋਗੁਣ 'ਤੇ ਆਏ, ਕਰਮ ਕੀਤਾ ਅਤੇ ਰਜੋਗੁਣ ਤੋਂ ਅਸੀਂ ਸਤੋਗੁਣ ਦੇ ਰਸਤੇ 'ਤੇ ਚੱਲੇ, ਜਿਸ ਨੂੰ ਗੁਰਬਾਣੀ ਦੇ ਵਿੱਚ ਧਰਮ ਦਾ ਰਸਤਾ ਦੱਸਿਆ ਗਿਆ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਕਰਮ ਅਸੀਂ ਕਰਨਾ ਹੈ, ਪਰ ਵਿਚਰਨਾ ਅਸੀਂ ਸਤੋਗੁਣ ਦੇ ਰਸਤੇ ਰਾਹੀਂ ਚੌਥੇ ਪਾਤੇ ਜਾਣਾ ਹੈ। ਪਰ ਅਸੀਂ ਰਜੋਗੁਣ 'ਤੇ ਵਿਚਰਦੇ ਵਿਚਰਦੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਵਿਚਰ ਕੇ ਆਪਣਾ ਜਨਮ ਵਿਅਰਥ ਹੀ ਗਵਾ ਕੇ ਅਗਲੀਆਂ ਜੂਨਾਂ ਦੇ ਵਿੱਚ ਜਾਣ ਵਾਲਾ ਰਸਤਾ ਅਸੀਂ ਤਿਆਰ ਕਰ ਲਿਆ। ਆਪਾਂ ਨੂੰ ਇੰਨਾ ਕੁ ਤਾਂ ਪਤਾ ਹੁੰਦਾ ਹੈ ਕਿ ਅਸੀਂ ਕਿਹੜੇ ਰਸਤੇ 'ਤੇ ਜ਼ਿਆਦਾ ਵਿਚਰਦੇ ਹਾਂ, ਕਿਉਂਕਿ ਉਸ ਮਾਲਕ ਪਿਤਾ ਵਾਹਿਗੁਰੂ ਨੇ ਸਾਨੂੰ ਇੱਕ ਧਨ ਦਿੱਤਾ ਹੈ ਸਵਾਸਾਂ ਦਾ। ਉਹ ਸਵਾਸਾਂ ਦੇ ਧਨ ਨੂੰ ਜਿਹੜੇ ਵੀ ਹੱਟ 'ਤੇ ਅਸੀਂ ਜ਼ਿਆਦਾ ਜਮ੍ਹਾਂ ਕਰਾਵਾਂਗੇ, ਉੱਧਰਲੀਆਂ ਹੀ ਜੂਨਾਂ ਦੇ ਵਿੱਚ ਸਾਨੂੰ ਭੇਜ ਦਿੱਤਾ ਜਾਵੇਗਾ। ਇਸੇ ਕਰਕੇ ਹੀ ਸਾਨੂੰ ਗੁਰਮੁਖ ਪਿਆਰੇ ਭਾਈ ਮਨਦੀਪ ਸਿੰਘ ਜੀ, ਜੋ ਅਮੈਰੀਕਾ ਤੋਂ ਆਏ ਹਨ, ਸਾਨੂੰ ਬਹੁਤ ਹੀ ਸੌਖੇ ਢੰਗ ਦੇ ਨਾਲ ਸਮਝਾ ਰਹੇ ਹਨ ਕਿ ਉਸ ਮਾਲਕ ਨੇ ਦਿੱਤੇ ਹੋਏ ਸਵਾਸਾਂ ਨੂੰ ਅਸੀਂ ਬਚਾਈਏ, ਨਹੀਂ ਤਾਂ ਇਹਨਾਂ ਪੰਜਾਂ ਦੂਤਾਂ ਨੇ, ਕਦੇ ਕਾਮ ਨੇ, ਕਦੇ ਕ੍ਰੋਧ ਨੇ, ਕਦੇ ਲੋਭ ਨੇ, ਕਦੇ ਮੋਹ ਨੇ, ਕਦੇ ਹੰਕਾਰ ਨੇ, ਇਹ ਧਨ ਲੁੱਟ ਲੈਣਾ ਹੈ। ਜੋ ਬਾਬਾ ਕਬੀਰ ਜੀ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਹਨ ਕਿ ਦੇਹੀ ਗਾਵਾ ਜੀਓ ਧਰਮ ਹੈ ਤੋ ਵਸੈ ਪੰਚ ਕਿਰਸਾਨਾ, ਨੈਨੂ ਨਗਟੂ ਸਰਬ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ, ਬਾਬਾ ਆਪਣਾ ਵਸੋ ਇਹ ਗਾਓ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਕਿ ਸਾਨੂੰ ਇਹਨਾਂ ਜਮਾਂ ਦੀ ਮਾਰ ਪੈਣੀ ਹੈ, ਜੇ ਅਸੀਂ ਆਪਣੇ ਧਰਮ ਦੇ ਰਸਤੇ 'ਤੇ ਨਾ ਚੱਲੇ, ਨਾਮ ਨਾ ਜਪਿਆ, ਅਤੇ ਮਾਰੇ ਕਹਿੰਦੇ ਅਸੀਂ ਨਾਮ ਜਪਣਾ ਹੈ। ਸਾਨੂੰ ਉਹ ਤਰੀਕਾ ਗੁਰਬਾਣੀ ਦੇ ਵਿੱਚ ਸਮਝਾ ਦਿੱਤਾ ਕਿ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਏ, ਕਿ ਹਰ ਸਵਾਸ ਅਤੇ ਗਰਾਸ ਦੇ ਨਾਲ ਅਸੀਂ ਆਪਣੇ ਮਾਲਕ ਨੂੰ ਪਿਤਾ ਨੂੰ ਯਾਦ ਰੱਖਣਾ ਹੈ, ਜੋ ਸਾਡੇ ਸਾਹਮਣੇ ਹੈ, ਸਾਨੂੰ ਇਹਨਾਂ ਨੇਤਰਾਂ ਦੁਆਰਾ ਦਿਖਾਈ ਨਹੀਂ ਦੇ ਰਿਹਾ। ਮਾਰੇ ਕਹਿੰਦੇ ਉਸ ਨੂੰ ਦੇਖ ਦੇਖ ਕੇ ਅਸੀਂ ਆਪਣੇ ਅੰਦਰ ਵਸਾਉਣਾ ਹੈ। ਉਸ ਮਾਲਕ ਦੇ ਮੁੱਖ ਤੋਂ ਜੋ ਆਵਾਜ਼ ਸਹਿਜ ਧੁਨ ਪ੍ਰਗਟ ਹੋ ਰਹੀ ਹੈ, ਉਸ ਨੂੰ ਸੁਣਨਾ ਹੈ। ਮਾਰੇ ਕਹਿੰਦੇ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਜਦੋਂ ਸਾਨੂੰ ਸਾਡੇ ਮਾਲਕ ਦੇ ਮੁੱਖ ਦੀ ਆਵਾਜ਼ ਸੁਣਨੀ ਸ਼ੁਰੂ ਹੋ ਗਈ, ਸਾਡੇ ਮਨ ਦਾ ਇਸ਼ਨਾਨ ਹੋਣਾ ਸ਼ੁਰੂ ਹੋ ਗਿਆ। ਸੋ ਹੁਣ ਆਪਾਂ ਨੂੰ ਗੁਰਮੁਖ ਪਿਆਰੇ ਉਸ ਤੀਰਥ ਦੇ ਬਾਰੇ ਦੱਸਣਗੇ, ਇੱਕ ਕਵਿਤਾ ਰਾਹੀਂ ਸਾਨੂੰ ਸੌਖੇ ਢੰਗ ਨਾਲ ਸਮਝਾਉਣ ਦਾ ਯਤਨ ਕਰਨਗੇ ਕਿ ਕਿਸ ਤਰ੍ਹਾਂ ਸਾਡੇ ਮਨ ਨੇ ਅੰਤਰਗਤ ਤੀਰਥ ਮਲਨਾਓ, ਕਿ ਅੰਤਰਗਤ ਸ਼ਬਦ ਦੁਆਰਾ ਅਭਿਆਸ ਕਰਕੇ ਕਿਵੇਂ ਜਾਣਾ ਹੈ। ਸੋ ਗੁਰਮੁਖਾਂ ਪਾਸੋਂ ਆਪਾਂ ਸਰਵਣ ਕਰਦੇ ਹਾਂ ਜੀ। ਹਾਂਜੀ।

0: ਸੋਵਤ ਹੀ ਕਿਉਂ ਜਨਮ ਗਵਾਇਆ, ਸਮੇਂ ਨਾਲ ਹੀ ਜਾਗੋ। ਜੇ ਸੁਖ ਚਾਹੋ ਸਦਾ ਸਬਣ ਕਹੋ, ਤੋ ਹਰ ਕੈ ਰਸ ਭਾਗੋ। ਜੇ ਸੁਖ ਚਾਹੋ ਸਦਾ ਸਬਣ ਕਹੋ, ਤੋ ਹਰ ਕੈ ਰਸ ਭਾਗੋ।
1: ਓ ਸੁਖਾਂ ਖਾਤਰ ਭੱਜੀ ਦੁਨੀਆਂ, ਤੀਰਥਾਂ ਉੱਤੇ ਨਾਵੇ। ਅੰਦਰ ਨਾਮ ਹੈ

0: ਚਿਤ ਲਾਗੋ। ਜੋ ਸੁਖ ਚਾਹੋ ਸਦਾ ਸਬਣ ਕਹੋ ਤੋ ਹਰ ਕੈ ਰਸ ਭਾਗੋ। ਜੋ ਸੁਖ ਚਾਹੋ ਸਦਾ ਸਬਣ ਕਹੋ ਤੋ ਹਰ ਕੈ ਰਸ ਭਾਗੋ।
1: ਚਾਰ ਜੀਆਂ ਨੂੰ ਇਕੱਠੇ ਰੱਬ ਨੇ ਮਕਸਦ ਖਾਤਰ ਕੀਤਾ, ਮਕਸਦ ਕਿਸੇ ਨੇ ਲੱਭਿਆ ਨਾਹੀਂ ਇੱਕ ਦੂਜੇ ਰਤ ਪੀਤਾ। ਮਕਸਦ ਕਿਸੇ ਨੇ ਲੱਭਿਆ ਨਾਹੀਂ ਇੱਕ ਦੂਜੇ ਰਤ ਪੀਤਾ।
0: ਮਕਸਦ ਇੱਕੋ ਰੱਬ ਨੂੰ ਮਿਲਣਾ ਹੋਰ ਨਾ ਕਾਰਨ ਲੱਭੋ। ਜੋ ਸੁਖ ਚਾਹੋ ਸਦਾ ਸਬਣ ਕਹੋ ਤੋ ਹਰ ਕੈ ਰਸ ਭਾਗੋ। ਜੋ ਸੁਖ ਚਾਹੋ ਸਦਾ ਸਬਣ ਕਹੋ ਤੋ ਹਰ ਕੈ ਰਸ ਭਾਗੋ।
1: ਓ ਗੁਰੂ ਨਾਨਕ ਦਾ ਘਰ ਹੈ ਕਹਿੰਦਾ ਧਰਮ ਹੈ ਸਾਡਾ ਇੱਕੋ। ਜੇਕਰ ਧਰਮ ਕਮਾਉਣਾ ਬੰਦਿਆ ਸ਼ਬਦ ਨੂੰ ਜਪਣਾ ਸਿੱਖੋ। ਜੇਕਰ ਧਰਮ ਕਮਾਉਣਾ ਬੰਦਿਆ ਸ਼ਬਦ ਨੂੰ ਜਪਣਾ ਸਿੱਖੋ।
0: ਅਰਦਾਸਾਂ ਤੇ ਕਰੋ ਬੇਨਤੀ ਜਾਚ ਜਪਣ ਦੀ ਮੰਗੋ। ਜੋ ਸੁਖ ਚਾਹੋ ਸਦਾ ਸਬਣ ਕਹੋ ਤੋ ਹਰ ਕੈ ਰਸ ਭਾਗੋ। ਜੋ ਸੁਖ ਚਾਹੋ ਸਦਾ ਸਬਣ ਕਹੋ ਤੋ ਹਰ ਕੈ ਰਸ ਭਾਗੋ।
1: ਉਹ ਯੁੱਧ ਕਾਲ ਦੇ ਨਾਲੇ ਆ ਸਾਡਾ ਲੋਕਾਂ ਨਾਲ ਨੀ ਲੜਨਾ। ਪੰਜਾਂ ਸਾਵੇਂ ਡਟ ਜੋ ਸਿੰਘੋ ਪੈਰ ਨਾ ਪਿੱਛੇ ਧਰਨਾ।

0: ਜੋ ਸੁਖ ਚਾਹੂ ਸਦਾ ਸਬਣ ਕਉ ਤਉ ਹਰ ਕੈ ਰਸ ਭਾਗੂ। ਜੋ ਸੁਖ ਚਾਹੂ ਸਦਾ ਸਬਣ ਕਉ ਤਉ ਹਰ ਕੈ ਰਸ ਭਾਗੂ।
1: ਉਹ ਸੁਖ ਜੇ ਲੈਣਾ ਜੰਗਨ ਜਿਤਣਾ ਸਾਧੂ ਸੰਗ ਜ਼ਰੂਰੀ। ਆਵਾਗਮਨ ਹੈ ਮੁਕਣਾ ਸਾਡਾ ਯਾਤਰਾ ਹੋਣੀ ਪੂਰੀ। ਆਵਾਗਮਨ ਹੈ ਮੁਕਣਾ ਸਾਡਾ ਯਾਤਰਾ ਹੋਣੀ ਪੂਰੀ। ਭਾਈ ਸੇਵਾ ਸਿੰਘ ਧਰਮਾਲਾ ਜੀ ਆਖਣ ਹੁਣ ਤਾਂ ਜਾਗੋ। ਜੋ ਸੁਖ ਚਾਹੋ ਸਦਾ ਸਬਣ ਕੋ ਤੋਹਰ ਕੈ ਰਸ ਭਾਗੋ। ਜੋ ਸੁਖ ਚਾਹੋ ਸਦਾ ਸਬਣ ਕੋ ਤੋਹਰ ਕੈ ਰਸ ਭਾਗੋ।
2: ਸਤਿਗੁਰਾਂ ਨੇ ਕਿਰਪਾ ਕੀਤੀ ਸੋ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਗੁਰਦੁਆਰਾ ਬ੍ਰਾਹਮਣ ਨੇ ਕਚਾਉ ਦੇ ਸਿਖਿਆਰਥੀਆਂ ਪਾਸੋਂ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ ਕਿਰਪਤਾ ਗਾਇਨ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਬਹੁਤ ਬਹੁਤ ਧੰਨਵਾਦ ਜੀ ਕਵੀਸ਼ਰੀ ਜੱਥੇ ਦਾ, ਜਿਨ੍ਹਾਂ ਨੇ ਆਪਾਂ ਨੂੰ ਕਵੀਸ਼ਰੀ ਦੁਆਰਾ ਆਪਣੇ ਜੀਵਨ ਦਾ ਮਾਰਗ ਦਰਸ਼ਨ ਸਮਝਾ ਰਹੇ ਸੀ ਕਿ ਕਿਵੇਂ ਮਨਮੁੱਖ ਜਿਹੜੇ ਜੀਵ ਆ ਉਹ ਸਾਡਾ ਜੀਵਨ ਖਰਾਬ ਕਰਦੇ ਆ। ਭਗਤ ਸੂਰਦਾਸ ਜੀ ਉਹਨਾਂ ਦੀ ਕੋਈ ਪੰਗਤੀ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹ ਬਸ ਇੰਨੀ ਬਾਣੀ ਬੋਲ ਕੇ ਚੁੱਪ ਹੋ ਗਏ। ਛਾੜ ਮਨ ਹਰ ਬੇਮੁੱਖਨ ਕੋ ਸੰਗ, ਅਤੇ ਕਬੀਰ ਜੀ ਕਹਿੰਦੇ ਕਬੀਰ ਮਾਰੀ ਮਰੋਕ ਸੰਗ ਕੀ ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਾ ਹੇਰ। ਆਓ ਹੁਣ 25 ਕੁ ਮਿੰਟ ਵਾਸਤੇ ਗੁਰਮੁਖਾਂ ਪਾਸੋਂ ਆਪਾਂ ਗੁਰਬਾਣੀ ਦਾ ਹਰ ਜਸ ਕੀਰਤਨ ਭਾਈ ਸੁਖਦੇਵ ਸਿੰਘ ਜੀ ਹੋਰਾਂ ਤੋਂ, ਸਾਰੇ ਗੁਰਮੁਖਾਂ ਤੋਂ, ਸਤਨਾਮ ਸਿੰਘ ਜੀ ਹੋਰੀ, ਹਰਪ੍ਰੀਤ ਸਿੰਘ ਜੀ ਰਲ ਮਿਲ ਕੇ ਆਪਾਂ ਨੂੰ ਸਰਵਣ ਕਰਾਉਣਗੇ, ਅਤੇ ਠੀਕ 6:45 ਅਤੇ ਫਿਰ ਆਪਾਂ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਹੋਰਾਂ ਪਾਸੋਂ ਗੁਰਬਾਣੀ ਦੀ ਰੋਸ਼ਨੀ 'ਚ ਸਿੱਖਾਂਗੇ ਜੀਵਨ ਦੀ ਜਾਚ। ਆਓ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਵਾਹਿਗੁਰੂ।

Grüß, was,

ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪਾਂ ਗੁਰਮੁਖਾਂ ਪਾਸੋਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਆਪਾਂ ਨੂੰ ਲੋਕ ਅਤੇ ਪਰਲੋਕ ਦੇ ਸੁੱਖ ਦੀ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਅਸੀਂ ਲੋਕ ਸੁਖੀਏ, ਪਰਲੋਕ ਸਹੇਲੇ ਕਿਵੇਂ ਹੋ ਸਕਦੇ ਆ। ਹਾਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਕਿਉਂਕਿ ਗੋਬਿੰਦ ਦੇ ਨਾਮ ਨੇ, ਪਰਮੇਸ਼ਰ ਦੇ ਨਾਮ ਨੇ, ਉਹਦੇ ਭਜਨ ਨੇ, ਉਹਦੀ ਉਸਤਤ ਨੇ, ਉਹਦੀ ਬੰਦਗੀ ਨੇ ਸਾਡੇ ਮਨ ਨੂੰ ਉਸ ਸਥਾਨ 'ਤੇ ਲੈ ਜਾਣਾ ਜਿੱਥੇ ਸਦਾ ਸੁੱਖ ਹੈ। ਜੋ ਨੌਵੇਂ ਪਾਤਸ਼ਾਹ ਦੇ ਬਚਨ ਆਪਾਂ ਸੁਣਦੇ ਹਾਂ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹੇ, ਕਹੁ ਨਾਨਕ ਹਰਿ ਭਜਮਨਾ ਦੁਰਲਭ ਮਾਨੁਖ ਦੇਹੇ। ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਨ। 57 ਸਲੋਕ ਨੇ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਦੇ ਭੋਗ ਦੇ, ਅਤੇ ਜੇ ਕਿਤੇ ਜੀਵ ਮਨ ਲਾ ਕੇ ਸੁਣ ਲਏ, ਇੰਨਾ ਪਿਆਰ ਦੇ ਨਾਲ ਸੌਖੇ ਸ਼ਬਦਾਂ 'ਚ ਸਮਝਾਇਆ ਗਿਆ ਕਿ ਸਾਡੇ ਜੀਵਨ ਦੀ ਸਾਰੀ ਮੁਸ਼ਕਲ ਹੱਲ ਹੋ ਸਕਦੀ ਹੈ। ਸਾਨੂੰ ਪਿਆਰ ਦਾ ਢੰਗ ਦੱਸਿਆ ਗਿਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੁ ਨਾਨਕ ਹਰਿ ਭਜਮਨਾ ਜਿਹ ਬਿਦ ਜਲ ਕੋ ਮੀਨ। ਸਾਨੂੰ ਸੁੱਖ ਦਾ ਢੰਗ ਦੱਸਿਆ ਗਿਆ, ਜੋ ਸੁੱਖ ਕਉ ਚਾਹੇ ਸਦਾ ਸ਼ਰਨ ਰਾਮ ਕੀ ਲੇਹੇ, ਕਹੁ ਨਾਨਕ ਹਰਿ ਭਜਮਨਾ ਦੁਰਲਭ ਮਾਨੁਖ ਦੇਹੇ। ਸਾਡੇ ਤੀਰਥ ਵਰਤ ਕੀਤਿਆਂ ਦੇ ਪੁੰਨ ਖਤਮ ਨਾ ਹੋ ਜਾਣ, ਉਹਦੀ ਜਾਣਕਾਰੀ ਦਿੱਤੀ ਗਈ। ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਹੀਂ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸੰਸਾਰ ਦੀ ਨਾਸ਼ਵੰਤਾ ਬਾਰੇ ਸਮਝਾਇਆ ਗਿਆ, ਰਾਮ ਗਏ ਰਾਵਣ ਗਏ ਜਾਕੋ ਬਹੁ ਪਰਵਾਰ, ਕਹੁ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਉਂ ਸੰਸਾਰ। ਰਹਿਣਾ ਕੀ ਆ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਿਉਂ ਜਪਣਾ, ਜਪਣ ਦੀ ਲੋੜ ਕੀ ਆ, ਜਪ ਕੇ ਕਿੱਥੇ ਅਸੀਂ ਪਹੁੰਚਣਾ, ਉਹ ਹੁਣ ਆਪਾਂ ਬੜੇ ਧਿਆਨ ਦੇ ਨਾਲ ਆਪਣੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਅਮੈਰੀਕਾ ਤੋਂ, ਜਿਨ੍ਹਾਂ ਦੀ ਮਹਾਂਪੁਰਖਾਂ ਨੇ ਡਿਊਟੀ ਲਾਈ, ਆਪ ਆਉਣਾ ਸੀ ਕਿਸੇ ਕਾਰਨ ਨਹੀਂ ਸਮਾਂ ਬਣਿਆ ਤੁਹਾਡੇ ਦਰਸ਼ਨ ਕਰਨ ਵਾਸਤੇ, ਉਹ ਆਪਾਂ ਨੂੰ ਹੁਣ ਬੜੇ ਪਿਆਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਗੇ ਅਤੇ ਕਿਵੇਂ ਆਪਾਂ ਇਹ ਆਪਦੇ ਜੀਵਨ ਦੀ ਬਾਜੀ ਜਿੱਤ ਸਕਦੇ ਹਾਂ। ਇੱਧਰ ਜਗ੍ਹਾ ਹੀ ਹੈ ਨਹੀਂ, ਫੁੱਲ ਹੋ ਗਿਆ, ਕੋਈ ਨਹੀਂ, ਠੀਕ ਆ। ਆ ਭੈਣਾਂ ਨੂੰ ਬੇਨਤੀ ਆ, ਜੇ ਇੱਧਰ ਕਿਸੇ ਨੂੰ ਬੋਰਡ ਨਹੀਂ ਦਿੰਦਾ ਤਾਂ ਬੇਸ਼ੱਕ ਤੁਸੀਂ ਇੱਧਰਲੇ ਪਾਸੇ ਆ ਕੇ ਬੈਠ ਸਕਦੇ ਹੋ। ਜੇ ਦਿਖਾਈ ਦੇ ਰਿਹਾ ਤਾਂ ਬੋਰਡ ਤਾਂ ਠੀਕ ਆ, ਕਿਉਂਕਿ ਸਾਡਾ ਧਿਆਨ ਟਿਕਿਆ ਰਹੇ, ਐਨ ਪ੍ਰੋਪਰ ਤਰੀਕੇ ਦੇ ਨਾਲ ਸਾਨੂੰ ਹਰੇਕ ਗੱਲ ਤੋਂ ਸਮਝ ਆ ਜੇ। ਆਓ ਜੀ, ਜਿੰਨਾ ਚਿਰ ਭਾਈ ਸਾਹਿਬ ਆਉਂਦੇ ਆਪਾਂ ਨੂੰ ਚਿਰ ਸਿਮਰਨ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਦੀ ਸਾਜੀ ਨਿਵਾਜ ਜੀ ਗੁਰੂ ਰੂਪ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 3 ਦਿਨਾਂ ਤੋਂ ਅਸੀਂ ਸਾਰੇ ਹੀ ਆਪਣੇ ਮਨ ਦੀ ਕਹਾਣੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਗੁਰਮੁਖਾਂ ਨੇ ਕਿਹਾ, ਇਹ ਸਿਰਫ ਬੋਰਡ ਦਾ ਇੱਕ ਆਸਰਾ ਹੈ ਜਿਹੜੀ ਤੁਹਾਡੀ ਸੁਰਤੀ ਭੱਜਦੀ ਆ ਵਿਚਾਰਾਂ 'ਚ, ਕਿਉਂਕਿ ਅਸੀਂ ਗੁਰੂ ਕੋਲ ਹਾਜ਼ਰੀ ਲਵਾਉਣ ਆਉਂਦੇ ਹਾਂ। ਜਿਹਨੇ ਹਾਜ਼ਰੀ ਲਵਾਉਣੀ ਉਹ ਸੂਖਮ ਹੈ, ਅਤੇ ਤੁਹਾਨੂੰ ਇਹ 5 ਦੂਤ ਪਤਾ ਲੱਗਣ ਹੀ ਨਹੀਂ ਦਿੰਦੇ ਕਿਹੜੀ ਕਿਹੜੀ ਤੁਹਾਨੂੰ ਗੁਰੂ ਤੋਂ ਤੁਹਾਡੀ ਗੈਰ ਹਾਜ਼ਰੀ ਲਵਾ ਦਿੰਦੇ ਆ। ਇਸ ਕਰਕੇ ਸਿਰਫ ਇਹ ਬੋਰਡ ਦਾ ਇਸਤੇਮਾਲ ਕੀਤਾ ਜਾਂਦਾ ਵੀ ਤੁਸੀਂ ਸਮਝ ਸਕੋ। ਕੀ ਸਮਝਣਾ? ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ। ਇਸ ਮਨ ਨੂੰ ਸਮਝਾ ਰਹੇ ਆ ਵੀ ਤੂੰ ਇਸ ਜੀਵਨ ਦਾ ਲਾਹ ਲੈਣ ਆਇਆ ਏ, ਪਰ ਜਦੋਂ ਤੁਸੀਂ ਇਸ ਕਾਲ ਦੇ ਦੇਸ਼ ਵਿੱਚ, ਇਸ ਮਾਇਆ ਦੇ ਦੇਸ਼ ਵਿੱਚ ਇਹਨਾਂ ਰੰਗ ਤਮਾਸ਼ਿਆਂ 'ਚ ਉਲਝ ਜਾਂਦੇ ਹੋ, ਜਿਹੜਾ ਤੁਹਾਨੂੰ ਇੱਕ ਸਮਾਂ ਦਿੱਤਾ ਹੈ ਸਵਾਸਾਂ ਦਾ ਨਿਸ਼ਚਿਤ, ਉਹ ਬੀਤਦਾ ਜਾ ਰਿਹਾ ਹੈ। ਹੁਣ ਜਿੰਨਾ ਚਿਰ ਆਪਾਂ ਨੂੰ ਸਵਾਸਾਂ ਰੂਪੀ ਧਨ ਦਾ ਨਹੀਂ ਪਤਾ, ਜਿਸ ਧਨ ਤੋਂ ਤੁਸੀਂ ਇਸ ਨਾਮ ਧਨ ਦੀ ਖੱਟੀ ਕਰਨੀ ਆ, ਉਨਾ ਚਿਰ ਅਸੀਂ ਗੁਰੂ ਸਾਹਿਬ ਕੋਲ ਆਉਂਦੇ ਵੀ ਰਹਾਂਗੇ, ਪਰ ਸਾਨੂੰ ਇਹ ਕਦੀ ਭੇਤ ਨਹੀਂ ਮਿਲਣਾ। ਗੁਰੂ ਸਾਹਿਬ ਨੇ ਇਸ ਮਨ ਨੂੰ ਵਣਜਾਰਾ ਵੀ ਕਿਹਾ ਹੈ, ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ। ਕਿਹੜੇ ਵੱਖਰ ਦੀ ਤੁਸੀਂ ਸਾਂਭ ਕਰਨੀ ਆ ਗੁਰੂ ਦੇ ਕੋਲ ਆ ਕੇ, ਕਿਹੜਾ ਵਣਜ ਕਰਨਾ ਹੈ, ਕਿਹੜਾ ਵਪਾਰ ਕਰਨਾ ਹੈ। ਦ੍ਰਿਸ਼ਟ ਮਾਨ 'ਚ ਜੇ ਤੁਹਾਡੇ ਕੋਲ ਪੈਸੇ ਨੇ ਤਾਂ ਤੁਸੀਂ ਬਿਜ਼ਨਸ ਕਰਦੇ ਹੋ। ਬਿਜ਼ਨਸ ਖੋਲ੍ਹਣ ਤੋਂ ਪਹਿਲਾਂ ਜਿਨ੍ਹਾਂ ਨੇ ਉਹ ਕੰਮ ਕੀਤਾ ਤੁਸੀਂ ਪੁੱਛਦੇ ਉਹਨਾਂ ਨੂੰ ਵੀ ਅਸੀਂ ਇਸ ਇਲਾਕੇ 'ਚ ਜੇ ਬਿਜ਼ਨਸ ਖੋਲ੍ਹੇ ਕੀ ਚੱਲੇਗਾ ਕਿ ਨਹੀਂ ਚੱਲੇਗਾ, ਵੀ ਇਹ ਬਿਜ਼ਨਸ 'ਚ ਕੀ ਘਾਟਾ ਕੀ ਵਾਧਾ ਹੋ ਸਕਦਾ ਹੈ, ਪੂਰੀ ਨੌਲੇਜ ਲੈਂਦੇ। ਕਿਉਂ? ਕਿਉਂਕਿ ਸਾਨੂੰ ਪਤਾ ਵੀ ਪੈਸਾ ਬਹੁਤ ਮੁਸ਼ਕਲ ਕਮਾਇਆ ਜਾਂਦਾ, ਜੇਕਰ ਕਿਤੇ ਘਾਟਾ ਪੈ ਗਿਆ ਅਸੀਂ ਤਾਂ ਘਰ ਦੇ ਨਾ ਘਾਟ ਦੇ ਕਿਸੇ ਪਾਸੇ ਦੇ ਨਹੀਂ ਰਹਾਂਗੇ। ਇੱਦਾਂ ਹੀ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਇਹ ਜਿਹੜੇ ਜੀਵ ਇਹ ਸਵਾਸਾ ਰੂਪੀ ਧਨ ਦਾ ਵਣਜ ਕਰਨਾ ਚਾਹੁੰਦੇ ਆ, ਉਹ ਪਹਿਲਾਂ ਪੁੱਛਦੇ ਆ ਗੁਰੂ ਨੂੰ। ਕੀ ਪੁੱਛਦੇ ਆ? ਕਹਿੰਦੇ ਵੀ ਜਿਹੜੇ ਤੁਸੀਂ ਵਣਜ ਦੀ ਗੱਲ ਕਰਦੇ ਹੋ, ਜਿਹੜਾ ਤੁਸੀਂ ਸੌਦਾ ਖਰੀਦਣ ਦੀ ਗੱਲ ਕਰਦੇ ਹੋ, ਵੀ ਉਹ ਕਿਵੇਂ ਆਪਾਂ ਉਹਦੇ ਬਾਰੇ ਭੇਤ ਲਈਏ ਪਹਿਲਾਂ। ਫਿਰ ਕੀ ਸਮਝਾ ਰਹੇ? ਕਹਿੰਦੇ ਸਤਿਗੁਰ ਪਾਸ ਹਰ ਬਾਤ ਪੁੱਛੇ, ਹਰ ਗੱਲ ਪੁੱਛਣੀ ਆ। ਬਿਜ਼ਨਸ ਕਰਨ ਲੱਗੇ ਹੋ ਸਵਾਸਾ ਰੂਪੀ ਧਨ ਦਾ, ਠੀਕ ਹੈ ਜੀ। ਕਹਿੰਦੇ ਸਤਿਗੁਰ ਪਾਸ ਹਰ ਬਾਤ ਪੁੱਛੇ, ਜਿਨ ਨਾਮ ਪਦਾਰਥ ਪਾਇਆ, ਪਾਏ ਲਗੂੰ ਨਿਤ ਕਰੂੰ ਬੇਨੰਤੀ, ਗੁਰ ਸਤਿਗੁਰ ਪੰਥ ਬਤਾਇਆ। ਜਿਵੇਂ ਆਪਾਂ ਵੇਖਦੇ ਹਾਂ ਆਪਾਂ ਵਣਜ ਕਰਨਾ ਵਪਾਰ ਕਰਨਾ ਹੈ, ਆਪਣਾ ਕੋਈ ਟਰਾਂਸਪੋਰਟ ਦਾ ਕੰਮ ਆ, ਆਪਾਂ ਨੂੰ ਉਹਦਾ ਪੇਪਰ ਵਰਕ, ਉਹ ਟਰਾਂਸਪੋਰਟ ਦੇ ਰਸਤੇ ਕਿੱਧਰੋਂ ਸਾਡੇ ਟਰੱਕਾਂ ਨੇ ਨਿਕਲਣਾ ਹੈ, ਕਿਹੜੇ ਦੇਸ਼ 'ਚ ਜਾਣਾ ਹੈ, ਉਹ ਸਾਰਾ ਆਪਾਂ ਕੀ ਆ ਮੈਪ ਤਿਆਰ ਕਰਦੇ ਹਾਂ। ਇੱਦਾਂ ਹੀ ਗੁਰਬਾਣੀ 'ਚ ਆਪਾਂ ਸਮਝਾਇਆ ਗਿਆ ਸੰਸਾਰ ਦੇ ਵਿੱਚ ਜਿਸ ਰਸਤੇ ਥਾਣੀ ਤੁਸੀਂ ਵਣਜ ਕਰਨ ਜਾਣਾ ਉਹ ਸਤਿਗੁਰ ਦੇ ਕੋਲ, ਕਹਿੰਦੇ ਉਹ ਰਸਤਾ ਬਹੁਤ ਬਰੀਕ ਆ। ਕਿੰਨਾ ਕੁ ਬਰੀਕ ਆ? ਜਿਵੇਂ ਇੱਕ ਸਰੋਂ ਦਾ ਦਾਣਾ ਹੁੰਦਾ ਉਹਦਾ 10ਵਾਂ ਹਿੱਸਾ ਕਰ ਲਓ, ਇੰਨਾ ਬਰੀਕ ਰਸਤਾ ਹੈ। ਅਤੇ ਮਹਾਰਾਜ ਸਮਝਾ ਰਹੇ ਨੇ ਮੁਕਤ ਦੁਆਰਾ ਸੌਂਕਰਾ ਰਾਈ 10ਵੇਂ ਭਾਏ, ਇੰਨਾ ਬਰੀਕ ਰਸਤਾ ਹੈ। ਅਤੇ ਇਸ ਰਸਤੇ 'ਤੇ ਚੱਲਣ ਲਈ ਤੁਹਾਨੂੰ ਬਹੁਤ ਹੀ ਸਾਵਧਾਨੀ ਦੀ ਲੋੜ ਆ। ਉਹ ਕਿਉਂ? ਕਿਉਂਕਿ ਰਸਤੇ ਦੇ ਵਿੱਚ ਆਪਾਂ ਵੇਖਦੇ ਹਾਂ ਚੋਰ ਠੱਗ ਪੈ ਜਾਂਦੇ ਆ, ਲੁੱਟਣੇ ਵਾਲੇ ਹੁੰਦੇ ਆ। ਇੰਡੀਆ ਦੇ ਵਿੱਚ ਇੱਕ ਇਲਾਕਾ ਹੈ, ਜਦੋਂ ਇਹ ਬੋਂਬੇ ਤੋਂ ਉੱਧਰ ਨੂੰ ਜਾਂਦੇ ਆ ਨਾਸਿਕ ਪੁਨੇ ਵੱਲ ਨੂੰ, ਉੱਥੇ ਇੱਕ ਇਲਾਕਾ ਐਸਾ ਹੈ ਉੱਥੇ ਚੋਰ ਪੈਂਦੇ ਆ, ਹਨੇਰਾ ਬੜਾ ਹੁੰਦਾ ਰਾਤ ਨੂੰ ਉੱਥੇ।
ਅਤੇ ਜਿਹੜੇ ਜੀਵ ਆ ਉਹ ਟਰੱਕ ਡਰਾਈਵਰ ਕੀ ਕਰਦੇ ਆ, ਉਹ ਇਕੱਠੇ ਹੋ ਕੇ ਨਿਕਲਦੇ ਉੱਥੋਂ ਵੀ ਜੇ ਕਿਤੇ ਭੀੜ ਪੈ ਗਈ ਤਾਂ ਸਾਰੇ ਇਕੱਠੇ ਮਿਲ ਕੇ ਉਹਨਾਂ ਦਾ ਸਾਹਮਣਾ ਕਰ ਸਕਦੇ ਹਾਂ। ਇਸੇ ਪ੍ਰਕਾਰ ਜਦੋਂ ਆਪਾਂ ਇਸ ਮਾਇਆ ਦੇ ਘਰ ਵਿੱਚ ਆਉਂਦੇ ਹਾਂ ਸਾਰੇ ਜਾਣੇ, ਜਿਹੜਾ ਤੁਹਾਡੇ ਕੋਲ ਧਨ ਆ, ਤੁਹਾਡੇ ਕੋਲ ਧਨ ਕਿਹੜਾ ਸੀ ਸਾਰਿਆਂ ਕੋਲ? ਸਵਾਸਾਂ ਦਾ। ਇਹ ਭੁੱਲਣਾ ਨਹੀਂ ਕਦੇ ਵੀ ਆਪਾਂ। ਇਹ ਸਵਾਸ, ਇਹ ਧਨ ਤੁਹਾਨੂੰ ਕਿਹਨੇ ਦਿੱਤਾ ਜੀ? ਪਰਮਾਤਮਾ ਨੇ। ਠੀਕ ਹੈ ਜੀ। ਹੁਣ ਜਿਵੇਂ ਇੱਥੇ ਦ੍ਰਿਸ਼ਟਮਾਨ ਦੇ ਵਿੱਚ ਤੁਸੀਂ ਇਹਨਾਂ ਮੁਲਕਾਂ ਦੀ ਖਾਸੀਅਤ ਆ, ਤੁਸੀਂ ਆਪਣਾ ਕ੍ਰੈਡਿਟ ਬਿਲਡਅਪ ਕਰ ਲਓ, ਤੁਹਾਡੇ ਕ੍ਰੈਡਿਟ ਨੂੰ ਦੇਖ ਕੇ ਤੁਹਾਨੂੰ ਮਿਲੀਅਨਸ ਦਾ ਲੋਨ ਦੇ ਦਿੰਦੇ ਆ ਇਹ। ਤੁਹਾਨੂੰ ਬਿਲਡਅਪ ਕਰਨ ਲਈ, ਆਪਣੇ ਆਪ ਨੂੰ ਸਟੈਂਡ ਕਰਨ ਲਈ ਤੁਹਾਨੂੰ ਪੈਸਾ ਦਿੰਦੇ ਨੇ, ਪਰ ਕਹਿੰਦੇ ਨਾਲ ਤੁਹਾਨੂੰ ਇੰਟਰਸਟ ਦੇਣਾ ਪੈਣਾ, ਇਸ ਤਰ੍ਹਾਂ ਤੁਹਾਡੇ ਕ੍ਰੈਡਿਟ 'ਤੇ ਵਿਸ਼ਵਾਸ ਕਰਕੇ। ਬਾਕੀ ਭਾਵੇਂ ਤਾਂ ਕੁਛ ਨਹੀਂ ਤੁਹਾਡੇ ਕੋਲ ਹੈ, ਡਜ਼ਨ ਮੈਟਰ, ਤੁਹਾਡਾ ਕ੍ਰੈਡਿਟ ਮੈਟਰ ਕਰਦਾ ਹੈ। ਇੱਦਾਂ ਹੀ ਪਰਮਾਤਮਾ ਨੇ ਤੁਹਾਡਾ ਕ੍ਰੈਡਿਟ ਦੇਖ ਕੇ ਪਹਿਲਾਂ ਵੀ ਪਿਛਲੇ ਜਾਮਿਆਂ 'ਚ ਭਗਤੀ ਕਰਦੇ ਰਹੇ ਨੇ, ਦੁਬਾਰ 'ਤੇ ਇੱਕ ਵਾਰ ਫਿਰ ਮੌਕਾ ਦਿੰਦੇ ਆ ਮਨੁੱਖ ਜਾਮੇ ਦਾ, ਜਿਹਨੂੰ ਮਹਾਰਾਜ ਕਹਿੰਦੇ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਮੇ ਧ੍ਰਿਗ ਧ੍ਰਿਗ ਬਿਰਥਾ ਜਾਈ ਹੈ। ਹੁਣ ਮਨੁੱਖ ਜਾਮੇ ਦੇ ਵਿੱਚ ਅਸੀਂ ਸਾਰੇ ਲੋਨ ਲੈ ਕੇ ਆਏ ਹਾਂ ਪਰਮਾਤਮਾ ਦੇ ਘਰ ਤੋਂ ਸਾਰੇ ਜਾਣੇ। ਇਹ ਹੁਣ ਜਿਹੜਾ ਲੋਨ ਆ ਅਸੀਂ ਮੋੜਨਾ ਸਾਰਿਆਂ ਨੇ? ਮੋੜ ਕੇ ਦੱਸੋ ਜੀ, ਮੋੜਨਾ ਚਾਹੁੰਦੇ ਆਪਾਂ? ਐਸਾ ਤਾਂ ਨਹੀਂ ਕਿ ਮੋੜਨਾ ਨਹੀਂ ਚਾਹੁੰਦਾ ਲੋਨ ਲੈ ਕੇ? ਬੋਲ ਕੇ ਦੱਸੋ। ਹੁਣ ਘੱਟ ਬੋਲੇ ਆ। ਇਹ ਵਿਚਾਰਨਾ ਪੈਣਾ ਤੁਹਾਨੂੰ, ਜਿਹੜੇ ਸਾਹ ਆ ਰਹੇ ਆ ਇਹ ਫਰੀ ਦੇ ਵਿੱਚ ਨਹੀਂ ਹੈ, ਤੁਹਾਨੂੰ ਵਣਜ ਕਰਨ ਵਾਸਤੇ ਪਰਮਾਤਮਾ ਨੇ ਦਿੱਤੇ ਆ ਵੀ ਪੁੱਤ ਤੂੰ ਉੱਥੇ ਚੱਲਿਆ ਏ, ਤੂੰ ਪਿਛਲੀ ਵਾਰ ਬੇਨਤੀ ਕੀਤੀ ਸੀ ਕਹਿ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਭੌਜਲ ਫੇਰਾ, ਵੀ ਦੁਬਾਰਾ ਨਹੀਂ ਆਵਾਂਗੇ ਮੈਂ ਤੇਰੇ ਉਸ ਬਚਨ ਨੂੰ ਮੁੱਖ ਰੱਖਿਆ ਅਤੇ ਖੁਸ਼ ਹੋ ਗਿਆ, ਤੁਹਾਨੂੰ ਇੱਕ ਵਾਰ ਦੁਬਾਰਾ ਮੌਕਾ ਦੇ ਰਿਹਾ ਵੀ ਹੋ ਸਕਦਾ ਤੂੰ ਹੁਣ ਖੇਤ ਵਿੱਚ ਗਿਆ ਸੀ, ਉਹ ਟੌਪਿਕ ਚਲੋ ਵੱਧ ਜਾਣਾ ਆਪਣਾ, ਆਪਾਂ ਵਣਜ ਕਾਹਦਾ ਕਰਦੇ ਹਾਂ, ਫਸਲ ਦਾ ਕਿਸਾਨ ਸਾਰੇ ਜਾਣੇ, ਸਮਾਂ ਲੱਗਿਆ ਆਪਾਂ ਕੱਲ੍ਹ ਨੂੰ ਵਿਚਾਰ ਕਰ ਲਾਂਗੇ ਵੀ ਆਪਾਂ ਕਿਵੇਂ ਉਹ ਫਸਲ ਬੀਜਦੇ ਹਾਂ, ਕਿਵੇਂ ਫਿਰ ਮੰਡੀ ਦੇ ਵਿੱਚ ਉਹ ਵਣਜ ਕਰਨ ਵਾਸਤੇ ਆਉਂਦੇ ਹਾਂ। ਹੁਣ ਸਮਝਾਉਣ ਦਾ ਮਹਾਰਾਜ ਕਹਿੰਦੇ ਤਰੀਕਾ ਇਹ, ਤੁਹਾਨੂੰ ਇੱਥੇ ਆਪਾਂ ਸਵਾਸਾ ਰੂਪੀ ਧਨ ਦੇ ਦਿੱਤਾ ਸਾਰਿਆਂ ਨੂੰ, ਹੁਣ ਜਿਹੜਾ ਇਹ ਵਣਜ ਆ ਇਹ ਵਪਾਰ ਆ, ਤੁਸੀਂ ਕਿਹਨੂੰ ਪੁੱਛਿਆ ਕਰਨਾ ਹੈ? ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਹੋਰ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਵੀ ਇਹ ਸਵਾਸਾ ਰੂਪੀ ਧਨ ਦਾ ਵਣਜ ਕਿਵੇਂ ਕਰਨਾ ਸੰਸਾਰ ਦੇ ਵਿੱਚ। ਇਸ ਇਲਾਕੇ ਦੇ ਵਿੱਚ ਇਸ ਦੇਸ਼ ਦਾ ਮੁਖੀ ਕਾਲ ਆ, ਜਿਹੜੇ ਇਹਦੇ ਪੰਜ ਦਾਰੇ ਨੇ ਕਾਮ ਕ੍ਰੋਧ ਲੋਭ ਹੰਕਾਰ, ਹੁਣ ਉਹ ਵੀ ਦੇਖ ਰਹੇ ਨੇ ਵੀ ਸ਼ਾਹ ਬੰਦਾ ਆ ਰਿਹਾ ਏ, ਇਹਦੇ ਕੋਲ ਧਨ ਹੈਗਾ ਏ, ਅਤੇ ਇਹਨਾਂ ਨੇ ਵੀ ਲੁੱਟਣਾ ਤਰੀਕੇ ਦੇ ਨਾਲ। ਇਹ ਲੁੱਟਦੇ ਤਰੀਕੇ ਦੇ ਨਾਲ ਆ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਨੂੰ ਸਾਰਿਆਂ ਨੂੰ, ਠੀਕ ਹੈ ਜੀ, ਤੁਹਾਨੂੰ ਭੇਤ ਵੀ ਨਹੀਂ ਆਉਣ ਦਿੰਦੇ ਕਿਸੇ ਨੂੰ। ਹੁਣ ਨਿੰਦਿਆ ਚੁਗਲੀ ਸਾਡੇ ਵਾਸਤੇ ਮਿੱਠਾ ਰਸ ਆ, ਜਿਉਂ ਸ਼ੁਰੂ ਹੁੰਦੇ ਆ ਕਰਨੋਂ ਨਹੀਂ ਹਟਦੇ ਆਪਾਂ, ਕਰੀ ਜਾਂਦੇ ਹਾਂ ਅਤੇ ਤੁਹਾਨੂੰ ਲੁੱਟ ਕੇ ਲੈ ਜਾਂਦੇ। ਜਿਹੜਾ ਬੰਦਾ ਨਾ ਆਮ ਕਰਕੇ ਕਹਿੰਦੇ ਆ ਦ੍ਰਿਸ਼ਟਮਾਨ, ਜਿਹੜਾ ਮੂੰਹ ਦਾ ਮਿੱਠਾ ਹੋਵੇ ਨਾ, ਕਹਿੰਦੇ ਬੰਦਾ ਖਤਰਨਾਕ ਬਹੁਤ ਹੁੰਦਾ ਉਹ, ਵੀ ਤੁਹਾਨੂੰ ਲੁੱਟਣ ਦੀ ਸਕੀਮ ਦੇ ਵਿੱਚ ਆ ਉਹ, ਠੀਕ ਹੈ ਜੀ। ਮੈਨੂੰ ਨਹੀਂ ਪਤਾ, ਮੈਂ ਸਿਰ ਇੱਕ ਸੁਣੀ ਸੁਣਾਈ ਗੱਲ ਕਰਦਾ ਪਿਆ ਏ, ਕੀ ਸੱਚੀ ਗੱਲ ਆ ਇਹ? ਜਾਂ ਲੁੱਟਿਆ ਹੋਵੇ ਕਿਸੇ ਨੂੰ, ਕਿਸੇ ਨੇ ਗੱਲਾਂ ਕਰਕੇ ਇੱਦਾਂ ਦੀਆਂ, ਠੀਕ ਹੈ ਜੀ, ਵੀ ਉਹਨਾਂ ਦੀ ਅੱਖ ਤੁਹਾਡੇ ਪੈਸੇ 'ਤੇ ਆ। ਹੁਣ ਜਿਹੜਾ ਤੁਹਾਡੇ ਕੋਲ ਧਨ ਆ ਸਵਾਸਾਂ ਰੂਪੀ, ਤੁਹਾਨੂੰ ਸਾਹ ਆ ਰਹੇ ਆ, ਇਹਦਾ ਸੰਸਾਰ 'ਤੇ ਮੁੱਲ ਨਹੀਂ ਹੈਗਾ। ਆਪਾਂ ਵੇਖਿਆ ਕੋਵਿਡ ਦੇ ਵਿੱਚ ਕੋਈ ਨਹੀਂ ਲੱਗ ਗਿਆ ਆ, ਸੰਗੀ ਸਾਥੀ ਵੀ ਡਰਦੇ ਮਰੇ ਮੂੰਹ ਲਪੇੜ ਕੇ ਤੁਰੇ ਰਹੇ ਪਾਸੇ, ਵੀ ਪਤਾ ਨਹੀਂ ਸਾਨੂੰ ਨਾ ਕਿਤੇ ਦੁੱਖ ਲੱਗ ਜਾਵੇ,
ਇੰਨਾ ਡਰ ਸੀ ਉਦੋਂ ਮੁੱਲ ਪਿਆ ਸੀ ਸਵਾਸਾਂ ਦਾ। ਘਰ ਦਾ ਜੇ ਬੰਦਾ ਬਿਮਾਰ ਵੀ ਹੋ ਜਾਵੇ ਉਹਨੂੰ ਜਾਂ ਤਾਂ ਪਾਸੇ ਭੇਜਦੇ ਜਾਂ ਕਮਰੇ 'ਚ ਡੱਕ ਦਿੰਦੇ ਸੀਗੇ। ਇੰਨਾ ਡਰ ਸੀਗਾ ਉਦੋਂ ਆਪਾਂ ਨੂੰ, ਮਰਨ ਦਾ ਡਰ ਆ। ਚਲੋ ਖੈਰ, ਹੁਣ ਆਪਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਮਹਾਰਾਜ ਸਮਝਾ ਰਹੇ ਗੁਰਬਾਣੀ ਵਿੱਚ ਆਪਾਂ ਕਰਨੀ ਆ, ਇਹ ਵਣਜ ਦਾ ਵਪਾਰ ਕਿਵੇਂ ਕਰਨਾ। ਜਦੋਂ ਪਹਿਲੇ ਸਮੇਂ ਦੇ ਵਿੱਚ ਵਪਾਰ ਕੇਂਦਰ ਹੁੰਦੇ ਸੀਗੇ, ਇਸ ਕਾਲ ਦੇ ਦੇਸ਼ ਵਿੱਚ ਇੱਕ ਵਪਾਰ ਕੇਂਦਰ ਆ। ਕੀ ਆ ਜੀ ਇਹ? ਕਾਲ ਦੇ ਕੋਲ ਵਪਾਰ ਕੇਂਦਰ ਆ। ਜਿਵੇਂ ਕਿਸੇ ਨੇ ਆਮ ਦ੍ਰਿਸ਼ਟਮਾਨ 'ਚ ਆਪਾਂ ਕਹਿੰਦੇ ਹਾਂ, ਜੇ ਕਿਸੇ ਨੇ ਕੋਈ ਸੌਦਾ ਵੇਚਣਾ ਵੀ ਉਹਨੂੰ ਲਿਸ਼ਕ ਪੁਸ਼ਕ ਕੇ ਨਾ ਤੁਹਾਡੇ ਅੱਗੇ ਧਰ ਦੇਗਾ, ਇਹਨੂੰ ਖਰੀਦ ਕੇ ਲੈ ਜਾਣਗੇ। ਜਿਹਨੂੰ ਪਰਖ ਨਹੀਂ ਹੁੰਦੀ ਉਹ ਤਾਂ ਕਹੇਗਾ ਬੜੀ ਵਧੀਆ ਚੀਜ਼ ਆ, ਉਹਨੂੰ ਬਾਏ ਕਰ ਲਏਗਾ। ਅਤੇ ਜੋ ਹੈ ਇੰਨੇ ਮਹਿੰਗੇ ਰਤਨ ਉਹ ਕੌਡੀਆਂ ਦੇ ਭਾਵ ਜੋ ਖਰੀਦ ਕੇ ਚਲੇ ਜਾਂਦਾ, ਰਤਨ ਦੇ ਤੇ ਕੌਡੀਆਂ ਖਰੀਦ ਕੇ ਚਲੇ ਗਿਆ। ਅਤੇ ਮਹਾਰਾਜ ਸਮਝਾਉਣ ਲਈ, ਜੋ ਤੁਸੀਂ ਇਸ ਕਾਲ ਦੇ ਦੇਸ਼ 'ਚ ਆਉਂਦੇ ਹੋ, ਤੁਸੀਂ ਸਾਰੇ ਇਸ ਰਜੋ ਗੁਣ 'ਤੇ ਆਉਂਦੇ ਹੋ, ਇਸ ਰਜੋ ਗੁਣ ਦੇ ਉੱਤੇ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਆ ਇਹ ਵੀ ਇੱਧਰ ਆ ਜਾਂਦੇ, ਹੱਟੀਆਂ ਹੈ। ਮਹਾਰਾਜ ਸਮਝਾ ਰਹੇ ਆਪਾਂ ਨੂੰ ਗੁਰਬਾਣੀ ਵਿੱਚ, ਇਹ ਚਾਰ ਹੱਟੀਆਂ ਨੇ, ਸਤੋ ਗੁਣ ਦੀ ਹੱਟੀ, ਰਜੋ ਗੁਣ ਦੀ ਹੱਟੀ, ਤਮੋ ਗੁਣ ਦੀ ਹੱਟੀ ਅਤੇ ਇੱਕ ਮੋਕਸ਼ ਦਾ ਹੱਟ। ਜਿਵੇਂ ਆਪਾਂ ਨੂੰ ਸਮਝਾਇਆ ਜਾਂਦਾ ਵੀ ਚਾਰ ਹੱਟ ਨੇ, ਤਿੰਨ ਹੱਟ ਕਾਲ ਦੇ ਦੇਸ਼ ਵਿੱਚ ਨੇ, ਚੌਥਾ ਹੱਟੀ ਨਾਮ ਦੀ ਉਹ ਕਿੱਥੇ ਆ ਜੀ? ਚੌਥੇ ਪਦ ਦੇ ਵਿੱਚ। ਹੁਣ ਆਪਾਂ ਨੂੰ ਸਮਝਾਇਆ ਜਾਣ ਲੱਗਿਆ ਵੀ ਜਿਹੜਾ ਜੀਵ ਇਹਨਾਂ ਹੱਟੀਆਂ 'ਤੇ ਜਾਏਗਾ, ਜਿਵੇਂ ਦ੍ਰਿਸ਼ਟਮਾਨ 'ਚ ਹੱਟੀ ਬੋਲੀ ਪੁਰਾਣੀ ਹੈ, ਪਿੰਡਾਂ 'ਚ ਪਹਿਲਾਂ ਹੱਟੀ ਹੁੰਦੀ ਸੀਗੀ, ਕਹਿੰਦੇ ਉੱਥੇ ਜਾ ਕੇ ਕੀ ਆ, ਤੁਹਾਨੂੰ ਬਿਨਾਂ ਪੈਸੇ ਤੋਂ ਸੌਦਾ ਨਹੀਂ ਮਿਲਦਾ ਹੈਗਾ। ਅਤੇ ਮਹਾਰਾਜ ਕਹਿ ਰਹੇ ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨਾਂ ਸਵਾਸਾਂ ਤੋਂ ਇਹਨਾਂ ਹੱਟੀਆਂ 'ਤੇ ਤੁਹਾਨੂੰ ਸੌਦਾ ਨਹੀਂ ਮਿਲਣਾ। ਕੋਈ ਆਪਣੇ ਵਿੱਚ ਉਹ ਐਸਾ ਹੈ ਵੀ ਜਿਹੜਾ ਬਿਨਾਂ ਹੱਟੀਆਂ ਤੋਂ ਫੁਰਨੇ ਵਿਚਾਰ ਲਈ ਜਾ ਰਿਹਾ? ਕੋਈ ਵੀ ਨਹੀਂ। ਤੁਸੀਂ ਸਾਹ ਦਿੰਦੇ ਹੋ ਇਹਨਾਂ ਹੱਟੀਆਂ 'ਤੇ ਜਾ ਕੇ, ਰਜੋ ਗੁਣ ਦੇ ਉੱਤੇ ਤ੍ਰਿਸ਼ਨਾਵਾਂ, ਚਿੰਤਾ, ਫਿਕਰ, ਸੈਂਸੇ, ਕਾਰੋਬਾਰ ਦੇ ਵਿਚਾਰ, ਗ੍ਰਸਥ ਦੇ ਸਕੂਲ ਕਾਲਜ ਦੇ ਵਿਚਾਰ ਤੁਸੀਂ ਖਰੀਦਦੇ ਪਏ ਹੋ, ਸਾਹ ਦਿੰਦੇ ਹੋ ਤਾਂ ਤੁਹਾਨੂੰ ਇੱਥੋਂ ਫੁਰਨੇ ਮਿਲਦੇ ਸਾਰਿਆਂ ਨੂੰ। ਜੇ ਇਸ ਤਮੋ ਗੁਣ ਹੱਟੀ ਜਾਂਦੇ ਹੋ ਤਾਂ ਮਹਾਰਾਜ ਕਹਿੰਦੇ ਇੱਥੇ ਜ਼ਹਿਰ ਦਾ ਸੌਦਾ ਮਿਲਦਾ ਸਾਰਿਆਂ ਨੂੰ, ਇੱਥੇ ਮਿਲਦਾ ਅਗਨ ਦਾ ਸੌਦਾ, ਇੱਥੇ ਮਿਲਦਾ ਏ ਸੁੱਖ ਦਾ ਸੌਦਾ। ਇਹ ਤਿੰਨ ਹੱਟੀਆਂ ਹੋ ਗਈਆਂ। ਜਿਹੜੀ ਇਹ ਹੱਟੀ ਆ ਸੁੱਖ ਦੀ, ਇੱਥੇ ਵੀ ਕੋਈ ਵਿਰਲਾ ਵਿਰਲਾ ਜਾਂਦਾ ਏ, ਕਿਉਂਕਿ ਇੱਥੇ ਵੀ ਚੋਰ ਬਣ ਕੇ ਬਹਿ ਜਾਂਦੇ। ਆਪਾਂ ਸੁਬਾਹ ਸੁਣਿਆ ਸਾਰਿਆਂ ਨੇ, ਇੱਥੇ ਲੁੱਟ ਲੈਂਦੇ ਤੁਹਾਨੂੰ ਸਾਰਿਆਂ ਨੂੰ। ਹੁਣ ਸਵਾਸ ਆ ਗਿਆ, ਸਾਡੀ ਸੁਰਤੀ ਸਰੀਰ ਦੇ ਵਿੱਚ ਆ ਗਈ ਆ। ਜਦੋਂ ਸਰੀਰ ਦੇ ਵਿੱਚ ਆ ਗਈ, ਇਹਨਾਂ ਨੇ ਆਵਾਜ਼ ਮਾਰਨੀ ਆ ਵੀ ਜਿਹਨੇ ਸੌਦਾ ਲੈਣਾ ਤਾਂ ਆ ਜਾਓ। ਹੁਣ ਜਦੋਂ ਇਹ ਆਵਾਜ਼ ਮਾਰਦੇ ਆ, ਜਿਹੜਾ ਮਨ ਉੱਥੇ ਉਸ ਅਵਸਥਾ 'ਚ ਬੈਠਿਆ ਹੁੰਦਾ ਏ, ਇਹ ਸੁਣਦਾ ਮੈਨੂੰ ਕਿਸਨੇ ਆਵਾਜ਼ ਮਾਰੀ ਆ। ਜਦੋਂ ਆਵਾਜ਼ ਮਾਰੀ ਆ, ਜੇ ਤਾਂ ਇਹ ਜਾਗਤ ਰਹੇਗਾ, ਇਹਨੂੰ ਪਤਾ ਲੱਗ ਜਾਏਗਾ ਵੀ ਜਦੋਂ ਉਸ ਕਾਲ ਦੇ ਦੇਸ਼ 'ਚੋਂ ਆਪਾਂ ਆਉਂਦੇ ਹਾਂ, ਇਹ ਦਰ 'ਤੇ ਬੈਠੇ ਹੁੰਦੇ ਆ। ਐਂ ਤਾਂ ਭਰੋਸਾ ਨਹੀਂ ਕਰਨਾ ਆਪਾਂ ਕਿਸੇ ਨੇ ਵੀ ਪੰਚ ਪਹਿਰੂਆ ਦਰ ਮੈਂ ਰਹਿਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚੇਤ ਰਹੋ ਤੋਂ ਲੈ ਪ੍ਰਗਾਸ ਉਜਿਆਰਾ। ਤੁਸੀਂ ਕਹਿੰਦੇ ਵੀ ਸ਼ਬਦ ਦਾ ਚਾਨਣ ਲੈ ਕੇ ਆਉਣਾ, ਇਹਨਾਂ ਪੰਜਾਂ ਕੋਲੋਂ ਸੌਦਾ ਨਹੀਂ ਕਿਸੇ ਨੇ ਵੀ ਖਰੀਦਣਾ ਹੈਗਾ। ਜਿਹੜੇ ਤੁਹਾਨੂੰ ਸਵਾਸ ਦਿੱਤੇ ਆ, ਤੁਹਾਨੂੰ ਉਸ ਹੱਟੀ ਵਾਜ ਦਿੱਤੇ, ਇੱਥੇ ਨਾਮ ਦਾ ਹੱਟ ਆ, ਮੋਕਸ਼ ਦਾ ਹੱਟ ਆ, ਉਹ ਚੌਥੇ ਪਦ ਦੇ ਵਿੱਚ ਆ। ਹੁਣ ਕਈ ਜੀਵ ਸਿਆਣੇ ਹੁੰਦੇ ਆ, ਉਹ ਕਹਿੰਦੇ ਅਸੀਂ ਇਹ ਚਾਰੇ ਹੱਟੀਆਂ 'ਤੇ ਸਾਨੂੰ ਪਤਾ ਕਿਵੇਂ ਵਿਚਰਨਾ ਹੈ, ਕਿਵੇਂ ਸੌਦਾ ਲੈਣਾ ਹੈ। ਪਰ ਮਹਾਰਾਜ ਕਹਿੰਦੇ ਜੇ ਕੋ ਚਾਰ ਪਦਾਰਥ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਤੁਹਾਨੂੰ ਉਹਨਾਂ ਸਾਧੂਆਂ ਦੀ ਸ਼ਰਨ 'ਚ ਜਾਣਾ ਪੈਣਾ ਜਿਹੜੇ ਤੁਹਾਨੂੰ ਇਹਨਾਂ ਚਾਰੇ ਹੱਟਾਂ 'ਚ ਵਿਚਰਨ ਦਾ ਤੁਹਾਨੂੰ ਭੇਤ ਦੇਣਗੇ ਵੀ ਕਿੱਥੋਂ ਕਿੰਨਾ ਕਿੰਨਾ ਸੌਦਾ ਲੈਣਾ ਸਾਰਿਆਂ ਨੇ। ਹੁਣ ਜਿਹਨੂੰ ਭੇਤ ਨਹੀਂ ਹੁੰਦਾ, ਉਹ ਆਉਂਦਾ ਏ ਉੱਡਦਿਆਂ ਸਾਰ ਹੀ ਫੁਰਨਾ ਲਿਆ, ਸਵਾਸ ਦਿੱਤੇ, ਵਿਚਾਰ ਸ਼ੁਰੂ। ਸੁਬਾਹ ਤੋਂ ਲੈ ਕੇ ਸ਼ਾਮ ਤੱਕ
ਸਾਨੂੰ ਇਹ ਨਹੀਂ ਪਤਾ ਕਿਸੇ ਆਪਾਂ ਜੀਵ ਨੂੰ ਵੀ ਕਿਹੜੀ ਹੱਟੀ ਤੋਂ ਆਪਾਂ ਕਿੰਨਾ ਸੌਦਾ ਖਰੀਦ ਲਿਆ ਕਿਸੇ ਨੇ। ਆਪਾਂ ਨੂੰ ਸਮਝਾ ਜਦ ਦ੍ਰਿਸ਼ਟਮਾਨ ਇਸ ਸਰੀਰ ਵਿੱਚ ਆਏ, ਕਹਿੰਦੇ ਜਦੋਂ ਤੁਸੀਂ ਬੋਲੀ ਬੋਲੀ ਕਾਲ ਦੇ ਦੇਸ਼ ਦੀ ਤੁਹਾਡਾ ਲੇਖਾ ਸ਼ੁਰੂ, ਕੀ ਸਮਝਾ ਰਹੇ ਆ? ਕਹਿੰਦੇ ਵੀ ਲੇਖੇ ਬੋਲਣ ਬੋਲੀਏ, ਲੇਖੇ ਖਾਣਾ ਖਾਓ, ਲੇਖੇ ਸਾਹ ਲਵਾਈਏ, ਲੇਖੇ ਸੁਣ ਵਿਖਾਓ। ਕਹਿੰਦੇ ਲੇਖੇ ਵਾੜ ਚਲਾਈਏ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈਏ, ਪੜ੍ਹੇ ਕਹਿ ਪੁੱਛਣ ਜਾਓ। ਕਹਿੰਦੇ ਕਿਸੇ ਪੜ੍ਹੇ ਲਿਖੇ ਨੂੰ, ਕਿਸੇ ਵਿਦਵਾਨ ਨੂੰ ਪੁੱਛਣ ਦੀ ਲੋੜ ਨਹੀਂ। ਜੇ ਤੁਹਾਨੂੰ ਤੁਹਾਡੇ ਪਿਤਾ ਨੇ ਸਵਾਸਾ ਰੂਪੀ ਧਨ ਦਿੱਤਾ ਏ, ਇਹਦਾ ਲੇਖਾ ਵੀ ਤੁਹਾਨੂੰ ਹੀ ਸਾਰਿਆਂ ਨੂੰ ਦੇਣਾ ਪੈਣਾ ਏ। ਦ੍ਰਿਸ਼ਟਮਾਨ ਦੇ ਵਿੱਚ ਜਦੋਂ ਅਸੀਂ ਆਪਣੇ ਬੱਚੇ ਨੂੰ 100 ਰੁਪਈਆ ਦਿੰਦੇ ਹਾਂ, ਸ਼ਾਮ ਨੂੰ ਪੁੱਛਦੇ ਪੁੱਤ 100 ਰੁਪਏ ਦਾ ਕੀ ਕਰਕੇ ਆ, ਦੱਸ ਤਾਂ ਸਹੀ ਤੂੰ। ਜਿਹੜਾ ਬੱਚਾ ਸਿਆਣਾ ਹੁੰਦਾ ਉਹ 100 ਦਾ 1000 ਵੀ ਬਣਾ ਸਕਦਾ, 100 ਦਾ 500 ਵੀ ਬਣਾ ਸਕਦਾ। ਜਿਹੜਾ ਬੱਚਾ ਨਿਕੰਮਾ ਹੁੰਦਾ ਏ ਉਹ 100 ਕੀ ਕਰੇਗਾ, ਖਾ ਪੀ ਕੇ ਆ ਜਾਏਗਾ, ਦੋਸਤਾਂ ਨਾਲ ਬਾਹਰ ਖਰਚਿਆਏਗਾ, ਨਸ਼ਾ ਪੱਤਾ ਕਰ ਲਏਗਾ, ਉਹ ਖਰਚ ਕੇ ਆ ਜਾਂਦਾ। ਇੱਦਾਂ ਹੀ ਆਪਣੇ ਮਨਾਂ ਦੀ ਅਵਸਥਾ ਏ, ਜੋ ਸਾਡਾ ਮਨ ਇਸ ਕਾਲ ਦੇ ਦੇਸ਼ ਵਿੱਚ ਆਉਂਦਾ ਏ, ਸਾਨੂੰ ਇਹ ਪਤਾ ਹੀ ਨਹੀਂ। ਜਿਹੜੇ ਪੰਜੇ ਅਸੀਂ ਮਿੱਤਰ ਬਣਾ ਬੈਠੇ, ਕਾਮ ਕ੍ਰੋਲੋ ਮਹੰਕਾਰ, ਇਹ ਤੁਹਾਨੂੰ ਕਿਹੜੀ ਕਿਹੜੀ ਹੱਟੀਆਂ 'ਤੇ ਲਿਜਾ ਕੇ ਤੁਹਾਡਾ 700 ਰੁਪਈਆ ਧਨ ਖਰਚ ਕਰਦੇ ਪਏ ਆ। ਸਾਨੂੰ ਕੋਈ ਸੋਝੀ ਨਹੀਂ ਹੈ ਵੀ ਜਿਹੜੇ 4 ਹੱਟ ਆ, ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਪਈ ਸਿਮਰ ਸਿਮਰ ਵਿਧਾਤਾ, ਸਾਨੂੰ ਇਹੀ ਨਹੀਂ ਪਤਾ ਵੀ ਅਸੀਂ ਇਸ ਇਲਾਕੇ ਦੇ ਵਿੱਚ ਅਰਥਚਾਰੇ 'ਤੇ ਕਿੰਨੇ ਕੁ ਸਵਾਸ ਖਰੀਦ ਖਰਚਣੇ ਆ, ਕਿੰਨੇ ਕੁ ਆਪਾਂ ਕਾਮ ਦੇ ਹੱਟ 'ਤੇ ਖਰੀਦਣੇ ਆ, ਅਤੇ ਕਿੰਨੇ ਆਪਾਂ ਸਤੋ ਗੁਣ ਧਰਮ 'ਤੇ ਖਰੀਦਣੇ, ਅਤੇ ਕਿੰਨੇ ਕੁ ਆਪਾਂ ਮੋਕਸ਼ 'ਤੇ ਖਰੀਦਣੇ ਆ। ਪਰ ਜਿਹੜੇ ਜੀਵਾਂ ਨੂੰ ਸੋਝੀ ਹੁੰਦੀ ਆ, ਉਹ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਪੁੱਛਦੇ ਆ, ਕਿਉਂਕਿ ਉਹਨਾਂ ਦਾ ਆਪਣਾ ਜੀਵਨ ਹੁੰਦਾ। ਫਿਰ ਉਹ ਸਮਝਾਉਂਦੇ ਆ, ਕਹਿੰਦੇ ਜਿੰਨੀ ਕੁ ਤੁਹਾਨੂੰ ਇਸ ਇਲਾਕੇ 'ਚ ਵੇਚਣ ਦੀ ਲੋੜ ਆ, ਜਿੰਨਾ ਕੁ ਤੁਹਾਨੂੰ ਇੱਥੋਂ ਸੌਦਾ ਚਾਹੀਦਾ, ਤੁਸੀਂ ਓਨੇ ਕੁ ਹੀ ਸਵਾਸ ਖਰਚਣੇ ਆ, ਭਾਵੇਂ ਕਾਮ ਨੂੰ ਗ੍ਰਸਤ ਵਿੱਚ ਲਿਆਏ, ਰਜੋ ਗੁਣ ਅਰਥਚਾਰੇ 'ਤੇ ਜਾਂ ਸਤੋ ਗੁਣ 'ਤੇ। ਮੋਸਟਲੀ ਜੀਵ ਰਜੋ ਗੁਣ ਦੇ 'ਤੇ, ਜਦੋਂ ਆਪਾਂ ਸਾਰੇ ਜਾਣੇ ਆਉਂਦੇ ਹਾਂ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਗ੍ਰਸਤ ਵਿੱਚ ਵਿਚਰਨਾ ਕਿਵੇਂ ਆ। ਬੱਚੇ ਆ ਉਹ ਸਕੂਲ ਕਾਲਜ ਦੀ ਪੜ੍ਹਾਈਆਂ ਦੇ ਵਿੱਚ ਟੈਨਸ਼ਨਾਂ 'ਚ ਲੈ ਕੇ ਬੈਠੇ ਆ, ਉੱਥੇ ਪੜ੍ਹਾਈ ਕਰੀ ਜਾ ਰਹੇ ਕਰੀ ਜਾ ਰਹੇ ਕਰੀ ਜਾ ਰਹੇ, ਉਹਨਾਂ ਨੂੰ ਨਹੀਂ ਪਤਾ ਵੀ ਕਿੰਨੇ ਕੁ ਸਵਾਸ ਖਰਚਣੇ ਆ। ਜੋ ਸਾਡਾ ਮਨ ਬਾਹਰ ਮੁਖੀ ਹੁੰਦਾ, ਗ੍ਰਸਤ ਤੋਂ ਬਾਹਰ ਜਾਂਦਾ, ਦੂਜੇ ਆਕਾਰ ਦੇਖਦਾ, ਉਹਨੂੰ ਨਹੀਂ ਪਤਾ ਉੱਥੇ ਕਿੰਨੇ ਕੁ ਸਵਾਸ ਖਰਚਣੇ, ਉਹ ਦੇਖ ਦੇਖ ਕੇ ਸੋਚੀ ਜਾਂਦਾ ਰੀਲ ਬਣਾਈ ਜਾਂਦਾ। ਇਹ ਸਤੋ ਗੁਣ ਜਦੋਂ ਆਪਾਂ ਸਾਰੇ ਸਿਰੇ ਉੱਠ ਕੇ ਬਾਣੀ ਪੜ੍ਹਦੇ ਹਾਂ, ਇਹਦੇ ਉੱਤੇ ਵੀ ਆਪਾਂ ਨੂੰ ਇਹ ਨਹੀਂ ਪਤਾ ਕਿੰਨੇ ਕੁ ਸਵਾਸ ਖਰਚਣੇ ਆ। ਜਦੋਂ ਸਵੇਰੇ ਉੱਠ ਕੇ ਆਪਾਂ ਨਿਤਨੇਮ ਦੀ ਬਾਣੀ ਪੜ੍ਹਦੇ ਹਾਂ, ਕਹਿੰਦੇ ਸਾਨੂੰ ਹੁਕਮ ਆ ਬਾਣੀ ਪੜ੍ਹਨ ਦਾ, ਵਿਚਾਰਨ ਦਾ ਨਹੀਂ ਹੈਗਾ, ਕਿਉਂਕਿ ਇਹ ਆਪਣੀ ਮੱਤ ਚੱਲਦੀ ਪਈ ਆ। ਜਦੋਂ ਤੁਹਾਡਾ ਗੁਰਸਿੱਖਾਂ ਨਾਲ ਸੰਗ ਹੋਏਗਾ, ਜਦੋਂ ਰਜੋ ਗੁਣ 'ਤੇ ਆਉਣਾ, ਉਹ ਫਿਰ ਦੱਸਣਗੇ ਆਪਾਂ ਨੂੰ ਵੀ ਜਦੋਂ ਤੁਸੀਂ ਸਵਾਸ ਲੈਣਾ, ਇਹ ਸੋਚ ਕੇ ਲੈਣਾ ਵੀ ਇਹ ਵਿਚਾਰ ਮੇਰੇ ਲੈਣੇ ਵਾਲਾ ਕਿ ਨਹੀਂ ਲੈਣੇ ਵਾਲਾ। ਪਹਿਲੀ ਗੱਲ ਤਾਂ ਉਸ ਸਮੇਂ ਦੀ ਵਿਚਾਰ ਕਰਕੇ ਚੱਲਣੀ ਆ ਵੀ ਇੱਕ ਮੈਨੂੰ ਸਾਹ ਦੇ ਤਾ, ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣਾ, ਵੀ ਮੈਨੂੰ ਕੋਈ ਜ਼ਿਆਦਾ ਧਨ ਨਹੀਂ ਮਿਲਿਆ, ਆਪਾਂ ਸਾਰੇ ਇੱਕ ਸਾਹ 'ਤੇ ਖੜ੍ਹੇ ਹਾਂ, ਇੱਥੇ ਕੋਈ ਵੀ ਜੀਵ ਆ ਇੱਕ ਸਾਹ 'ਤੇ ਖੜ੍ਹੇ ਹਾਂ। ਹੁਣ ਇੱਕ ਸਾਹ 'ਤੇ ਖੜ੍ਹੇ ਹਾਂ ਤਾਂ ਮਹਾਰਾਜ ਕਹਿੰਦੇ ਰਜੋ ਗੁਣ ਦੇ ਉੱਤੇ ਆਪਾਂ ਆਏ ਹਾਂ। ਰਜੋ ਗੁਣ ਦੇ ਵਿੱਚ ਜਿੰਨੀ ਕੁ ਲੋੜ ਆ ਫੁਰਨਾ ਲੈਣ ਦੀ, ਮੰਨ ਲਓ ਵੀ ਆਪਾਂ ਖੇਤੀ ਕਰਦੇ ਹਾਂ, ਆਪਾਂ ਹੀ ਸੋਚਣਾ ਵੀ ਅੱਜ ਕਿਹੜੇ ਕਿਆਰੇ ਨੂੰ ਪਾਣੀ ਲਾਉਣਾ ਜਾਂ ਮੰਡੀ ਵਿੱਚ ਕੀ ਕਰਨਾ ਜਾ ਕੇ। ਫੁਰਨਾ ਲਿਆ, ਨਾਲ ਹੀ ਕੀ ਕਰੇਗਾ ਉਹ, ਵਾਹ ਗੁਰੂ ਵਾਹ ਗੁਰੂ, ਕਿਉਂਕਿ ਉਹਨੂੰ ਪਤਾ ਹੈ ਵੀ ਫੁਰਨਾ ਲੈ ਕੇ ਮੈਂ ਕੰਮ ਸ਼ੁਰੂ ਕਰ ਲਿਆ, ਹੁਣ ਮੇਰਾ ਕੰਮ ਕੀ ਆ, ਜਿਹੜੇ ਮੈਨੂੰ ਸਵਾਸ ਆ ਰਹੇ ਆ ਮੈਂ ਇਹਨਾਂ ਨੂੰ ਸਫਲੇ ਕਿਵੇਂ ਕਰਨਾ ਹੈ, ਕਿਉਂਕਿ ਇਹ ਸਵਾਸਾਂ ਰਾਹੀਂ ਤੁਹਾਨੂੰ ਮਿਲਣਾ ਹੈ ਨਾਮ ਦਾ ਸੌਦਾ, ਇਹ ਚੌਥੇ ਪਦ ਵਿੱਚ ਆ। ਹੁਣ ਇਸ ਕਾਲ ਦੇ ਦੇਸ਼ ਵਿੱਚ ਮਹਾਰਾਜ ਸਮਝਾ ਰਹੇ ਨੇ, ਕਹਿੰਦੇ ਇਹ ਮੋਕਸ਼ ਦੀ ਹੱਟੀ ਦਾ ਭੇਤ ਨਹੀਂ ਮਿਲਦਾ ਕਿਸੇ ਨੂੰ ਵੀ।
ਹੁਣ ਜਦੋਂ ਆਪਾਂ ਵਿਚਾਰਾਂ ਦੇ ਵਿੱਚ ਹੁੰਦੇ ਹਾਂ, ਕਿਸੇ ਨੂੰ ਨਾਮ ਦਾ ਚੇਤਾ ਆਉਂਦਾ, ਆਪਾਂ ਨਾਮ ਦੀ ਪ੍ਰਾਪਤੀ ਵੀ ਕਰਨੀ ਆ? ਨਹੀਂ, ਕਿਉਂਕਿ ਮਨ ਕਿੱਥੇ ਬੈਠਾ ਏ? ਇਸ ਇਲਾਕੇ 'ਚ ਬੈਠਾ, ਸੋਚੀ ਜਾ ਰਿਹਾ। ਹੁਣ ਜਿਵੇਂ ਆਪਾਂ ਪਹਿਲਾਂ ਬੇਨਤੀ ਕੀਤੀ ਵੀ ਸਵਾਸ ਆ ਰਹੇ ਨੇ, ਇਹਨੂੰ ਪਤਾ ਨਹੀਂ। ਹੁਣ ਇਸ ਮਨ ਨੂੰ ਪਤਾ ਨਹੀਂ ਹੈ, ਇਹ ਮਰਜ਼ੀ ਮੁਤਾਬਕ ਹਰ ਕਿਤੇ ਪੌਣ ਤੁਹਾਡੇ ਸਵਾਸ ਖਰਚਾਈ ਜਾ ਰਹੇ ਆ, ਕਿੰਨੇ ਖਰਚ ਰਹੇ ਇਹਨੂੰ ਪਤਾ ਨਹੀਂ। ਪਰ ਗੁਰੂ ਸਾਹਿਬ ਕਹਿ ਰਹੇ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਸਵਾਸ ਆ ਰਹੇ ਆ, ਇਹਦਾ ਕਰਜ਼ਾ ਵਧੀ ਜਾ ਰਿਹਾ। ਕਹਿੰਦੇ ਟਾਲੇ ਟੋਲੇ ਦਿਨ ਗਿਆ, ਵਿਆਜ ਬੜਨ ਤੋਂ ਜਾਏ, ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਏ। ਨਾ ਹੀ ਹਰੀ ਨੂੰ ਭਜਿਆ ਆਪਾਂ। ਜਦੋਂ ਆਪਾਂ ਇੱਥੇ ਵਿਚਾਰਾਂ 'ਚ ਖਚਤ ਹੁੰਦੇ ਹਾਂ, ਦੁਖੀ ਹੁੰਦੇ, ਗੁਰਮੁਖ ਕਹਿੰਦੇ ਗੁਰਮੁਖਾ ਕੀ ਗੱਲ ਦੁਖੀ ਹਾਂ? ਕਹਿੰਦੇ ਇਹ ਮਸਲੇ ਖੜ੍ਹੇ ਹੋ ਗਏ। ਕਹਿੰਦੇ ਕੋਈ ਗੱਲ ਨਾ, ਸਿਮਰਨ ਕਰਿਆ ਕਰ ਮਹਾਰਾਜ ਦਾ, ਬਾਣੀ ਪੜ੍ਹ ਕੇ ਵਿਚਾਰਿਆ ਕਰ, ਮਹਾਰਾਜ ਭਲੀ ਕਰੇ। ਕਹਿੰਦੇ ਇੰਨਾ ਟਾਈਮ ਕਿਹਦੇ ਕੋਲ ਆ? ਇੰਨਾ ਟਾਈਮ ਨਹੀਂ ਹੈਗਾ। ਉਹ ਫਿਰ ਆਪਣੀ ਮਤ ਨਾਲ, ਆਪਣੀ ਸੋਚ ਨਾਲ ਇਹ ਕਿਵੇਂ ਪੰਜਾਂ ਦੇ ਜਾਲ 'ਚ ਫਸ ਜਾਂਦਾ ਹੈ। ਜਦੋਂ ਤੁਸੀਂ ਇੱਕ ਫੁਰਨਾ ਲੈਂਦੇ ਹੋ ਚਿੰਤਾ ਦਾ, ਉਹ ਚਿੰਤਾ ਨੂੰ ਤੁਸੀਂ ਇੱਕ ਰੀਲ ਬਣਾ ਕੇ ਆਪਣੇ ਅੰਦਰ ਤੁਰ ਪੈਂਦੇ ਹੋ, ਅੱਖਾਂ ਬੰਦ ਆ ਜਾਂ ਅੱਖਾਂ ਖੁੱਲੀਆਂ 'ਤੇ ਵੀ ਸੋਚੀ ਜਾ ਰਹੇ ਆ। ਸੋਚ ਕਰੇ ਦਿਨਸ ਔਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਅਸੀਂ ਸੋਚੀ ਜਾ ਰਹੇ, ਸੋਚੀ ਜਾ ਰਹੇ ਹਾਂ। ਜਦੋਂ ਸੋਚੀ ਜਾ ਰਹੇ ਹੋ, ਤੁਹਾਨੂੰ ਇਸ ਗਹਿਰਾਈ 'ਚ ਲੈ ਜਾਣਾ, ਤੁਹਾਡੇ ਸਾਰੇ ਸਵਾਸ ਇੱਥੇ ਖਰਚਾਣੇ ਰਜੋ ਗੁਣ ਦੇ ਉੱਤੇ। ਫਿਰ ਤਾਂ ਹੀ ਆਪਾਂ ਵੇਖਦੇ ਹਾਂ ਕਿਸੇ ਨੂੰ ਸਟ੍ਰੈਸ ਹੋ ਜਾਂਦਾ, ਕਿਸੇ ਨੂੰ ਡਿਪਰੈਸ਼ਨ ਹੋ ਜਾਂਦਾ ਏ, ਕੋਈ ਫਿਰ ਗੋਲੀਆਂ ਖਾਂਦਾ ਫਿਰਦਾ ਏ, ਕਿਸੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਕਾਰਨ ਕੀ ਆ? ਜਦੋਂ ਤੁਸੀਂ ਗੁਰੂ ਨੂੰ ਬਿਨਾਂ ਪੁੱਛਿਆ ਇੱਥੇ ਸਵਾਸ ਖਰਚੀ ਜਾਣੇ ਆ, ਤੁਹਾਡੇ ਲੋੜ ਪੈਣਾ ਇੱਥੇ। ਲੋੜ ਪੈਣ ਦਾ ਕਾਰਨ ਕੀ ਆ? ਜਿਹੜਾ ਤੁਹਾਡਾ ਮਨ ਆ, ਜੋ ਆਪਣੇ ਦੋ ਨੇਤਰ ਆ ਨਾ, ਸੱਜਾ ਸੂਰਜ ਖੱਬਾ ਚੰਦਰਮਾ, ਇਹਦੇ ਅੰਦਰ ਜਿਹੜਾ ਆਪਣਾ ਇਹ ਅੱਖ ਆ, ਇਹਦੇ ਅੰਦਰ ਇੱਕ ਸਫੇਦ ਬਿੰਦੂ ਆ, ਉਹਨੂੰ ਧੀਰੀ ਕਿਹਾ ਗੁਰਬਾਣੀ ਦੇ ਵਿੱਚ। ਉਹਦੇ ਸਾਡਾ ਮਨ ਬੈਠਾ ਸਾਰਿਆਂ ਦਾ, ਜਿਵੇਂ ਕਹਿੰਦੇ ਮਨ ਮੈਂ ਜੋਤ, ਜੋਤ ਮੈਂ ਮਨੂਆ, ਪੰਚ ਮਿਲੇ ਗੁਰਭਾਈ। ਕਹਿ ਜਦੋਂ ਆਪਾਂ ਨੂੰ ਭੇਤ ਨਹੀਂ ਹੁੰਦਾ, ਸਾਡਾ ਸਾਰਿਆਂ ਇੱਥੇ ਧਿਆਨ ਰਹਿੰਦਾ ਇਸ ਪੁਆਇੰਟ 'ਤੇ, ਅਤੇ ਦੇਖਦੇ ਆਪਾਂ ਸਿੱਧਾ ਹੀ ਹਾਂ। ਅਤੇ ਜਦੋਂ ਤੁਹਾਡੇ ਅੰਦਰ ਵਿਚਾਰਾਂ ਦਾ ਲੋਡ ਪੈਂਦਾ, ਪ੍ਰੈਸ਼ਰ ਪੈਂਦਾ, ਜਿਹੜੀ ਤੁਹਾਡੀਆਂ ਨਾੜੀਆਂ ਏ ਇਹ ਖਿੱਚੀਆਂ ਜਾਂਦੀਆਂ ਨੇ, ਕਿਉਂਕਿ ਜਿਹੜਾ ਸਾਡਾ ਮਨ ਆ, ਜਿਵੇਂ ਗੱਡੀ ਆਪਾਂ ਚਲਾਉਂਦੇ ਹਾਂ ਨਾ, ਉਹਦੇ 'ਚ ਭਾਵੇਂ ਗੱਡੀ ਸਟਾਰਟ ਆ, ਜਿਵੇਂ ਚਿਰ ਬੰਦਾ ਡਰਾਈਵਰ ਅੰਦਰ ਨਹੀਂ ਬਹਿੰਦਾ, ਗੱਡੀ ਤੁਰਦੀ ਨਹੀਂ ਹੈਗੀ। ਇਸੇ ਪ੍ਰਕਾਰ ਜਿਵੇਂ ਆਪਾਂ ਸਰੀਰ 'ਚ ਆਉਂਦੇ ਹਾਂ ਸਾਰੇ ਜਾਣੇ, ਤੁਹਾਡੀ ਸੁਰਤੀ ਆਉਂਦੀ ਆ, ਇਹਨੇ ਬ੍ਰੇਨ ਤੋਂ ਕੰਮ ਲੈਣਾ ਹੁੰਦਾ ਪਹਿਲਾਂ, ਜਿਹੜੀਆਂ ਆਪਣੇ ਸੈਂਸਿਟਿਵ ਨਰਵਸ ਨੇ ਹਰ ਚੀਜ਼ ਦੀਆਂ, ਉਹਨਾਂ ਨੇ ਕੀ ਕਰਨਾ ਏ, ਪਹਿਲਾਂ ਤੁਹਾਨੂੰ ਜੋ ਹੈਗਾ ਇੱਥੋਂ ਹੀ ਤੁਹਾਡਾ ਡਿਸਕਨੈਕਟ ਕਰ ਦੇਣਾ, ਵੀ ਇਹ ਜਿੱਥੋਂ ਕੰਮ ਲੈਂਦਾ ਬ੍ਰੇਨ ਤੋਂ ਸਾਰੇ ਸਰੀਰ ਨੂੰ ਸਾਂਭਣ ਵਾਸਤੇ, ਇਹਦੀਆਂ ਨਰਵਸ ਹੀ ਡੈਮੇਜ ਹੋ ਜਾਣ, ਸੋਚਣ ਸ਼ਕਤੀ ਸਮਝਣ ਸ਼ਕਤੀ ਬਿਲਕੁਲ ਡੈਡ ਹੋ ਜਾਵੇ। ਤਾਂ ਹੀ ਦੇਖੋ ਜਦੋਂ ਆਪਣਾ ਮਨ ਐਂਗਜ਼ਾਇਟੀ ਦੇ ਵਿੱਚ ਹੁੰਦਾ ਏ, ਡਿਪਰੈਸ਼ਨ 'ਚ ਹੁੰਦਾ ਏ, ਆਪਾਂ ਆਮ ਹਰੇ ਬੋਲੀ ਜਾਂਦੇ ਕਮਲਿਆਂ ਵਾਂਗੂ, ਸੋਚੀ ਜਾਂਦੇ ਆਪਾਂ, ਕਿਉਂਕਿ ਤੁਹਾਨੂੰ ਇਹੀ ਨਹੀਂ ਪਤਾ ਲੱਗ ਰਿਹਾ, ਤੁਸੀਂ ਸੋਚ ਰਹੇ ਹੋ, ਤੁਹਾਡੇ ਜਿਹੜਾ ਅੰਦਰ ਪੂਰਾ ਸਿਸਟਮ ਪੂਰਾ ਡੈਮੇਜ ਕੀਤਾ ਜਾ ਰਿਹਾ ਪੰਜਾਂ ਦੇ ਰਾਹੀਂ। ਫਿਰ ਹੁਣ ਡਾਕਟਰ ਕੀ ਕਰਦੇ ਆ? ਉਹ ਡਾਕਟਰ ਤੁਹਾਨੂੰ ਕੀ ਆ, ਡਿਪਰੈਸ਼ਨ ਦੀਆਂ ਗੋਲੀਆਂ ਦੇ ਦਿੰਦੇ ਆ। ਹੁਣ ਡਿਪਰੈਸ਼ਨ ਕਿਹਨੂੰ ਸੀਗਾ? ਮਨ ਨੂੰ, ਮਨ ਹੀ ਸੋਚਦਾ ਪਿਆ ਸੀਗਾ। ਪਰ ਸੋਚਣ ਨਾਲ ਕੀ ਹੋਇਆ, ਜਿਹੜਾ ਤੁਹਾਡਾ ਅੰਦਰਲਾ ਸਿਸਟਮ ਡੈਮੇਜ ਹੋ ਗਿਆ, ਉਹ ਦਵਾਈਆਂ ਉਹਨਾਂ ਨੂੰ ਸੁੰਨ ਕਰ ਦਿੰਦੀਆਂ, ਜੋ ਸੁੰਨ ਕਰਦੀ ਆਪਾਂ ਨੂੰ ਨੀਂਦ ਆ ਜਾਂਦੀ ਆ, ਠੀਕ ਹੈ ਜੀ। ਸਿਰਫ ਉਹ ਦਵਾਈ ਕੀ ਆ, ਤੁਹਾਨੂੰ ਸਵਾਉਂਦੀ ਆ ਸਾਰਿਆਂ ਨੂੰ, ਹੋਰ ਕੁਝ ਨਹੀਂ ਕਰਦੀ ਹੈਗੀ। ਪਰ ਜਿਸ ਮਨ ਨੇ ਪੰਜਾਂ ਵਸ ਪੈ ਕੇ ਡਿਪਰੈਸ਼ਨ ਚਲੇ ਗਿਆ, ਉਹ ਮਨ ਨੂੰ ਕਿਹੜੀ ਦਵਾਈ ਦੇਣੀ ਆਪਾਂ? ਉਹਦਾ ਵੈਦ ਕਿਹੜਾ ਏ? ਜਿਹਨੂੰ ਕਹਿੰਦੇ ਮੇਰਾ ਵੈਦ ਗੁਰ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਕੀ ਫੰਦਾ। ਜਿਹੜੀ ਪੰਜਾਂ ਨੇ ਸਾਡੇ ਗਲ 'ਚ ਜਮਾਂ ਨੇ ਫਾਈ ਪਾਈ ਹੋਈ ਆ, ਸਾਡੀ ਸੰਘੀ ਕੁੱਟੀ ਹੋਈ ਆ, ਉਹ ਕਦੀ ਸੋਚਿਆ ਨਹੀਂ ਵੀ ਉਹ ਵੀ ਆਪਾਂ ਵੱਢ ਲਈਏ, ਉਸ ਵੈਦ ਨੂੰ ਮਿਲ ਲਈਏ ਜਾ ਕੇ, ਜਿਹਨੂੰ ਮਿਲ ਕੇ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ, ਇਹ ਲਾਇਓ, ਇਹ ਨਾਮ ਦਾ ਆਪਾਂ ਸੌਦਾ ਲੈ ਲਈਏ। ਪਰ ਉਹ ਵਿਚਾਰਦੇ ਨਹੀਂ ਆਪਾਂ, ਕਿਉਂਕਿ ਜਿਹਨੇ ਵਿਚਾਰਨਾ ਸੀ, ਪਹਿਲੀ ਗੱਲ ਤਾਂ ਸਰੀਰ ਵਿੱਚ ਆ ਕੇ ਜਿਹੜੇ ਸਿਸਟਮ ਰਾਹੀਂ ਚੱਲਣਾ ਸੀ, ਉਹ ਸਿਸਟਮ ਤੁਹਾਡਾ ਉਹਨਾਂ ਨੇ ਕੀ ਆ, ਜਿਹੜਾ ਜਿਵੇਂ ਸੋਫਟਵੇਅਰ ਹੁੰਦਾ ਨਾ, ਉਹ ਸੋਫਟਵੇਅਰ ਕੀ ਆ,
ਜ਼ਿਆਦਾ ਲੋਡ ਪਾ ਦਿੰਦੇ ਹੋ ਜਾਂ ਤਾਂ ਬਲਾਸਟ ਹੋ ਜਾਂਦਾ ਅੰਦਰ ਖਾਤੇ ਹੀ ਜਾਂ ਕੰਮ ਕਰਨਾ ਬੰਦ ਕਰ ਦਿੰਦਾ। ਅਤੇ ਜ਼ਿਆਦਾ ਆਪਾਂ ਲੋਡ ਪਾ ਤਾ ਫਿਰ ਇੱਕੇ ਸਿਸਟਮ ਆਪਣੇ ਕੋਲ ਉਹਨੂੰ ਰੀਸੈੱਟ ਕਰਨਾ ਪੈਂਦਾ ਸਿਸਟਮ ਨੂੰ, ਵੀ ਜਿੰਨੀਆਂ ਫਾਈਲਾਂ ਅਸੀਂ ਦਿਮਾਗ 'ਚ ਲਿਆਏ ਜਾਂ ਸੋਫਟਵੇਅਰ 'ਚ ਲਿਆਏ ਉਹ ਸਾਰੀਆਂ ਡਿਲੀਟ ਕਰ ਦਈਏ ਆਪਾਂ, ਦੂਜੀ ਕੋਈ ਚੋਇਸ ਨਹੀਂ। ਅਤੇ ਜਿਹਨੂੰ ਰੀਸੈੱਟ ਨਹੀਂ ਕਰਨਾ ਆਉਂਦਾ ਉਹ ਫਿਰ ਆਪਣੇ ਜਿਹੜੇ ਕੰਪਿਊਟਰ ਨੂੰ ਆਪਣੇ ਫੋਨ ਨੂੰ ਕਹਿ ਲਓ ਉਹ ਸ਼ਾਪ 'ਤੇ ਲੈ ਕੇ ਜਾਂਦਾ। ਹੁਣ ਸਾਡਾ ਸਾਰਿਆਂ ਦਾ ਸਿਸਟਮ ਹੋ ਗਿਆ ਓਵਰਲੋਡ, ਸੋਚ ਸੋਚ ਕੇ ਸਾਡਾ ਸਿਸਟਮ ਓਵਰਲੋਡ ਹੋ ਗਿਆ। ਸਾਨੂੰ ਇਹ ਨਹੀਂ ਪਤਾ ਲੱਗਣ ਦੇ ਰਹੇ ਵੀ ਅਸੀਂ ਕਿਹੜੀ ਹੱਟੀ ਤੋਂ ਕਿਹੜਾ ਸੌਦਾ ਲੈਣਾ। ਫਿਰ ਸਾਨੂੰ ਰੀਸੈੱਟ ਹੋਣ ਵਾਸਤੇ ਇਸ ਇਲਾਕੇ ਵਿੱਚ ਸੋਨੇ ਵਿੱਚ ਸਾਰਿਆਂ ਨੂੰ ਜਾਣਾ ਪੈਂਦਾ, ਜਿੱਥੇ ਜਾ ਕੇ ਤੁਹਾਡੇ ਮਨ ਨੇ ਰੀਸੈੱਟ ਮੋਡ ਦੇ ਵਿੱਚ ਆਉਣਾ ਹੈ, ਸਾਰੀਆਂ ਫਾਈਲਾਂ ਡਿਲੀਟ ਹੋਣੀਆਂ ਹੈ, ਪਰ ਉਹਨੂੰ ਸਮਾਂ ਲੱਗਦਾ ਹੈ। ਕਈ ਵਾਰ ਆਪਾਂ ਸਾਰੇ ਸਿਮਰਨ ਕਰਦੇ ਹਾਂ ਨਾ, ਆਪਾਂ ਕਹਿੰਦੇ ਬੜਾ ਟਾਈਮ ਹੋ ਗਿਆ ਸਿਮਰਨ ਕਰਦਿਆਂ ਨੂੰ, ਅੱਗੇ ਦੀ ਗੱਲ ਦੱਸੋ। ਅੱਗੇ ਦਾ ਤਾਂ ਤੁਹਾਡੇ ਅੰਦਰ ਫੀਡ ਕੋਈ ਚੀਜ਼ ਹੋਏਗੀ ਜੇ ਤੁਹਾਡਾ ਸਿਸਟਮ ਰੀਸੈੱਟ ਹੋਏਗਾ। ਸਿਸਟਮ ਦਾ ਰੀਸੈੱਟ ਹੁੰਦਾ ਹੀ ਨਹੀਂ ਪਿਆ, ਸੌਂਦੇ ਹੈ ਨਹੀਂ ਆਪਾਂ, ਕਲੇਸ਼ ਆਪਣਾ ਮੁੱਕਦਾ ਨਹੀਂ ਹੈਗਾ, ਦੁਬਦਾ ਨਫ਼ਰਤ ਛੱਡਦੇ ਨਹੀਂ ਆਪਾਂ। ਇੱਕ ਫਾਈਲ ਡਿਲੀਟ ਹੁੰਦੀ ਆ, ਪੰਜ ਸੱਤ ਹੋਰ ਆਪਾਂ ਲੋਡ ਕਰ ਲੈਂਦੇ ਆਪਣੇ ਦਿਮਾਗ ਦੇ ਵਿੱਚ। ਫਿਰ ਕਿਵੇਂ ਇਸ ਮਨ ਦਾ ਜਿਹੜਾ ਸਿਸਟਮ ਰੀਸੈੱਟ ਮੋਡ ਦੇ ਵਿੱਚ ਆਏਗਾ, ਠੀਕ ਹੈ ਨਾ ਜੀ। ਇਸ ਕਰਕੇ ਜਿਹੜਾ ਸਿਮਰਨ ਕਰਦੇ ਹਾਂ ਉਹ ਜਿਹੜਾ ਤੁਹਾਡਾ ਅੰਦਰਲਾ ਸਿਸਟਮ ਅਪਸੈੱਟ ਹੋ ਗਿਆ, ਜਦੋਂ ਤੁਹਾਡਾ ਮਨ ਸੁੰਨ ਵਿੱਚ ਅਫੁਰ ਅਵਸਥਾ 'ਚ ਜਾਂਦਾ ਹੈ, ਤੁਸੀਂ ਉੱਥੇ ਜਾ ਕੇ ਆਪਣੇ ਆਪ ਨੂੰ ਰੀਸੈੱਟ ਕਰਦੇ ਹੋ, ਜਾ ਕੇ ਬੈਠਦੇ ਹੋ, ਘੰਟਾ ਦੋ ਘੰਟੇ ਪੰਜ ਘੰਟੇ ਦਸ ਘੰਟੇ ਜਾ ਕੇ ਬਹਿਣਾ ਪੈਂਦਾ। ਜਿਹਨੇ ਜਿੰਨੀਆਂ ਫਾਈਲਾਂ ਅਪਲੋਡ ਕੀਤੀਆਂ ਹੋਈਆਂ ਉਹਨੂੰ ਓਨਾ ਹੀ ਟਾਈਮ ਲੱਗੇਗਾ ਰੀਸੈੱਟ ਹੋਣ ਵਾਸਤੇ। ਅਤੇ ਹੁਣ ਆਪਾਂ ਕਿੰਨੀਆਂ ਕੁ ਫਾਈਲਾਂ ਮਹਾਰਾਜ ਕਹਿੰਦੇ ਅਪਲੋਡ ਕੀਤੀਆਂ ਹੋਈਆਂ, ਉਹ ਮਹਾਰਾਜ ਸਮਝਾ ਰਹੇ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆ। ਜਦੋਂ ਤੁਸੀਂ ਫਾਈਲਾਂ ਇੰਨੀਆਂ ਲੋਡ ਕਰ ਲਈਆਂ ਉਹਨੂੰ ਅਨਲੋਡ ਕਰਨ ਨੂੰ ਵੀ ਬਹੁਤ ਟਾਈਮ ਲੱਗਦਾ ਉਸ ਸਿਸਟਮ ਦੇ ਵਿੱਚੋਂ। ਇਸ ਕਰਕੇ ਸਿਮਰਨ ਕਰਨਾ ਤੁਸੀਂ ਇਹ ਸਾਰਿਆਂ ਨੇ ਚੇਤਾ ਰੱਖਣਾ, ਕਾਹਲੀ ਨਹੀਂ ਕਰਨੀ ਹੈਗੀ, ਕਿਉਂਕਿ ਤੁਹਾਨੂੰ ਸਮਾਂ ਲੱਗਣਾ ਹੈ। ਇੱਕ ਨਹੀਂ ਦੋ ਨਹੀਂ, ਜੁੱਗਾਂ ਜੁੱਗਾਂ ਦੀ ਮੈਲ ਲੱਗੀ ਹੋਈ ਆ, ਜੁੱਗਾਂ ਜੁੱਗਾਂ ਦੀਆਂ ਫਾਈਲਾਂ ਲੋਡ ਕਰ ਲਈਆਂ ਆਪਣੇ ਦਿਮਾਗ 'ਚ ਆਪਾਂ ਸਾਰਿਆਂ ਨੇ ਆਪਣੇ ਮਨ ਦੇ ਵਿੱਚ। ਇਸ ਦਿਮਾਗ ਦੀ ਗੱਲ ਨਹੀਂ ਮੈਂ ਕਰਦਾ ਪਿਆ, ਇਹ ਦਿਮਾਗ ਤਾਂ ਹਰ ਜੂਨ 'ਚ ਤੁਹਾਡਾ ਚੇਂਜ ਕਰ ਦਿੱਤਾ ਜਾਂਦਾ ਹੈ, ਨਵਾਂ ਫਿੱਟ ਕੀਤਾ ਜਾਂਦਾ ਹੈ, ਪਰ ਜਿਹੜਾ ਅਪਲੋਡ ਕਰਨ ਵਾਲਾ ਉਹੀ ਸੇਮ ਬੰਦਾ ਹੈ, ਮਨ ਸਾਡਾ ਸਾਰਿਆਂ ਦਾ। ਇਸ ਕਰਕੇ ਮਹਾਰਾਜ ਸਮਝਾ ਰਹੇ ਨੇ ਜੇ ਤੁਸੀਂ ਚਾਹੁੰਦੇ ਹੋ ਇਸ ਇਲਾਕੇ 'ਚੋਂ ਨਿਕਲਣਾ, ਇਸ ਹੱਟੀਆਂ ਤੋਂ ਸੌਦਾ ਖਰੀਦਣਾ ਬੰਦ ਕਰਨਾ ਚਾਹੁੰਦੇ ਹੋ, ਤੁਸੀਂ ਪਹਿਲਾਂ ਇਸ ਇਲਾਕੇ ਵਿੱਚ ਪ੍ਰਵੇਸ਼ ਹੋ ਸੁੰਨ ਵਿੱਚ। ਜਦੋਂ ਤੁਹਾਡਾ ਮਨ ਸ਼ਬਦ ਦਾ ਅਭਿਆਸ ਕਰੇਗਾ ਸਭ ਤੋਂ ਪਹਿਲਾਂ ਸੁੰਨ ਵਿੱਚ ਜਾਂਦਾ, ਰੀਸੈੱਟ ਮੋਡ ਵਿੱਚ ਜਾਂਦਾ। ਜਦੋਂ ਆਪਾਂ ਵੇਖਦੇ ਹਾਂ ਵੀ ਬੰਦਿਆਂ ਦੀ ਲਾਈਨ ਜ਼ਿਆਦਾ ਲੱਗੀ ਹੋਵੇ ਨਾ, ਸਾਨੂੰ ਵੇਟ ਕਰਨੀ ਪੈਂਦੀ ਆ। ਇਸੇ ਪ੍ਰਕਾਰ ਜਦੋਂ ਆਪਾਂ ਅਭਿਆਸ ਕਰਾਂਗੇ ਤੁਹਾਨੂੰ ਇੱਥੇ ਪਹਿਲਾਂ ਬਿਠਾਇਆ ਜਾਣਾ ਸਹਿਜ ਦੇ ਵਿੱਚ, ਅਫੁਰ ਅਵਸਥਾ ਦੇ ਵਿੱਚ, ਸੋਚਾਂ ਤੋਂ ਰਹਿ ਤੁਹਾਨੂੰ ਬਿਠਾਇਆ ਜਾਣਾ। ਤਾਂ ਮਹਾਰਾਜ ਸਮਝਾ ਰਹੇ ਆ ਜਿਹੜਾ ਤੁਹਾਡਾ ਸਿਸਟਮ ਆ, ਤੁਸੀਂ ਆਪਣਾ ਆਪ ਇੱਥੇ ਸਤਿਗੁਰੂ ਨੂੰ ਅਰਪਣ ਕਰੂੰਗੇ, ਸੋਚੂਗੇ ਵੀ ਮੈਂ ਰੀਸੈੱਟ ਕਰਾਉਣਾ ਆਪਣੇ ਆਪ ਨੂੰ। ਅਤੇ ਜਦੋਂ ਰੀਸੈੱਟ ਹੋ ਜਾਂਦਾ ਏ ਉਹ ਫਿਰ ਫੈਕਟਰੀ ਮੋਡ ਦੇ ਵਿੱਚ ਆ ਜਾਂਦਾ, ਜਿੱਥੋਂ ਉਹ ਚੀਜ਼ ਬਣੀ ਹੁੰਦੀ ਆ ਬਿਲਕੁਲ ਉੱਦਾਂ ਦੀ ਤਿਆਰ ਹੋ ਜਾਂਦੀ। ਹੁਣ ਮਨ ਦਾ ਜਨਮ ਸਾਡਾ ਇਸ ਘਰ ਦੇ ਵਿੱਚੋਂ ਹੋਇਆ, ਪੰਜੇ ਤੱਤਾਂ ਤੋਂ, ਜਿਹਨੂੰ ਮਹਾਰਾਜ ਸਮਝਾ ਰਹੇ ਆ ਕਹਿੰਦੇ ਪੰਜ ਤੱਤ ਸੁਣੋ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ। ਜਦੋਂ ਤੁਹਾਡਾ ਸਿਸਟਮ ਇਸ ਇਲਾਕੇ ਵਿੱਚ ਜਾ ਕੇ ਸੈੱਟ ਹੋਏਗਾ ਫਿਰ ਤੁਸੀਂ ਪਰਮਾਤਮਾ ਨੂੰ ਮਿਲਣ ਬਾਰੇ ਸੋਚੋਗੇ, ਫਿਰ ਇਸ ਨਾਮ ਦੀ ਹੱਟੀ ਬਾਰੇ, ਸੌਦਾ ਖਰੀਦਣ ਬਾਰੇ ਸੋਚੋਗੇ। ਇਸ ਕਰਕੇ ਜਦੋਂ ਆਪਾਂ ਆਉਣਾ ਇਸ ਇਲਾਕੇ 'ਚ, ਇੱਕ ਤਾਂ ਆਹ ਹੋ ਗਿਆ ਨਾ ਸਿਸਟਮ ਸਾਰਿਆਂ ਦਾ ਜਿਹੜੇ ਅਪਸੈੱਟ ਹੋ ਗਏ ਆ, ਬਿਨ ਨਾਮ ਹੈ ਜੱਗ ਕਮਲਾ ਫਿਰਿਆ ਗੁਰਮੁਖ ਨਦਰੀ ਆਇਆ। ਆਪਾਂ ਕਈ ਵਾਰ ਵੇਖਦੇ ਹਾਂ ਨਾ ਵੀ ਜਦੋਂ ਆਪਾਂ ਕੰਪਿਊਟਰ ਖੋਲ੍ਹੀਏ ਆਪਣਾ, ਆਪਾਂ ਫਾਈਲ ਕੋਈ ਖੋਲ੍ਹਣੀ ਹੁੰਦੀ ਹੋਰੇ ਖੁੱਲ੍ਹੀ ਜਾਂਦੀ ਪਈ ਆ। ਇਸੇ ਪ੍ਰਕਾਰ ਜਦੋਂ ਅਸੀਂ ਮਨ ਨਾਲ ਗੱਲ ਕੋਈ ਕਰਦੇ ਹਾਂ ਇਹ ਹੋਰੇ ਗੱਲਾਂ ਕਰੀ ਜਾਂਦਾ ਕਮਲੇ ਵਾਲੀਆਂ। ਆਪਾਂ ਨਾਮ ਦੀ ਗੱਲ ਕਰੀਏ, ਗੁਰਬਾਣੀ ਦੀ ਗੱਲ ਕਰੀਏ, ਇਹ ਗੱਲਾਂ ਸੰਸਾਰ ਦੀਆਂ ਗੱਲਾਂ ਕਰੀ ਜਾਂਦਾ। ਅਸੀਂ ਇਹਦੀ ਦੂਜੀ ਫਾਈਲ ਖੋਲ੍ਹਣਾ ਚਾਹੁੰਦੇ ਆ
ਪਰ ਇਹ ਜਿਹੜੀਆਂ ਅੰਦਰ ਫਾਈਲਾਂ ਲੋਡ ਹੋ ਚੁੱਕੀਆਂ ਉਹ ਖੁੱਲ੍ਹੀ ਜਾਂਦਾ ਵਿਆ ਆਪ ਮੁਹਾਰੇ, ਸੋਚੀ ਜਾ ਰਿਹਾ ਸੋਚੀ ਜਾ ਰਿਹਾ। ਇਸ ਕਰਕੇ ਆਪਾਂ ਸਭ ਨੇ ਕੋਸ਼ਿਸ਼ ਕਰਨੀ ਆ, ਜਿਹੜੇ ਜੀਵ ਇੱਥੇ ਵੱਸ ਚੁੱਕੇ ਆ, ਜਿਹੜੇ ਕਮਲੇ ਹੋ ਗਏ ਆ, ਜਿਹੜੇ ਅਪਸੈਟ ਹੋ ਚੁੱਕੇ ਆ, ਉਹਨਾਂ ਨੂੰ ਸੋਨੇ ਵਿੱਚ ਜਾ ਕੇ ਹੀ ਉਹਦਾ ਰੀਸੈਟ ਸਿਸਟਮ ਹੋਣਾ ਸਾਰਿਆਂ ਦਾ। ਪਤਾ ਲੱਗ ਗਿਆ ਸਾਰਿਆਂ ਨੂੰ ਜੀ, ਬੋਲ ਕੇ ਦੱਸੋ। ਅਤੇ ਇਹਨਾਂ ਵਿੱਚ ਹੁਣ ਆਪਾਂ ਜਿੰਨੇ ਜੀਵ ਬੈਠੇ ਹਾਂ, ਕਿਹਦਾ ਸਿਸਟਮ ਰੀਸੈਟ ਹੋਇਆ ਹੈ? ਕਜੇ ਆਪਾਂ ਫਾਈਲਾਂ ਹੀ ਲੋਡ ਕਰੀ ਜਾਂਦੇ ਪਏ ਬੈਠੇ ਬੈਠੇ? ਦੱਸੋ, ਜਵਾਬ ਦਿਓ। ਨਹੀਂ, ਹਾਂਜੀ ਨਹੀਂ, ਮੈਂ ਸਵਾਲ ਕੀਤਾ ਕਿ ਸਾਡੇ 'ਚੋਂ ਕਿਸਦਾ ਸਿਸਟਮ ਰੀਸੈਟ ਹੋਇਆ ਵੀ ਹੈ ਜਾਂ ਤਾਂ ਫਾਈਲਾਂ ਲੋਡ ਕਰੀ ਜਾਂਦੇ ਬੈਠੇ ਬੈਠੇ, ਇੱਥੇ ਵੀ ਸੋਚੀ ਜਾ ਰਹੇ ਹਾਂ। ਕਿਸੇ ਦੀਆਂ ਫਾਈਲਾਂ ਥੋੜ੍ਹੀ ਜੀਵੀ ਦੀਆਂ ਹੁੰਦੀਆਂ, ਕਿਸੇ ਦੀਆਂ ਵੱਡੀਆਂ ਜੀਵੀ ਦੀਆਂ ਹੁੰਦੀਆਂ, ਫਿਰ ਉਹ ਫਾਈਲਾਂ ਨੂੰ ਕੰਪਰੈਸ ਕੀਤਾ ਜਾਂਦਾ, ਆਪਾਂ ਵੇਖਦੇ ਹਾਂ ਸਾਰੇ ਜਾਣੇ, ਠੀਕ ਹੈ ਜੀ। ਜਦੋਂ ਫਾਈਲਾਂ ਕੰਪਰੈਸ ਹੋ ਜਾਂਦੀਆਂ, ਇਹਦਾ ਮਤਲਬ ਇਹ ਨਹੀਂ ਵੀ ਡਾਟਾ ਡਿਲੀਟ ਹੋ ਗਿਆ, ਉਹ ਕੰਪਰੈਸ ਛੋਟੀ ਕਰ ਦਿੱਤੀ ਆ ਫਾਈਲ। ਫਿਰ ਉਹ ਕੀ ਹੈ, ਜੋ ਰਾਤ ਨੂੰ ਸੁਪਨਾ ਆਉਂਦਾ ਹੈ, ਉਹ ਸਾਰੀਆਂ ਫਾਈਲਾਂ ਖੁੱਲ੍ਹ ਜਾਂਦੀਆਂ ਸਾਡੀਆਂ। ਫਿਰ ਆਪਾਂ ਕਹਿੰਦੇ ਵੀ ਇਹ ਫੁਰਨਾ ਕਿੱਥੋਂ ਆ ਗਿਆ, ਇਹ ਸੁਪਨਾ ਕਿੱਥੋਂ ਆ ਗਿਆ, ਇਹ ਬੰਦਾ ਕਿੱਥੋਂ ਆ ਗਿਆ ਸੁਪਨੇ ਵਿੱਚ, ਮੈਂ ਤਾਂ ਕਦੀ ਇਹ ਥਾਂ ਗਿਆ ਹੀ ਨਹੀਂ। ਤੁਸੀਂ ਫਾਈਲਾਂ ਇੰਨੀਆਂ ਕੰਪਰੈਸ ਕਰ ਲਈਆਂ ਆਪਣੀਆਂ, ਇੰਨਾ ਸੋਚ ਲੈਂਦੇ ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਉਹ ਰਾਤ ਨੂੰ ਜਿਹੜੇ ਬੰਦੇ ਨੇ ਤੁਹਾਡਾ ਸਿਸਟਮ ਰੀਸੈਟ ਕਰਨਾ, ਉਹ ਸਾਰਾ ਕੁਝ ਖੋਲ੍ਹ ਦਿੰਦੇ ਆ ਵੀ ਇਹਦੇ ਅੰਦਰ ਇਹ ਵੀ ਚੀਜ਼ ਚੱਲਦੀ ਪਈ ਆ। ਕਈ ਵਾਰ ਨਾ ਦਿਨੇ ਆਪਣੇ ਮਨ ਦੀ ਅਵਸਥਾ ਆਪਾਂ ਚੈੱਕ ਨਹੀਂ ਹੁੰਦੀ, ਜਿਹੜੇ ਗੁਰਮੁਖ ਕਈ ਵਾਰ ਰਾਤ ਨੂੰ ਸਾਨੂੰ ਭੈੜੇ ਭੈੜੇ ਸੁਪਨੇ ਆਉਂਦੇ ਆ, ਉਹ ਸਿਸਟਮ ਨਾਲੋਂ ਤੁਹਾਡੀਆਂ ਫਾਈਲਾਂ ਖੁੱਲ੍ਹ ਗਈਆਂ, ਤੁਹਾਡੇ ਮਨ 'ਚ ਉਹ ਵਿਚਾਰ ਚੱਲਦੇ ਆ, ਤੁਸੀਂ ਉਹ ਵਿਚਾਰਾਂ ਨੂੰ ਮਨ 'ਚ ਘਰ ਘਰ ਚੁੱਕੇ ਹੋ, ਉਹ ਤੁਹਾਡਾ ਸਰੂਪ ਦਿਖਾਇਆ ਜਾਂਦਾ ਰਾਤ ਨੂੰ ਸੁਪਨੇ ਦੇ ਵਿੱਚ ਵੀ ਤੁਸੀਂ ਇੱਦਾਂ ਦੇ ਕੰਮ ਕਰਦੇ ਹੋ ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਠੀਕ ਹੈ ਜੀ। ਅਤੇ ਜਿਹਨੂੰ ਹੁਣ ਤਮਾ ਗੁਣੀ ਸੁਪਨੇ ਆਉਂਦੇ ਰਾਤ ਨੂੰ, ਉਹ ਤਾਂ ਵੈਸੇ ਸ਼ਰਮ ਨਾਲੇ ਵੈਸੇ ਬੰਦੇ ਨੂੰ ਹੋ ਜਾਣਾ ਚਾਹੀਦਾ ਅਪਸੈਟ ਵੀ ਮੇਰੇ ਮਨ 'ਚ ਇੰਨੀ ਮੈਲ ਆ, ਮੈਂ ਇੰਨਾ ਲੋਕਾਂ ਬਾਰੇ ਗਲਤ ਸੋਚਦਾ ਏ। ਫਿਰ ਆਪਾਂ ਕੀ ਕਹਿੰਦੇ, ਮੈਂ ਤਾਂ ਕਦੇ ਸੋਚਿਆ ਹੀ ਨਹੀਂ। ਜੇ ਤੁਸੀਂ ਸਿਸਟਮ 'ਚ ਜਾ ਕੇ ਫਾਈਲ ਲੋਡ ਕੀਤੀ ਆ, ਉਹ ਤੁਹਾਡੀ ਖੁੱਲ੍ਹਣੀ ਹੀ ਖੁੱਲ੍ਹਣੀ ਆ। ਧਰਮ ਰਾਜ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾਏਗਾ, ਉਹ ਕਹ ਸਾਰੀ ਫਾਈਲਾਂ ਹੈਗੀਆਂ, ਪਰ ਉਹਦੇ ਕੋਲ ਜਾਣ ਤੋਂ ਪਹਿਲਾਂ ਤੁਸੀਂ ਇਹ ਸਤਿਗੁਰ ਨੂੰ ਮਿਲ ਲਓ ਇੱਕ ਵਾਰੀ, ਤੁਹਾਡਾ ਸਾਰਾ ਲੇਖਾ ਪਾੜ ਦੇਣਾ, ਸਾਰਾ ਕੁਝ ਡਿਲੀਟ ਕਰ ਦੇਣਾ। ਹੁਣ ਤੁਹਾਡੇ ਹੱਥ ਵਾਸ ਹੈ, ਆਪਣੇ ਹੱਥੀ ਆਪਣਾ ਆਪ ਹੀ ਕਾਜ ਸਵਾਰੀਏ। ਹੁਣ ਜੇ ਆਪਾਂ ਅਪਸੈਟ ਹੋ ਗਏ ਹਾਂ, ਸਿਸਟਮ 'ਚ ਇੰਨੀ ਖਰਾਬੀ ਆ ਗਈ ਆ, ਤਾਂ ਕਿਹਦਾ ਫਰਜ਼ ਬਣਦਾ ਇਸ ਅਵਸਥਾ ਵਿੱਚ ਜਾਣ ਦਾ? ਸਾਡਾ ਹੀ ਬਣਦਾ ਹੈ ਨਾ, ਮਿਹਨਤ ਤੁਹਾਨੂੰ ਕਰਨੀ ਪੈਣੀ ਆ। ਕਈ ਵਾਰ ਜੀਵ ਕਹਿੰਦੇ ਗੁਰਮੁਖਾਂ ਨੂੰ ਵੀ ਸਾਡੇ ਫੁਰਨੇ ਮਾਰ ਦਿਓ, ਠੀਕ ਹੈ ਜੀ। ਫਾਈਲਾਂ ਤੁਸੀਂ ਅਪਲੋਡ ਕਰਦੇ ਹੋ, ਪਾਸਵਰਡ ਤੁਹਾਡੇ ਕੋਲ ਆ ਸਾਰੇ, ਗੁਰਮੁਖ ਕਿੱਥੋਂ ਫਾਈਲਾਂ ਡਿਲੀਟ ਕਰ ਦੇਣ, ਉਹ ਦੱਸੋ, ਠੀਕ ਹੈ ਜੀ। ਇਹ ਚੀਜ਼ਾਂ ਤੁਸੀਂ ਧਿਆਨ ਨਾਲ ਵਿਚਾਰੋ, ਜਿਹੜਾ ਸਿਸਟਮ ਤੁਸੀਂ ਖੋਲ੍ਹ ਲਿਆ, ਅਦ੍ਰਿਸ਼ਟਮਾਨ ਦਾ ਫੋਨ ਹੈ ਨਾ, ਠੀਕ ਹੈ ਜੀ। ਇਹ 'ਚ ਪਤਾ ਨਹੀਂ ਕਿਹਨੇ ਕੀ ਕੁਝ ਲੁਕੋਇਆ ਹੁੰਦਾ, ਆਪਣੇ ਘਰਦਿਆਂ ਡਰ ਦੇ ਮਾਰੇ ਪਾਸਵਰਡ ਲਾਏ ਹੋਏ ਹੁੰਦੇ ਆ। ਇਹ ਡਿਲੀਟ ਦੇਖੋ, ਹੁਣ ਆਪਾਂ ਫੋਨ ਦੇਖਦੇ ਹਾਂ, ਠੀਕ ਹੈ ਜੀ। ਜੇ ਤੁਸੀਂ ਇਹ ਪਾਸਵਰਡ ਭੁੱਲ ਗਏ, ਠੀਕ ਹੈ ਜੀ, ਪਰ ਹੁਣ ਆਪਾਂ ਰੀਸੈਟ ਮੋਡ 'ਚ ਵੀ ਲਿਆਏ, ਪਰ ਸਟਿਲ ਫਾਈਲਾਂ ਕਿਤੇ ਹੁੰਦੀਆਂ ਇਹ ਸਿਸਟਮ ਦੇ ਵਿੱਚ। ਇਹ ਨਾ ਸਮਝੋ ਸਾਰਾ ਕੁਝ ਡਿਲੀਟ ਕਰ ਦਿੱਤਾ ਗਿਆ, ਠੀਕ ਹੈ ਜੀ। ਇਸੀ ਪ੍ਰਕਾਰ ਇਹ ਸਮਝੋ, ਜੇ ਦ੍ਰਿਸ਼ਟਮਾਨ ਦੇ ਫੋਨ ਨੂੰ ਅਸੀਂ ਇੰਨਾ ਸਾਂਭ ਕੇ ਪਾਸਵਰਡ ਲਾ ਕੇ ਰੱਖਦੇ ਪਏ ਹਾਂ, ਤਾਂ ਸੋਚੋ ਵੀ ਉਹਨੂੰ ਕਿੰਨਾ ਤਕੜਾ ਪਾਸਵਰਡ ਲਾਇਆ ਹੋਣਾ ਵੀ ਮੇਰੇ ਔਗਣ ਨਾ ਕੋਈ ਦੇਖ ਲਵੇ ਮੈਂ ਇੱਦਾਂ ਦਾ ਬੰਦਾ ਏ। ਪਰ ਕੀ ਆ, ਕਈ ਵਾਰ ਆਪਾਂ ਗਲਤੀ ਕਰ ਦਿੰਦੇ ਹਾਂ, ਸੰਸਾਰ 'ਚ ਵਿਚਰਦੇ ਹਾਂ ਨਾ, ਜੋ ਜ਼ਿਆਦਾ ਅਸੀਂ ਹੋਮੇ 'ਚ ਆ ਜਾਂਦੇ, ਤੁਹਾਡੇ ਔਗਣ ਉਹ ਤੁਹਾਡੇ ਫੇਸ 'ਤੇ ਦਿਖਣੇ ਸ਼ੁਰੂ ਹੋ ਜਾਂਦੇ, ਤੁਹਾਡੇ ਹੱਥ ਪੈਰ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਇਹ ਬੰਦਾ ਇੱਦਾਂ ਦਾ। ਫਿਰ ਭਾਫਣਾ ਵਾਲੇ ਭਾਫ ਲੈਂਦੇ, ਗੁਰ ਇਹ ਤੋਂ ਪਾਸੇ ਰਿਹਾ ਕਰੋ, ਇਹ ਬੰਦਾ ਮਤਲਬ ਕੱਢੇਗਾ ਆਪਣਾ। ਇਸ ਕਰਕੇ ਹੁਣ ਤੁਹਾਡੇ ਹੱਥ ਵਾਸਾ ਵੀ ਤੁਸੀਂ ਇੱਥੋਂ ਸਿਸਟਮ ਡਿਲੀਟ ਕਰਨਾ ਚਾਹੁੰਦੇ ਆ ਕਿ ਨਹੀਂ, ਫਿਰ ਇਹ ਤੁਹਾਨੂੰ ਨਾਮ ਦੀ ਪ੍ਰਾਪਤੀ ਹੋਣੀ ਆ। ਆਓ ਸਾਰੇ ਜਾਣੇ ਨੇਤਰ ਬੰਦ ਕਰਕੇ ਸਿਮਰਨ ਕਰਨ ਦਾ ਆਪਾਂ ਤਰੀਕਾ ਸਿੱਖੀਏ, ਵਲ ਸਿੱਖੀਏ ਵੀ ਕਿਵੇਂ
ਤੁਸੀਂ ਉਸ ਰੀਸੈਟ ਸਟੇਸ਼ਨ ਤੱਕ ਪਹੁੰਚਣਾ। ਠੀਕ ਆ ਜੀ, ਪਹਿਲਾਂ ਤਾਂ ਆਪਾਂ ਇੱਥੇ ਜਾਣਾ ਸਿੱਖ ਲਈਏ ਜਿੱਥੇ ਪਰਮਾਤਮਾ ਬੈਠਾ ਸਾਡੇ ਅੰਤਰਗਤ। ਹੁਣ ਜਿਹੜਾ ਪਹਿਲਾਂ ਜਾਏਗਾ ਉਹਦਾ ਸਿਸਟਮ ਪਹਿਲਾਂ ਰੀਸੈਟ ਹੋ ਜਾਣਾ। ਕਹਿੰਦਾ ਫਸਟ ਕਮ ਫਸਟ ਸਰਵ, ਜਿਹੜਾ ਪਹਿਲਾਂ ਪਹੁੰਚੇਗਾ। ਕਈ ਵਾਰ ਸੇਲ ਲੱਗੀ ਹੁੰਦੀ ਆਪਾਂ ਵੇਖਦੇ ਹਾਂ ਸਾਰੇ ਜਾਣੇ, ਜਿਵੇਂ ਸਾਡੇ ਅਮੈਰੀਕਾ ਉੱਥੇ 4 July ਨੂੰ ਲੱਗ ਜਾਂਦੀ ਆ, ਜਾਂ ਫਿਰ ਥੈਂਕਸਗਿਵਿੰਗ ਨੂੰ ਲੱਗਣੇ ਵਾਲੀ, ਉਹ ਰਾਤ ਨੂੰ ਲਾਈਨਾਂ ਲੱਗ ਜਾਂਦੀਆਂ ਉੱਥੇ ਚੀਜ਼ਾਂ ਬਾਏ ਕਰਨ ਨੂੰ। ਠੀਕ ਹੈ ਜੀ, ਹੁਣ ਤੁਹਾਡੇ ਹੱਥ ਵਾਸਾ ਵੀ ਤੁਹਾਡੇ ਜਿੰਨੇ ਗੁਰਮੁਖ ਬੈਠੇ ਤੁਹਾਡੇ ਵਿੱਚੋਂ ਪਹਿਲਾਂ ਕਿਹੜਾ ਇੱਥੇ ਪਹੁੰਚਦਾ, ਉਹਦੀ ਫਲ ਰੀਸੈਟ ਹੋ ਜਾਣੀ। ਜਿਵੇਂ ਆਪਾਂ ਸਵੇਰੇ ਸਵੇਰੇ ਉੱਠਦੇ ਹਾਂ ਨਾ, ਹਰ ਇੱਕ ਬੰਦਾ ਫਰੈਸ਼ ਹੁੰਦਾ, ਸ਼ਾਮ ਤੱਕ ਬੰਦਾ ਕਿ ਅਪਸੈਟ ਹੋਇਆ ਵਿਆ ਹੁੰਦਾ ਇੰਨੇ ਚੀਜ਼ਾਂ ਨੂੰ ਕੰਮ ਕਰਕੇ। ਅਤੇ ਲਾਈਨ ਲਾ ਲਓ, ਜਿਹੜਾ ਪਹਿਲਾਂ ਪਹੁੰਚ ਗਿਆ ਉਹਦਾ ਸਿਸਟਮ ਪਹਿਲਾਂ ਸੈੱਟ ਹੋ ਜਾਣਾ। ਜੇ ਹੱਟੀ ਬੰਦ ਹੋ ਗਈ, ਹੱਟੀ ਕਦੋਂ ਬੰਦ ਹੁੰਦੀ ਆ, ਜਦੋਂ ਸਾਹ ਮੁੱਕ ਗਏ ਆਪਣੇ, ਫਿਰ ਉਹਨੇ ਕਹਿਣਾ ਭਾਈ ਕੱਲ੍ਹ ਨੂੰ ਆਏ ਫਿਰ ਤੋਂ। ਹੁਣ ਇਹ ਨਾ ਹੋਵੇ ਸਾਹ ਮੁੱਕ ਜਾਈਏ, ਆਪਾਂ ਲੈਣ 'ਚ ਲੱਗੇ ਜੋਗੇ ਰਹਿ ਜਾਈਏ। ਆਪਾਂ ਸਵਾਸ ਮੁੱਕਣ ਤੋਂ ਪਹਿਲਾਂ ਸਿਸਟਮ ਨੂੰ ਰੀਸੈੱਟ ਕਰ ਲਈਏ, ਫਿਰ ਜਦੋਂ ਆਪਾਂ ਇੱਥੇ ਜਾ ਕੇ ਇਹਨੂੰ ਬੇਨਤੀਆਂ ਕਰਾਂਗੇ ਵੀ ਬਿਨਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦਿਓ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਆਓ ਨੇਤਰ ਬੰਦ ਕਰਕੇ ਸਾਰੇ ਹੀ ਆਉਂਦੇ ਸਵਾਸ ਸਿਵਾਹੇ ਜਾਂਦੇ ਦੇ ਵਿੱਚ ਗੁਰੂ, ਇਸ ਤਰੀਕੇ ਨਾਲ ਤੁਸੀਂ ਧੁੰਨ ਵਿੱਚ ਸਮਾਉਣਾ, ਤੁਸੀਂ ਵਾਹਿਗੁਰੂ ਬੋਲਦਿਆਂ ਸਾਰ ਹੀ ਇਸ ਕਾਲ ਦੇ ਦੇਸ਼ 'ਚੋਂ ਨਿਕਲ ਕੇ ਆਪਣੇ ਘਰੇ ਪਹੁੰਚ ਜਾਓ। ਉੱਥੇ ਜਾ ਕੇ ਆਸਣ ਲਾ ਲਓ ਸੁੰਨ ਵਿੱਚ। ਆਓ ਸਾਰੇ ਨੇਤਰ ਬੰਦ ਕਰਕੇ ਕਰੋ ਸ਼ੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुर

ਕਰਦਿਆਂ ਹੋਰ ਸਹਿਜ ਆ ਜਾਓ। ਨੇਤਰ ਬੰਦ ਰੱਖਣੇ ਹਨ। ਸਭ ਦਾ ਹੁਣ ਆਪੋ ਆਪਣਾ ਅੰਤਰਗਤ ਦਾ ਸਫ਼ਰ ਸ਼ੁਰੂ ਹੋਣਾ ਹੈ। ਬਾਹਰਲੀਆਂ ਆਵਾਜ਼ਾਂ 'ਚ ਧਿਆਨ ਨਾ ਜਾਵੇ। ਅੰਤਰਗਤ ਆਉਂਦੇ ਸਵਾਸ ਦੇ ਵਿੱਚ ਵਾਹੇ ਬੋਲਣਾ ਅਤੇ ਬੜੇ ਧਿਆਨ ਨਾਲ ਸੁਣਨਾ। ਜਾਂਦੇ ਸਵਾਸ ਦੇ ਵਿੱਚ ਗੁਰੂ ਬੋਲਣਾ ਅਤੇ ਬੜੇ ਧਿਆਨ ਨਾਲ ਸੁਣਨਾ। ਸੁਰਤ ਵਿੱਚ ਹੀ ਆਪਾਂ ਅਭਿਆਸ ਕਰੀ ਜਾਣਾ ਹੈ। ਸਵਾਸਾਂ ਨੂੰ ਵਿੱਚ ਰਲਾ ਕੇ ਕਰੀ ਜਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਜਦੋਂ ਅਸੀਂ ਸ਼ਬਦ ਦਾ ਅਭਿਆਸ ਕਰਦੇ ਹਾਂ, ਉਹ ਸਾਨੂੰ ਭੇਤ ਆ ਜਾਂਦਾ ਜਿਹੜੇ ਚਾਰ ਪਦਾਰਥ ਇਸ ਮਾਇਆ ਦੇ ਦੇਸ਼ ਵਿੱਚ ਅਸੀਂ ਕਿੰਨੇ ਕੁ ਖਰੀਦਣੇ ਆ, ਕਿੰਨੀ ਕੁ ਲੋੜ ਆ ਕਿਸੇ ਹੱਟੀ 'ਤੇ ਜਾਣ ਦੀ। ਕਿਉਂਕਿ ਜਿਸ ਮਿਸ਼ਨ ਵਾਸਤੇ ਤੁਹਾਡੇ ਪਿਤਾ ਨੇ, ਮੂਲ ਨੇ, ਸੱਚ ਨੇ ਤੁਹਾਨੂੰ ਇੱਕ ਕਰਜ਼ਾ ਦਿੱਤਾ ਸੀ, ਉਹ ਮੇਨ ਮਿਸ਼ਨ ਹੈ ਨਾਮ ਦੀ ਪ੍ਰਾਪਤੀ ਕਰਨੀ ਅਸੀਂ ਸਾਰਿਆਂ ਨੇ। ਪਰ ਇੰਨੇ ਯੁੱਗ ਬੀਤ ਗਏ ਆ, ਅਸੀਂ ਇਸ ਮਾਇਆ ਦੇ ਘਰ ਦੀਆਂ ਵਿਚਾਰਾਂ, ਜਿਹੜੇ ਫਾਈਲਾਂ ਆਪਾਂ ਕਹਿ ਲਈਏ, ਸਮਝਣ ਖਾਤਰ ਇੰਨੀਆਂ ਲੋਡ ਹੋਈਆਂ ਵੀ ਆ, ਇਹ ਛੇਤੀ ਡਿਲੀਟ ਨਹੀਂ ਹੁੰਦੀਆਂ। ਉਹਦਾ ਬਹੁਤ ਵੱਡਾ ਕਾਰਨ ਆ ਜਿਹੜਾ ਇਹ ਆਕਾਰ ਅਸੀਂ ਮਾਇਆ ਦਾ ਮਨ 'ਚ ਵਸਾ ਲਿਆ। ਤੁਹਾਡੀ ਕਿਸੇ ਬਿਲਡਿੰਗ ਕਹਿ ਲਓ, ਗੱਡੀ ਕਹਿ ਲਓ, ਖੇਤ, ਕਿਸੇ ਦਾ ਕੋਈ ਦੁਬਦਾ ਫੁਰਨਾ ਹੁੰਦਾ ਉਹਦੇ ਨਾਲ? ਨਹੀਂ। ਕਿਸੇ ਜਾਨਵਰ ਨਾਲ ਦੁਬਦਾ ਤਾਂ ਫੁਰਨਾ ਹੁੰਦਾ? ਨਹੀਂ। ਇਹ ਜਿਹੜਾ ਆਕਾਰ ਆ, ਇਹਦੇ ਨਾਲ ਹੀ ਕਿਉਂ ਦੁਬਦਾ ਕਰਾਈ ਜਾਂਦੀ? ਬਹੁਤ ਵੱਡਾ ਕਾਰਨ ਆ। ਉਹਦਾ ਕਾਰਨ ਕੀ ਆ? ਪਰਮਾਤਮਾ ਦੇ ਸਾਨੂੰ ਦੱਸਿਆ ਇੱਥੇ ਦੋ ਹੀ ਰੂਪ ਹਨ, ਇੱਕ ਸਰਗੁਣ ਅਤੇ ਇੱਕ ਨਿਰਗੁਣ। ਸਰਗੁਣ ਆਪਾਂ ਸਾਰੇ ਬੈਠੇ ਹਾਂ, ਨਿਰਗੁਣ ਜਿੱਥੋਂ ਆਪਾਂ ਨੂੰ ਸਵਾਸ ਦੇ ਕੇ, ਖਜ਼ਾਨਾ ਦੇ ਕੇ ਜਿਉਂਦਾ ਰੱਖਦਾ ਪਰਮਾਤਮਾ, ਜਿਹਨੂੰ ਮਹਾਰਾਜ ਕਹਿੰਦੇ ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਸ ਗਿਰਾਹਾ ਹੈ। ਇਹ ਪੰਜੇ ਦੂਤ ਨਹੀਂ ਚਾਹੁੰਦੇ ਵੀ ਜਿਹੜਾ ਇਸ ਮਾਇਆ ਦਾ ਇਹ ਸਾਥ ਛੱਡ ਦੇਵੇ, ਵੀ ਇਹਨਾਂ ਨੂੰ ਦੇਖ ਦੇਖ ਕੇ ਇਹ ਦੁਬਦਾ ਕਰੀ ਜਾਵੇ, ਇਹ ਕਮਲਾ ਹੋ ਜਾਵੇ। ਕਿਉਂਕਿ ਦੁਬਦਾ ਕਮਲੀ ਆ, ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਜਨਮ ਗਵਾਇਆ, ਲਿਪਟ ਰਹੀ ਫੁਨ ਬੰਧਨਾ ਪਾਇਆ। ਜਦੋਂ ਤੁਹਾਨੂੰ ਦੁਬਦਾ ਇਹ ਕੰਟਰੋਲ ਕਰ ਲੈਂਦੀ ਆ, ਉਹੀ ਤੁਹਾਡੇ ਮਾਤਾ ਪਿਤਾ ਨੇ, ਉਹੀ ਤੁਹਾਡੇ ਭਾਈ ਭੈਣ ਧੀ ਪੁੱਤ ਨੇ, ਉਹਨਾਂ ਵੱਲ ਆਪਾਂ ਰਹਿ ਨਹੀਂ ਸਕਦੇ, ਅਤੇ ਉਹਨਾਂ ਬਾਰੇ ਆਪਾਂ ਮਾੜੀਆਂ ਗੱਲਾਂ ਕਰਨੋਂ ਹਟਦੇ ਨਹੀਂ ਇੱਕ ਦੂਜੇ ਦੇ ਨਾਲ। ਜੇ ਲੜਾਈ ਬੱਚਿਆਂ ਨਾਲ ਹੋ ਗਈ ਤਾਂ ਆਪਣੀਆਂ ਗੱਲਾਂ ਉਹ ਭਾਈਆਂ ਨਾਲ ਕਰੀ ਜਾਏਗਾ, ਆਪਣੀ ਭੈਣ ਨਾਲ ਕਰੀ ਜਾਏਗੀ। ਮਾਂ ਨਾਲ ਲੜਾਈ ਹੋ ਗਈ ਤਾਂ ਘਰਦਿਆਂ ਨਾਲ, ਸੱਸ ਨਾਲ ਲੜਾਈ ਹੋ ਗਈ, ਸਹੁਰੇ ਨਾਲ ਲੜਾਈ ਹੋ ਗਈ। ਯਾਨੀ ਕਿ ਜਿਨ੍ਹਾਂ ਨਾਲ ਆਪਾਂ ਸਾਥ ਲੈਣਾ ਸੀ, ਉਹਨਾਂ ਦੀਆਂ ਗੱਲਾਂ ਕਰ ਕਰਕੇ ਅਸੀਂ ਜੋ ਹੈ ਆਪਣੇ ਮਨ 'ਚ ਦੁਬਦਾ ਭਰੀ ਜਾਂਦੇ, ਕਮਲੇ ਹੋਈ ਜਾਂਦੇ ਆਪਾਂ। ਇਸ ਕਰਕੇ ਤਾਂ ਹੀ ਕਿਹਾ ਸੀ ਵੀ ਇਹਦਾ ਸਾਥ ਛੱਡੋ, ਪਰ ਇਹਦਾ ਸਤਿਕਾਰ ਕਰੋ, ਕਿਉਂਕਿ ਸਾਨੂੰ ਸਰੂਪ ਪਰਮਾਤਮਾ ਦਾ ਹੀ ਰੂਪ ਆ। ਇਹਨੂੰ ਦੇਖ ਕੇ ਦੁਬਦਾ ਪੈਂਦੀ ਸਾਨੂੰ ਸਾਰਿਆਂ ਦੇ ਮਨਾਂ ਦੇ ਵਿੱਚ। ਜਿਹੜੇ ਗੁਰਮੁਖ ਸ਼ਬਦ ਦਾ ਅਭਿਆਸ ਕਰਕੇ ਇਸ ਘਰ ਚੱਲ ਜਾਂਦੇ ਆ, ਉਹਨਾਂ ਨੂੰ ਗਿਆਨ ਹੋ ਜਾਂਦਾ ਵੀ ਇਹ ਪਰਮਾਤਮਾ ਤਾਂ ਸਰਗੁਣ ਸਰੂਪ ਆ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਫਿਰ ਕਹਿੰਦੇ ਗੱਲ ਕਿਵੇਂ ਸੰਭਵ ਹੋਈ? ਕਹਿੰਦੇ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾਂ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਜਿਹੜਾ ਅੰਤਰਗਤ ਜਾ ਕੇ ਉਹ ਸਤਿਗੁਰ ਨੂੰ ਮਿਲ ਲੈਂਦਾ ਹੈ, ਮਾਲਕ ਨੂੰ ਮਿਲਦਾ ਹੈ, ਉਹਦੀ ਦਿਵ ਦ੍ਰਿਸ਼ਟ ਹੋ ਜਾਂਦੀ ਆ। ਇਸ ਕਰਕੇ ਮਹਾਰਾਜ ਸਮਝਾਏ, ਜਿਉਂ ਤੁਸੀਂ ਮਿਹਨਤ ਕਰੋਗੇ, ਪ੍ਰੈਕਟੀਕਲ ਕਰੋਗੇ, ਤੁਸੀਂ ਇਹ ਇਲਾਕਾ ਛੱਡ ਕੇ ਇਸ ਇਲਾਕੇ ਵਿੱਚ ਜਾਓਗੇ ਆਪਣੇ ਘਰ ਸੁਣ ਵਿੱਚ, ਓਨਾ ਹੀ ਜੋ ਹੈ ਤੁਹਾਡਾ ਇਹ ਆਕਾਰ ਦੇ ਪ੍ਰਤੀ ਤੁਹਾਡਾ ਸਤਿਕਾਰ ਅਤੇ ਪ੍ਰੇਮ ਵਧੀ ਜਾਣਾ। ਕਿਉਂਕਿ ਘੱਟ ਘੱਟ ਮੈਂ ਹਰਜੂਬ ਸੇ ਸੰਤਨ ਕਹਿਓ ਪੁਕਾਰ, ਵੀ ਇਹਦੇ ਵਿੱਚ ਤਾਂ ਮੇਰਾ ਪਿਤਾ ਪਰਮਾਤਮਾ ਵੱਸਦਾ ਏ। ਜਿਹੜਾ ਸਾਡਾ ਮਸਤਕ ਏ ਦ੍ਰਿਸ਼ਟਮਾਨ ਦਾ, ਪਰ ਸਾਡਾ ਜਿਹੜਾ ਸੂਖਮ ਮਸਤਕ ਆ, ਉਹਦੇ ਅੰਦਰ ਜੋ ਨਾਮ ਹੈ ਜਿਹਨੂੰ ਮਣੀ ਕਿਹਾ ਗੁਰਬਾਣੀ ਦੇ ਵਿੱਚ, ਕਹਿੰਦੇ ਉਹਦੇ ਵਿੱਚ ਪਰਮਾਤਮਾ ਬੈਠਾ ਏ, ਜਿਹਨੂੰ ਕਹਿੰਦੇ ਮਸਤਕ ਪਦਮ ਦੁਆਲੇ ਮਣੀ ਮਾਹੇ ਨਿਰੰਜਨ ਤ੍ਰਿਭਵਨ ਧਨੀ ਪੰਛਵ ਨਿਰਮਾਇਲ ਵੱਜ ਢੁਲਕੇ ਚਵਰ ਸ਼ੰਖ ਘਨ ਗੱਜ। ਜਦੋਂ ਆਪਾਂ ਨੇਤਰ ਖੋਲ੍ਹਦੇ ਹਾਂ, ਨੇਤਰ ਖੋਲ੍ਹਦਿਆਂ ਸਾਰੀ ਜਿਹੜੀ ਸਾਡੀ ਦ੍ਰਿਸ਼ਟੀ ਆ ਉਹ ਇਹਨਾਂ ਨੇਤਰਾਂ ਤੋਂ ਉੱਤੇ ਇਹ ਮਸਤਕ 'ਤੇ ਜਾਂਦੀ ਆ। ਤਾਂ ਹੀ ਆਪਾਂ ਨੂੰ ਸਮਝਾਇਆ, ਜਦੋਂ ਆਪਾਂ ਮਾਤਾ ਦੇ ਗਰਭ 'ਚ ਹੁੰਦੇ, ਆਪਾਂ ਬਾਹਰ ਖੇਡਣ ਵਾਸਤੇ ਆਉਂਦੇ ਹਾਂ, ਇਹਨੂੰ ਸਮਝਾਇਆ ਜੇਕਰ ਤੁਸੀਂ ਭੁੱਲ ਗਏ, ਕਹਿੰਦੇ ਉਸ ਮਸਤਕ ਨੂੰ ਵੇਖ ਲਿਆ ਕਰੋ,
ਉੱਥੇ ਲਿਖਿਆ ਹੋਇਆ ਹੈ ਕਿ ਸਤਿਨਾਮ ਕਰਤਾ ਪੁਰਖੇ ਰਤਨਾਂ ਖਾਣੀ ਮਸਤਕ ਹੋਏ ਲਿਖਿਆ ਹਰ ਸਿਮਰ ਪ੍ਰਾਣੀ ਤੋਸਾ ਦੀਚੇ ਸੱਚ ਨਾਮ ਨਾਨਕ ਮਹਿਮਾਨੀ। ਸਮਝਾ ਦਿੱਤਾ ਗਿਆ ਫਿਰ ਚਾਹੀਂ ਗੁਰਮੁਖ ਪਿਆਰੇ ਇਹ ਸਤਿਕਾਰ ਇਹਦਾ ਸਤਿਕਾਰ ਕਰਦੇ ਆ, ਕੋਈ ਅੰਦਰ ਪਰਮਾਤਮਾ ਵੱਸਦਾ ਹੈ, ਉਹ ਸਤਿਪੁਰਖ ਵੱਸਦਾ ਸਾਡੇ ਸਾਰੇ ਅੰਦਰ, ਇਹਨਾਂ ਦੁਬਧਾ ਨਹੀਂ ਕਰਦੇ। ਦੂਜੇ ਪਾਸੇ ਜਿੱਥੋਂ ਸਵਾਸ ਹੈਗੇ ਜਿਉਂਦਾ ਰੱਖਿਆ ਸਾਨੂੰ ਪਰਮਾਤਮਾ, ਵੀ ਪਰਮਾਤਮਾ ਸਾਨੂੰ ਦੇਖਦਾ। ਕਈ ਵਾਰ ਜੀਵ ਆਪਾਂ ਕੀ ਕਰਦੇ ਹਾਂ, ਅਸੀਂ ਜਿਵੇਂ ਦ੍ਰਿਸ਼ਟਮੰਡ ਗੁਰੂ ਸਾਹਿਬ ਦਾ ਭੈ ਰੱਖਦੇ ਹਾਂ ਇੱਥੇ, ਪਰ ਬਾਹਰ ਜਾਂਦਿਆਂ ਸਾਰ ਹੀ ਅਸੀਂ ਗੁਰੂ ਦਾ ਭੈ ਛੱਡ ਦਿੰਦੇ, ਵੀ ਗੁਰੂ ਸਾਹਿਬ ਤਾਂ ਉੱਥੇ ਹੀ ਸੀਗੇ, ਇੱਥੇ ਥੋੜ੍ਹੀ ਆ, ਆਪਾਂ ਨੂੰ ਕਿਹੜਾ ਕੋਈ ਦੇਖਦਾ ਪਿਆ। ਪਰ ਮਹਾਰਾਜ ਕਹਿੰਦੇ ਹੱਟ ਪਟਣ ਵਿੱਚ ਮੰਦਰ ਪੰਨੇ ਘਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਅਤੇ ਉਸ 'ਤੇ ਕਾਂਸ਼ ਪਾਵੇ। ਉਹਦਾ ਪਰਮਾਤਮਾ ਵੀ ਦੇਖ ਰਿਹਾ ਅਤੇ ਗੁਰੂ ਸਾਹਿਬ ਵੀ ਦੇਖਦੇ ਆ ਵੀ ਮੇਰੇ ਮੂਹਰੇ ਕੁਝ ਹੋਰ ਸੀ, ਬਾਹਰ ਕੁਝ ਹੋਰ ਆ। ਇਸ ਕਰਕੇ ਸਾਡੇ ਮਨ ਦੀ ਕੀ ਅਵਸਥਾ ਬਣ ਜਾਂਦੀ ਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆ, ਮਨੋ ਕਸੁੱਧਾਂ ਕਾਲੀਆਂ ਬਾਹਰੋਂ ਚਟਵੀਆਂ, ਬਾਹਰੋਂ ਚਿੱਟੇ ਬਣ ਗਏ ਆਪਾਂ, ਬਾਹਰੋਂ ਸੋਹਣੇ ਬਣ ਗਏ ਆਪਾਂ, ਅੰਦਰ ਆਪਣਾ ਮੈਲਾ ਏ। ਇਸ ਕਰਕੇ ਗੁਰਮੁਖਾਂ ਨੂੰ ਭੇਤ ਹੁੰਦਾ ਵੀ ਆਪਾਂ ਸਿਰ 8-10 ਘੰਟੇ ਵਾਸਤੇ ਸਾਰੇ ਸੰਸਾਰ 'ਚ ਆਉਂਦੇ ਹਾਂ, ਵੀ ਪਿਤਾ ਜਿਹੜਾ ਸਾਂਝ ਕੇ ਜਿਉਂਦਾ ਰੱਖਦਾ ਉਹਨੂੰ ਦੇਖੀ ਵੀ ਜਾਂਦੇ ਆ ਉਹ, ਵੀ ਕਿਤੇ ਅਸੀਂ ਉਹ ਤੋਂ ਬੇਮੁੱਖ ਨਾ ਹੋ ਜਾਈਏ, ਜੇ ਕੋਈ ਐਸਾ ਕਰਮ ਕਰ ਲਿਆ ਸਾਨੂੰ ਸਜ਼ਾ ਮਿਲ ਸਕਦੀ ਆ। ਵੀ ਸਾਜਨ ਮੀਤ ਸੁਆਮੀ ਨੇਰੋ ਪੇਖਤ ਸੁਨਤ ਸਭ ਕੇ ਸੰਗੇ ਥੋਰੇ ਕਾਜ ਬੁਰਾ ਕਿਉਂ ਫੇਰੋ। ਨਿਰਗੁਣ 'ਚ ਹੀ ਭੇਤ ਲੈ ਲਿਆ, ਸਰਗੁਣ ਦਾ ਭੇਤ ਵੀ ਲੈ ਲਿਆ, ਫਿਰ ਦੁਬਧਾ ਕਿੱਥੋਂ ਹੋਣੀ ਆ। ਜੋ ਦਿਸੇ ਸੋ ਤੇਰਾ ਰੂਪ, ਸਾਨੂੰ ਸਾਰੇ ਹੀ ਪਰਮਾਤਮਾ ਰੂਪ ਲੱਗਦੇ ਆ। ਇਸ ਕਰਕੇ ਮਹਾਰਾਜ ਕਹਿ ਰਹੇ ਵੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਹੁਣ ਜਿਹੜਾ ਇਹ ਸਰੂਪ ਆ ਇਹ ਪਰਮਾਤਮਾ ਦਾ, ਅਤੇ ਇਹ ਪਰਮਾਤਮਾ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਧਰਮ ਨਹੀਂ, ਆਪਣੇ ਆਪ ਦੇ ਵਿੱਚ ਆਪੇ ਆ। ਅਤੇ ਇਸ ਕਰਕੇ ਮਹਾਰਾਜ ਸਮਝਾ ਰਹੇ ਨੇ ਵੀ ਅਸੀਂ ਸਾਰਿਆਂ ਨੇ ਇੱਕ ਕਰਕੇ ਜਾਣਨਾ ਪਰਮਾਤਮਾ ਨੂੰ, ਵੀ ਸਾਰਿਆਂ ਅੰਦਰ ਪਰਮਾਤਮਾ ਹੀ ਵੱਸਦਾ ਏ। ਇਸ ਕਰਕੇ ਬੜੇ ਖਿਆਲ ਨਾਲ ਜਿਹੜੇ ਗੁਰਮੁਖ ਮਾਇਆ ਦੇ ਘਰ 'ਚ ਵਿਚਰਦੇ ਆ, ਕਹਿੰਦੇ ਗੁਰਮੁਖ ਜੋਗੀ ਜਾਗਦੇ ਨੇ, ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਉਹ ਵਿਚਰਦੇ ਆ ਗ੍ਰਸਥ ਵਿੱਚ, ਪਰ ਉਦਾਸ ਰਹਿੰਦੇ ਆ ਮਾਇਆ ਤੋਂ, ਉਹ ਫੁਰਨਾ ਨਹੀਂ ਲੈਂਦੇ ਆ ਸੰਸਾਰ ਦਾ ਵਾਧੂ ਦਾ, ਪਰ ਜਿੰਨੀ ਕੁ ਲੋੜ ਆ ਓਨਾ ਕੁ ਤੁਹਾਨੂੰ ਫੁਰਨਾ ਲੈਣਾ ਪੈਣਾ ਹੈ। ਸਕੂਲ ਕਾਲਜ ਜਾਣਾ, ਫੁਰਨਾ ਲੈਣਾ ਪੈਣਾ, ਪ੍ਰਸ਼ਾਦਾ ਛਕਣਾ, ਫੁਰਨਾ ਲੈਣਾ ਪੈਣਾ, ਦਿਹਾੜੀ ਕਰਨੀ ਆ, ਦੁਕਾਨ 'ਤੇ ਜਾਣਾ ਹੈ, ਖੇਤੀ ਕਰਨੀ, ਤੁਹਾਨੂੰ ਓਨਾ ਕੁ ਫੁਰਨਾ ਲੈਣਾ ਪੈਣਾ। ਇਹ ਨਹੀਂ ਹੈ ਵੀ ਆਪਾਂ ਟੋਟਲ ਫੁਰਨੇ ਬੰਦ ਕਰ ਸਕਦੇ ਹਾਂ, ਇਹ ਪੋਸੀਬਿਲਿਟੀ ਨਹੀਂ ਹੈਗੀ। ਤੁਹਾਨੂੰ ਲੈਣਾ ਪੈਣਾ ਗ੍ਰਸਥ ਵਿੱਚ ਵਿਚਰਨ ਵਾਸਤੇ, ਪਰ ਇੰਨੀ ਕੁ ਲੋ ਜਿੰਨੀ ਕੁ ਤੁਹਾਨੂੰ ਲੋੜ ਆ। ਜੋ ਤੁਸੀਂ ਆਮ ਮਹਾਰੇ ਤੁਰ ਪੈਂਦੇ ਹੋ, ਫਿਰ ਅਸੀਂ ਪੰਜਾਂ ਦੇ ਕੰਟਰੋਲ 'ਚ ਆ ਜਾਂਦੇ ਸਾਰੇ ਜਾਣੇ, ਵੀ ਹੁਣ ਸਾਡੇ ਇਲਾਕੇ 'ਚ ਫਸ ਗਿਆ, ਇੱਥੋਂ ਨਿਕਲ ਨਹੀਂ ਸਕਦਾ ਹੈ। ਇਸ ਕਰਕੇ ਸਵਾਸਾ ਰੂਪੀ ਧਨ ਦਾ ਜਿਹੜਾ ਕਰਜ਼ਾ ਅਸੀਂ ਪਰਮਾਤਮਾ ਨੂੰ ਮੋੜ ਤਾਂ ਨਹੀਂ ਸਕਦੇ ਹੈਗੇ, ਕਰਜ਼ਾ ਲਿਆ ਹੀ ਬਹੁਤ ਜ਼ਿਆਦਾ ਹੈ, ਪਰ ਕਈ ਵਾਰ ਜਦੋਂ ਆਪਾਂ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ, ਕਈ ਵਾਰ ਕਿਸੇ ਦੇ ਪੈਸੇ ਦੇਣੇ ਹੋਣ ਨਾ, ਪਤਾ ਤਾਂ ਬੰਦਾ ਸਾਹਮਣੇ ਦਿਖ ਜਾਵੇ ਆਪਾਂ ਲੁਕਦੇ ਹਾਂ, ਜਾਂ ਬੈਂਕ ਵਾਲਿਆਂ ਤੋਂ ਆਪਾਂ ਕਰਜ਼ਾ ਲਿਆ ਹੋਵੇ, ਉਹ ਲੈਣ ਆ ਜਾਣੇ, ਨਾ ਕਰਜ਼ਾ ਮੋੜੀਏ ਕਿਸ਼ਤ ਮੋੜੀਏ, ਆਪਾਂ ਪਿੱਛੇ ਦਰਵਾਜ਼ੇ ਨਿਕਲ

0: ਵੀ ਇੰਨੇ ਕੁ ਹੀ ਮੋੜ ਦੇਗਾ ਇਹ, ਠੀਕ ਹੈ ਜੀ, ਕਿਉਂਕਿ ਮਨ ਫਸਿਆ ਹੋਇਆ ਮਾਇਆ ਦੇ ਵੱਸ ਕਰਕੇ, ਠੀਕ ਹੈ ਜੀ। ਅਤੇ ਪਰਮਾਤਮਾ ਨੂੰ ਵੀ ਪਤਾ ਹੈ ਵੀ ਇਹਨਾਂ ਦਾ ਵੱਸ ਨਹੀਂ ਹੈਗਾ, ਪਰ ਤੁਹਾਡੇ ਸਾਰਿਆਂ 'ਤੇ ਕਿਰਪਾ ਕਰਕੇ, ਜਿਵੇਂ ਆਪਾਂ ਸਾਰੇ ਬੈਠੇ ਹਾਂ ਨਾ, ਵੀ ਸਵੇਰ ਦੇ ਦੀਵਾਨ 'ਚ ਗੁਰਮੁਖ ਘੱਟ ਤਾਂ ਹੁੰਦੇ, ਸਵੇਰੇ ਕੰਮਾਂ ਕਾਰਾਂ 'ਚ ਜਾਣਾ ਹੁੰਦਾ, ਸ਼ਾਮ ਨੂੰ ਤੁਹਾਡੇ ਸਾਰੇ ਬੰਧਨ ਤੋੜ ਕੇ ਪਰਮਾਤਮਾ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਸੰਗਤ ਦੇ ਵਿੱਚ, ਤਾਂ ਕਿ ਇਹ ਮੇਰਾ ਮਾੜਾ ਮੋਟਾ ਕਰਜ਼ਾ ਮੋੜ ਦੇਣ, ਠੀਕ ਹੈ ਨਾ ਜੀ। ਆਪਾਂ ਮੋੜਨਾ ਚਾਹੁੰਦੇ ਕਰਜ਼ਾ ਮਾੜਾ ਮੋਟਾ ਜੀ, ਮਾੜਾ ਮੋਟਾ ਜੀ, ਜਵਾਬ ਤੋਂ ਪਹਿਲਾਂ ਥੋੜ੍ਹਾ ਸੋਚ ਲਿਆ ਕਰੋ। ਜਿਹੜਾ ਤੁਹਾਨੂੰ ਇੰਨਾ ਪ੍ਰੇਮ ਕਰਦਾ ਪਰਮਾਤਮਾ, ਥਾਂ ਥਾਂ ਤੁਹਾਨੂੰ ਸਾਹ ਦੇ ਕੇ ਜਿਉਂਦਾ ਰੱਖਦਾ, ਉਹਨੂੰ ਮਾੜੇ ਮੋਟੇ ਨਾਲ ਸਾਰਨਾ ਆਪਾਂ? ਸੰਸਾਰ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਓ, ਉੱਧਰ ਵਾਧੂ ਦੇ ਦੇਣਾ ਧੰਨ। ਇਸ ਕਰਕੇ ਜੇ ਆਪਾਂ ਵਾਧੂ ਧੰਨ ਮੋੜਨਾ ਚਾਹੁੰਦੇ ਹਾਂ, ਕੱਲ੍ਹ ਦਾ ਦਿਨ ਰਹਿ ਗਿਆ ਇੱਕ, ਜਿਨ੍ਹਾਂ ਦੇ ਕੋਲ ਸਮਾਂ ਹੈ, ਬੇਨਤੀ ਹੈ, ਉਹ ਸਵੇਰ ਤੋਂ ਸਮਾਗਮ ਸ਼ੁਰੂ ਹੋ ਜਾਂਦੇ। ਇਕੱਲਾ ਕਥਾ ਸੁਣਨਾ ਮਿਸ਼ਨ ਨਹੀਂ ਆਪਣਾ, ਪ੍ਰੈਕਟੀਕਲ ਕਿਹੜਾ ਇਹ ਜਿਹਨੇ ਤੁਹਾਨੂੰ ਉੱਥੇ ਰੀਸੈਟ ਮੋਡ 'ਚ ਲੈ ਕੇ ਜਾਣਾ ਤੁਹਾਨੂੰ, ਉਹ ਹੈ ਸ਼ਬਦ ਦਾ ਅਭਿਆਸ। ਉਹ ਸਵੇਰ ਤੋਂ ਸ਼ੁਰੂ ਹੋ ਜਾਂਦੇ ਨੇ, ਕੱਲ੍ਹ ਸ਼ਾਮਾਂ ਤੱਕ ਚੱਲਣਗੇ। ਸੋ ਵੱਧ ਤੋਂ ਵੱਧ ਹੋਰ ਗੁਰਮੁਖ ਸੱਜਣਾਂ ਨੂੰ ਲੈ ਕੇ ਆਇਓ, ਜਿਹੜੇ ਡਿਪਰੈਸ਼ਨ 'ਚ ਨੇ, ਜਿਹੜੇ ਸਟ੍ਰੈਸ ਵਿੱਚ ਨੇ, ਜਿਹੜੇ ਘਰਾਂ 'ਚ ਕਲੇਸ਼ ਕਰਦੇ ਨੇ, ਜਿਹੜੇ ਨਸ਼ਾ ਪੱਤਾ ਕਰਦੇ ਨੇ, ਉਹਨਾਂ ਨੂੰ ਫਿਰ ਦੱਸਿਆ ਜਾਏਗਾ ਵੀ ਕਿਵੇਂ ਗੁਰਮੁਖ ਪਿਆਰੇ ਆਪਾਂ ਨਸ਼ਾ ਪੱਤਾ ਛੱਡਣਾ, ਕਿਵੇਂ ਘਰਾਂ 'ਚੋਂ ਕਲੇਸ਼ ਆਪਾਂ ਸਾਰੇ ਮੁਕਾ ਸਕਦੇ ਹਾਂ। ਸਾਡਾ ਕਲੇਸ਼ ਨਹੀਂ, ਕਹਿ ਕਬੀਰ ਪੰਚ ਕੋ ਝਗੜਾ ਝਗੜਤ ਜਨਮ ਗਾਇਆ, ਪੰਜਾਂ ਦਾ ਰੌਲਾ ਜੇ, ਸਾਡਾ ਰੌਲਾ ਕੋਈ ਨਹੀਂ ਹੈਗਾ, ਅਸੀਂ ਕਿਹੜਾ ਇੱਥੇ ਦੇ ਰਹਿਣੇ ਵਾਲੇ ਹਾਂ, ਠੀਕ ਹੈ ਜੀ। ਮੰਨ ਲਓ ਇਸ ਦੇਸ਼ 'ਚ ਮਸਲਾ ਖੜ੍ਹਾ ਹੋ ਜੇ ਕੋਈ, ਮਹਾਰਾਜ ਨਾ ਕਰੇ, ਮੇਰਾ ਥੋੜ੍ਹੀ ਰੌਲਾ, ਮੈਂ ਤਾਂ ਜਹਾਜ਼ ਫੜਾਂਗਾ, ਮੈਂ ਚੱਲ ਜਾਣਾ ਘਰ ਨੂੰ, ਠੀਕ ਹੈ ਜੀ, ਅਸੀਂ ਚੱਲ ਜਾਣਾ, ਜਿਹਦਾ ਰੌਲਾ ਆਪੇ ਨੇ ਜਿੱਠੇ। ਤੁਸੀਂ ਉਹਨਾਂ ਦੇ ਰੌਲੇ 'ਚ ਪੈਂਦੇ ਹੋ। ਕਈ ਵਾਰ ਬੰਦਾ ਨਾ ਝੜਾ ਹੁੰਦਾ ਹੋਵੇ ਕਿਸੇ ਦੇ, ਉਹ ਛਡਾਉਣ ਚਲੇ ਜਾਂਦਾ, ਉਹ ਗੁੱਸਾ ਇੰਨਾ ਚੜਿਆ ਹੁੰਦਾ, ਉਹ ਛਡਾਉਣ ਵਾਲੇ ਦੇ ਹੀ ਪੈ ਜਾਂਦੀਆਂ ਹੈ। ਤੁਸੀਂ ਇਹਨਾਂ ਪੰਜਾਂ ਦੇ ਮਸਲੇ ਵਿੱਚ ਨਾ ਪਓ, ਦੁਬਧਾ ਨਿੰਦਾ ਚੁਗਲੀ ਵਿੱਚ ਨਾ ਆਓ, ਕਾਮ ਕਰੋ ਲੋ ਮੋਹਕਾਰ ਦੇ ਵਿਚਾਰਾਂ 'ਚ ਨਾ ਆਓ, ਇਹ ਤੁਹਾਨੂੰ ਇਹੋ ਜਿਹੇ ਲਪੇਟੇ 'ਚ ਲੈਣਗੇ, ਠੀਕ ਹੈ ਜੀ। ਫਿਰ 184 ਜੂਨਾਂ ਦੇ ਗੇੜੇ ਵਿੱਚ ਪਾਉਣਗੇ, ਮੁੜ ਕੇ ਤੁਹਾਨੂੰ ਇਹ ਵੀ ਭੁੱਲ ਜਾਓ ਅਸੀਂ ਬੰਦਾ ਬਣਨਾ ਕਿ ਨਹੀਂ ਬਣਨਾ। ਸੋ ਹੁਣ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਇਆਂ ਐਸਾ ਕੋਈ ਸ਼ਬਦ ਬੋਲਿਆ ਗਿਆ ਹੋਵੇ, ਇੱਕ ਜ਼ਰੂਰ ਬੇਨਤੀ, ਸਿਰਫ ਇੱਕ ਤਰੀਕਾ ਹੈ ਸਮਝਾਉਣ ਦਾ, ਕਿਸੇ ਨੇ ਪਰਸਨਲ ਨਹੀਂ ਲੈਣਾ, ਪਰਸਨਲ ਤਾਂ ਨਹੀਂ ਲਿਆ ਕਿਸੇ ਨੇ, ਸਿਰਫ ਸਮਝਣ ਦਾ ਤਰੀਕਾ ਹੈ ਗੁਰਬਾਣੀ ਨੂੰ, ਵੀ ਅਸੀਂ ਗੁਰੂ ਦੇ ਆਖੇ ਲਾ ਕੇ ਜੀਵਨ ਸਵਾਰ ਲਈਏ। ਕਿਤੇ ਇਹ ਨਾ ਹੋਵੇ ਪੰਜਾਂ ਵਸ ਪੈ ਕੇ ਲੜਾਈ ਝਗੜੇ ਕਰਕੇ, ਨਫ਼ਰਤ ਕਰਕੇ, ਦੁਬਧਾ ਕਰਕੇ, ਅਸੀਂ ਆਪਣਾ ਮੂੰਹ ਤਾਂ ਕਾਲਾ ਕਰਨਾ, ਦੂਜੇ ਦਾ ਵੀ ਕਾਲਾ ਕਰਕੇ ਜਾਈਏ ਇੱਥੋਂ ਆਪਾਂ, ਠੀਕ ਹੈ ਜੀ। ਅਸੀਂ ਆਪਣੇ ਵੀ ਮੂੰਹ ਧੋਣੇ ਆ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ, ਨਾਲ ਆਪ ਵੀ ਜਪਣਾ, ਦੂਜਿਆਂ ਨੂੰ ਵੀ ਜਪਾਉਣਾ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ, ਵਿਚਾਰ ਕਰਦਿਆਂ ਹੋਇਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਗੁਰੂ ਸਾਹਿਬ, ਬਖਸ਼ਣ ਯੋਗ ਹਨ ਜੀ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ, ਆਪਾਂ ਬੜੇ ਪਿਆਰ ਦੇ ਨਾਲ ਗੁਰਮੁਖਾਂ ਪਾਸੋਂ ਸਮਝ ਰਹੇ ਸੀ ਜੀਵਨ ਦੀ ਕਹਾਣੀ, ਅਤੇ ਹੱਸ ਵੀ ਰਹੇ ਸੀ ਕਿਉਂਕਿ ਆਪਣੇ ਸਾਰਿਆਂ ਦੀ ਕਹਾਣੀ ਚੱਲ ਰਹੀ ਸੀ। ਜੋ ਆਪਣੇ ਜੀਵਨ ਦੀ ਰੂਪਰੇਖਾ ਤਿਆਰ ਕਰ ਲਈ ਨਾ ਆਪਾਂ ਪਰਮਾਤਮਾ ਤੋਂ ਟੁੱਟ ਕੇ, ਉਹ ਸਾਰਿਆਂ ਦੀ ਇੱਕੋ ਜਿਹੀ ਹੋ ਜਾਂਦੀ ਹੈ ਫਿਰ। ਅਤੇ ਇੱਕ ਆਪਣੇ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਸੀ ਵੀ ਪਾਣੀ 'ਚ ਮਧਾਣੀ ਜਿੰਨਾ ਚਿਰ ਮਰਜ਼ੀ ਪਾਓ ਕੱਖ ਨਹੀਂ ਨਿਕਲਦਾ। ਜੇ ਅਸੀਂ ਵੀ ਪਰਮਾਤਮਾ ਤੋਂ ਟੁੱਟ ਕੇ ਸਿਰਫ ਸੰਸਾਰ ਨਾਲ ਹੀ ਜੁੜੇ ਰਹੇ, ਜੋ ਸਮਝ ਰਹੇ ਸੀ, ਇਹਨੂੰ ਗੁਰਬਾਣੀ 'ਚ ਕਹਿੰਦੇ ਆ ਚੇਰੀ ਅਤੇ ਮਾਲਕ ਨੂੰ ਕਹਿੰਦੇ ਆ ਠਾਕੁਰ। ਅਤੇ ਸਾਡਾ ਵੀ ਜੀਵਨ ਇਹੋ ਜਿਹਾ ਹੀ ਆ, ਜਿਵੇਂ ਸਾਰੀ ਜ਼ਿੰਦਗੀ ਪਾਣੀ ਰਿੜਕਣਾ ਅਤੇ ਅਖੀਰ ਪਛਤਾਵਾ। ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੈ, ਪੋਖਰ ਨੀਰ ਬਰੋਲੀਐ ਮਾਖਣ ਨਹੀਂ ਰੀਸੈ।

ਆਪਾਂ ਦੁੱਧ ਰੜਕਣਾ ਜਿਹ 'ਚੋਂ ਮੱਖਣ ਪ੍ਰਾਪਤ ਹੋਵੇ, ਆਪਾਂ ਗੁਰਮੰਤਰ ਦਾ ਅਭਿਆਸ ਕਰਨਾ ਜਿਹਦੇ 'ਚੋਂ ਨਾਮ ਦਾ ਰਸ ਪ੍ਰਾਪਤ ਹੋਵੇ, ਅਤੇ ਕੱਲ੍ਹ ਨੂੰ ਆਪਾਂ ਫਿਰ 3:30 ਤੋਂ 4:30 ਸਵੇਰੇ ਸਾਜਰੇ ਕਰਾਂਗੇ ਗੁਰਮੰਤਰ ਦਾ ਅਭਿਆਸ। ਪ੍ਰਬੰਧਕਾਂ ਵੱਲੋਂ ਹੁਕਮ ਆ, ਸਾਰੀ ਸੰਗਤ ਆਇਓ। ਉਦੋਂ ਛੇਤੀ ਰੀਸੈਂਟ ਹੋ ਜਾਵਾਂਗੇ, ਕੁਝ ਕੁ ਸੌਂ ਕੇ ਹੋਵਾਂਗੇ, ਕੁਝ ਸਿਮਰਨ ਨਾ ਹੋ ਜਾਵਾਂਗੇ। ਇਹ ਬੇਨਤੀ ਆ। ਹੁਣ 6 ਪੌੜੀਆਂ ਆਨੰਦ ਸਾਹਿਬ ਦਾ ਪਾਠ, ਫਿਰ ਗੁਰਮੁਖ ਅਰਦਾਸ ਕਰਨਗੇ, ਸਤਿਗੁਰ ਦਾ ਪਾਵਨ ਹੁਕਮ ਸੁਣਾਂਗੇ ਆਪਾਂ, ਅਤੇ ਫਿਰ ਸਤਿਗੁਰ ਦੇ ਸਰੂਪ ਦੀ ਸੇਵਾ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ 3, ਆਨੰਦ 1 ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆਂ ਬਾਦ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤੰਗ ਗਾਵੋ ਹਰੀ ਕੇਰਾ, ਮਨ ਜਿਨੀ ਵ ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਸਾਚੇ ਸਾਹਿਬਾ, ਕਿਆ ਨਾਹੀਂ ਕਰ ਤੇਰੇ, ਕਰਤਾਂ ਤੇਰੇ ਸਭ ਕੁਛ ਹੈ, ਜਹ ਦੇ ਸੋ ਪਾਵੇ, ਸਦਾ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਬਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਤੁਰ ਕਰਮ ਪਾਇਆ, ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਆਨੰਦ ਸੁਣੋ ਬਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਦੁੱਖ ਰੋਗ ਸੰਤਾਪ, ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸੁਣ ਤੇ ਪਨੀਤ, ਕਹੇ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਸਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਾ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੂੰ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਹ ਮਾਤ ਪਿਤਾ ਹਮ ਬਾਰਿਕ ਤੇ ਨੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੈ ਤੁਮਰਾਇਨ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸਣੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਿਆਵੈ ਧਾਇ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕੁਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਇਤ ਦੇਖ ਤੇਖ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾਂ ਮੱਤ ਉੱਚੀ ਮੱਤ ਦਾ ਰੱਖ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਰ ਰਹਿਰਾ ਸਾਹਿਬ ਜੀ ਕੀ ਅਰਦਾਸ ਉਪਰੰਤ ਗੁਰਬਾਣੀ ਕੀਰਤਨ ਹੋਏ ਢਾਡੀ ਵਾਰਾਂ ਹੋਈਆਂ ਨਾਮ ਸਿਮਰਨ ਅਭਿਆਸ ਗੁਰਮਤਿ ਵਿਚਾਰਾਂ ਹੋਈਆਂ ਸਤਿਗੁਰੂ ਜੀਓ ਗੁਰਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ ਕੀਰਤਨ ਜਸ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ अवतार सिंह पवार परिवार वालों सतगुरु जीओ सुख शांति चढ़दी कला वास्ते अरदास बेनती कृपालता करनी सतगुरु जीओ चढ़दियाँ कला बख्शनिया दाराई संगत दी हाजरी दर प्रवान करनी शुभ मनोभावनावां गुरमत अनुसार पूरियां करनियां कड़ा प्रसादी देख सज के हाजर दर प्रवान होवे प्रवान होया प्रसाद संगत विच वरताउण दी आग्या बख्शो करो कृपालता पावन हुक्म बख्शिश करके संगतां नूं निहाल करो सही प्यारे मेल जिन्हां मिलिया आप जी का नाम चित आवै नानक नाम चढ़दी कला तेरे भाणे सरबत दा भला वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

अनल अगम जैसे लहर में उदत, जल केवल जल माही।

ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰਿਆਂ ਪਾਸੋਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ, ਨਾਮ ਸਿਮਰਨ, ਅਭਿਆਸ, ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ। ਸੋ ਸਾਰੇ ਹੀ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮ ਸਦਕਾ ਜੋ ਇੰਟਰਨੈਸ਼ਨਲ ਐਨੂਅਲ ਗੁਰਮਤਿ ਪ੍ਰਚਾਰ ਗੁਰੂ ਘਰ ਵਿਖੇ ਜੋ ਪਿਛਲੇ ਦਿਨਾਂ ਤੋਂ ਇਹ ਸਮਾਗਮ ਚੱਲ ਰਹੇ ਨੇ, ਸੋ ਸਵੇਰੇ ਲਾਸਟ ਦੀਵਾਨ ਨੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਹਾਜ਼ਰੀ ਨਹੀਂ ਭਰ ਸਕੀਆਂ ਉਹਨਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਵੀ ਸਵੇਰੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਵੱਲੋਂ ਨਾਮ ਸਿਮਰਨ ਅਭਿਆਸ ਕੀਤਾ ਜਾਵੇਗਾ 3 ਵਜੇ ਤੋਂ ਲੈ ਕੇ 4:30 ਵਜੇ ਤੱਕ। ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਦੀ ਜੋ ਆਰੰਭਤਾ 9 ਵਜੇ ਹੋਵੇਗੀ, 9 ਵਜੇ ਤੋਂ ਲੈ ਕੇ ਰਾਤ ਇਸੇ ਤਰ੍ਹਾਂ 8 ਵਜੇ ਤੱਕ ਦੀਵਾਨ ਸੱਜਣਗੇ ਲਗਾਤਾਰ, ਜਿਸ ਦੇ ਵਿੱਚ ਗੁਰਮੁਖ ਪਿਆਰੇ ਆਪ ਸੰਗਤਾਂ ਨੂੰ ਸਿਮਰਨ ਅਭਿਆਸ, ਗੁਰਬਾਣੀ ਦਾ ਕੀਰਤਨ, ਅਕਤ ਕਹਾਣੀ ਅਤੇ ਨਾਮ ਸਿਮਰਨ ਦੇ ਨਾਲ ਜੋੜਨਗੇ ਗੁਰਮੁਖ ਪਿਆਰੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 24 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾਵੇਗਾ। 26 ਸਤੰਬਰ ਨੂੰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਪੁਰਬ ਨੂੰ ਸਮਰਪਿਤ ਗੁਰੂ ਘਰ ਵਿਖੇ ਜੋ 25-26 ਸਤੰਬਰ ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ ਦੇ ਦੀਵਾਨ ਦੇ ਵਿੱਚ ਅਤੇ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ ਬਹੁਤ ਹੀ ਸਤਿਕਾਰ ਜੋ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ, ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਸ਼ਾਮ ਦੇ ਦੀਵਾਨ ਦੇ ਵਿੱਚ 7:20 ਤੋਂ ਲੈ ਕੇ 8:15 ਵਜੇ ਤੱਕ ਅਤੇ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ 12:15 ਵਜੇ ਤੋਂ ਲੈ ਕੇ 1 ਵਜੇ ਤੱਕ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਅਤੇ ਆਉਣ ਵਾਲੇ ਸਮਾਗਮ 28 ਤਰੀਕ ਤੋਂ ਲੈ ਕੇ 4 ਅਕਤੂਬਰ ਤੱਕ ਸਾਲਾਨਾ ਅਖੰਡ ਕੀਰਤਨੀ ਸਮਾਗਮ ਜੋ ਗੁਰੂ ਘਰ ਵਿਖੇ ਆਰੰਭ ਹੋ ਰਹੇ ਨੇ, ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। 3 ਤਰੀਕ ਨੂੰ 3 ਅਕਤੂਬਰ ਨੂੰ ਦਿਨ ਸ਼ਨੀਵਾਰ ਨੂੰ ਰੈਣ ਸਭਾਈ ਕੀਰਤਨ ਹੋਵੇਗਾ, ਜਿਸ ਦੀ ਆਰੰਭਤਾ 5:15 ਵਜੇ ਹੋ ਜਾਵੇਗੀ ਅਤੇ 21 ਸਤੰਬਰ ਤੱਕ ਅੰਮ੍ਰਿਤ ਛਕਣ ਵਾਲੇ ਅਭਿਲਾਖੀਆਂ ਦੇ ਚਰਨਾਂ ਵਿੱਚ ਬੇਨਤੀ ਹੈ। ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤ ਛਕਣਾ ਚਾਹੁੰਦੇ ਨੇ, ਗੁਰੂ ਘਰ ਦੇ ਨਾਲ ਗੁਰੂ ਦੇ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ 21 ਸਤੰਬਰ ਤੱਕ ਹਰ ਹਾਲਾਤ ਦੇ ਵਿੱਚ ਆਪਣੇ ਨਾਮ ਜਿਹੜੇ ਨੇ ਉਹ ਦਰਜ ਜ਼ਰੂਰ ਕਰਾਉਣ ਅਤੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੇਵਾਦਾਰਾਂ ਦੀ ਹਾਜ਼ਰੀ ਅਤੇ ਅੰਮ੍ਰਿਤ ਅਭਿਲਾਖੀਆਂ ਦੇ ਸਮੇਂ ਸਿਰ ਨਾਮ ਦਰਜ ਕਰਾਉਣ 'ਤੇ ਹੀ ਅੰਮ੍ਰਿਤ ਸੰਚਾਰ ਦੀ ਜੋ ਸੇਵਾ ਜਿਹੜੀ ਹੈ ਉਹ ਹੋਵੇਗੀ ਗੁਰੂ ਘਰ ਵਿਖੇ। ਇਹ ਸਾਰੀਆਂ ਸੰਗਤਾਂ ਨੇ ਇਹ ਪ੍ਰੋਗਰਾਮ ਨੋਟ ਕਰਨ ਦੀ ਕਿਰਪਾਲਤਾ ਕਰਨੀ। ਗੁਰੂ ਘਰ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਨੇ। ਸਾਰੀਆਂ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਹੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ ਜੀ।

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਨਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਵੜੇ ਸਮਾਰ

ਤਿਲ ਦੇਹੋ ਸਜਣ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਾਹੁਚਾ ਸਦੜਿਨ ਤਪਵਨ ਸਦਣ ਹਰ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋ ਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾ ਵੇ ਸੋਏ ਚਸਿਆਂ ਕੜੀਆਂ ਪਹਿਰ।

ਇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੋਪ ਮਲ ਆਣਦੋ ਪਵਣ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਤਵ ਗੰਧ ਇਵ ਚਲਤ ਮੋਹੀ।

ਤਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋਵੇ ਕੰਡਾ ਹੈ ਜਿਉਂ ਜੋ ਚਲੈ ਚੁਬੈ ਤੁਕ ਪਾਵ ਹੈ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਿਨ ਹਰ ਹਰ

ਬੋਲਣਾ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਓਟਿਆਂ ਦੇ ਓੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜ਼ਰੂਰੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਧੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ। ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀਆਂ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਣੇ ਜਣੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤ ਰਖਿਆ ਬਖਸ਼ ਦੇਣੀ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮਤ ਸਦਕਾ ਚਾਰ ਪਹਿਰ ਦੇਣਾ ਅਸੀਂ ਸੁੱਖਾਂ ਨਾਮ ਤੇਜ ਹੋਇਆ ਹੈ। ਚਾਰ ਪਹਿਰਿਆਂ ਆਈ ਹੈ ਭਾਣੇ ਅੰਦਰ ਪ੍ਰੀਤ ਕੌਰ ਨੇ ਕਿਰਪਾ ਕਰਨੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿਜ ਸਥਾਨਾਂ ਵੱਲ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੀ ਜੰਕਸ਼ਨ ਸਾਈ ਨੂੰ ਛੱਡਦੀ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਫਿਨ ਚ ਬੋਲ ਰਿਹਾ ਹੈਗਾ।
1: ਚੈੱਕ ਚੈੱਕ ਚੈੱਕ
0: ਉਹ ਦੇਖਾ ਮੀਟ ਨਹੀਂ ਹੈਗਾ।
1: ਚੈੱਕ 1 2 check 1 2 hello hello check 1 2 check check check
0: given there hello oh chal gaya bhai hello given there live
1: hi ho gaya sorry

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਚੈੱਕ ਜਿੱਦਾਂ ਮੇਰਾ ਹੈਗਾ ਕਿ ਮੈਂ ਇਹ ਹੈਗਾ ਲਾਈਵ ਹੈਗਾ ਸਾਡਾ ਚੈੱਕ 1 2 1 2 ਚੈੱਕ ਚੈੱਕ ਠੀਕ ਹੈ ਹੁਣ ਮੈਂ

0: ਜਹਾਂ ਜਹਾਂ
1: ਲਾਈਵ ਹੋ ਗਿਆ ਜੇ ਲਾਈਵ ਹੋਇਆ ਤੇ

0: Check, check, 1, 2. Test, test, test, 1, 2. Check, check, check.
1: ठीक है।

0: YouTube off है वैसे भी। ਉਹ ਜਦੋਂ ਅਸੀਂ ਉਹ ਕਰਦੇ ਹਾਂ ਲਾਈਵ ਤੇ ਕਰਦੇ ਹੈਗੇ ਆ ਉਹਦੀ ਕੰਡੀਸ਼ਨ ਕਹਿ ਕੇ ਵੀ ਆਟੋਮੈਟਿਕ ਉਹਨੂੰ ਆਫ ਕਰ ਦਿੰਦਾ ਹੈਗਾ।
1: ਨਹੀਂ ਭਾਜੀ ਭਾਜੀ ਨਹੀਂ ਨਹੀਂ ਨਹੀਂ ਮੈਂ ਜੋ ਮੈਂ ਕਹਿ ਰਿਹਾ ਬਸ ਉਹ ਕਰੋ ਭਾਈ। ਪਹਿਲਾਂ ਆਪਾਂ ਕਿੱਸਾ ਸੀ ਪਿਛਨ ਆਵਾਜ਼ ਹੋ ਜਾਣੀ ਸ਼ੁਰੂ
0: ਕਿਹਦੀ
1: 4.1 ਸੀਗਾ YouTube ਆਵਾਜ਼ ਘਟਾਉਣ ਦਾ ਫੀਚਰ ਸੀ।
0: हाँ बोलो तुझी दसो
1: YouTube switch on
0: virtual on yeah
1: recording on मतलब recording से बटन
0: है। ओके तुझी चाहने कि पहला मैं physical बटन में recording तो कर दूँ।
1: हाँ जी
0: ओके एक मिनट physical में recording तो किया।

0: से बोलिए कुछ।
1: चेक चेक चेक 1 2 चेक चेक चेक चेक चेक।
0: ਹੁਣ ਪਤਾ ਕੀ ਹੋ ਰਿਹਾ ਭਾਈ ਤੁਹਾਡਾ? ਆ ਹੀ ਕੰਡੀਸ਼ਨ ਤੇ ਮੈਂ ਲੈ ਕੇ ਆ ਰਿਹਾ ਸੀ ਵਾਰ ਵਾਰ ਤੁਹਾਨੂੰ। ਇਸ ਟਾਈਮ YouTube ਦਾ ਵਰਚੁਅਲ ਸਵਿਚ ਆਨ ਹੈ, ਸਵਿਚ ਲਾਈਵ ਤੇ ਆ, ਠੀਕ ਹੈ।

0: Check, check, check. 1, 2. Check, check, check.
1: मैं कह रहा मैंने बिलीव

ਚੈੱਕ ਚੈੱਕ ਇਹਦੇ ਵਿੱਚ ਕਿਆ ਹੋ ਰਿਹਾ ਹੈਗਾ ਆ, ਇਹਦੇ ਵਿੱਚ ਕਿਆ ਹੋ ਗਿਆ, ਰੀਜ਼ਨ ਕਿਆ ਆ ਰਿਹਾ ਹੈਗਾ ਕਿ ਇਹਨੂੰ ਮੈਨੂੰ ਰੇਡੀਓ 'ਤੇ ਆਵਾਜ਼ ਮੇਰੀ ਨਹੀਂ ਜਾ ਰਹੀ ਹੈਗੀ, ਉਹ ਮੇਰਾ ਗਲਤ ਹੈਗਾ ਆ। ਪਰ ਕਿਆ ਹੈ, ਅਗਰ ਮੈਂ ਉਸ ਵਿੱਚ

Check, check, check, check, check. Check, one, two.

Check, check, check, 1, 2. Check, check. Test, 1, 2. Two.

0: ਦੋ ਇੱਕ ਮਿੰਟ ਕਰੋ, ਇੱਕ ਮਿੰਟ ਉਹ ਗੇਟ ਬੰਦ ਹੋ ਜਾਵੇ, ਮੈਂ ਦੇਖ ਲਿਓ ਐਗਜ਼ਿਟ ਐਗਜ਼ਿਟ ਉੱਥੇ।
1: ਆ ਇੱਥੇ
0: ਹਾਂਜੀ ਠੀਕ ਹੈ, ਇੱਧਰ ਜਾਊਂਗਾ ਨਾ।
1: ਹਾਂ ਹਾਂਜੀ
0: ਬਿਲਕੁਲ, ਜਦੋਂ ਗੇਟ ਬੰਦ ਹੋ ਗਿਆ ਅਤੇ ਹੁਣ ਕੋਈ ਕੋਈ ਪ੍ਰੋਸੈਸਰ ਆ ਨਾ ਪਾਸ ਹੋ ਜਾਂਦਾ ਸੀ ਭਾਜੀ, ਇੱਕ ਵਾਰ ਪ੍ਰੋਪਰਲੀ ਬੰਦ ਹੋ ਗਿਆ।
1: ਅੱਛਾ,
0: ਅਤੇ ਆਪਾਂ ਇੱਧਰ 23 ਨੰਬਰ ਵਾਲਾ ਘਰ, ਹਾਂਜੀ ਉੱਧਰ ਲੈਫਟ ਸਾਈਡ 'ਤੇ,
1: ਓਕੇ
0: ਆਹੀ ਰੋਡ 'ਤੇ ਆ
1: ਲੈਫਟ
0: ਸਾਈਡ, ਉਹਦੇ
1: ਕੋਈ ਬੋਕਸ ਪਾ
0: ਨੈਟਵਰਕ ਪਾ। ਉਸ ਕੰਡੀਸ਼ਨ ਮੈਟ ਕਰ ਚੁੱਕੇ ਹਾਂ।
1: ਨਹੀਂ ਨਹੀਂ ਭਾਈ, ਮੈਂ ਮੈਟ ਕਰ ਚੁੱਕੇ ਹਾਂ, ਯੂ ਸੇ ਯੈਸ।
0: ਯੈਸ ਯੈਸ ਯੈਸ।
1: ਫਿਰ ਆਪਣੀ ਦੂਜੀ ਕੰਡੀਸ਼ਨ ਹੈਗਾ ਰਿਕਾਰਡਿੰਗ ਤੇ ਵਰਚੁਅਲ ਸਵਿਚ ਔਨ, ਰੇਡੀਓ ਔਨ, ਲੈਪਟਾਪ ਔਨ, ਲੈਪਟਾਪ ਦਾ ਮਤਲਬ ਕਿ ਹਰਮੰਦਰ ਸਾਹਿਬ ਕੋਲ ਲੈਪਟਾਪ ਔਨ ਹੈ, ਮਾਈਕ ਮਿਊਟ ਹੈ ਰਿਕਾਰਡਿੰਗ ਤੇ।
0: ਯੈਸ ਯੈਸ।
1: ਓਕੇ, ਹੁਣ ਆਪਾਂ ਅਗਰ ਲਾਈਵ ਤੇ, ਲਾਈਵ ਤੇ ਆਪਾਂ ਪਹਿਲਾਂ ਜਾ ਰਹੇ ਹਾਂ, ਜੇ ਜੇ ਤਾਂ ਲਾਈਵ ਤੇ ਵਰਚੁਅਲ ਸਵਿਚ ਔਫ ਹੈ ਫਿਰ ਤਾਂ ਰੇਡੀਓ ਤੇ ਆ ਰਿਹਾ ਮਾਈਕ, ਰੇਡੀਓ ਔਨ ਮਤਲਬ ਰੇਡੀਓ ਤੇ ਮਾਈਕ ਆ ਰਿਹਾ, ਰੇਡੀਓ ਤੇ ਮਾਈਕ ਆ ਰਿਹਾ। ਲੈਪਟਾਪ ਤੁਹਾਡਾ ਔਫ ਹੈਗਾ ਤੇ ਮਾਈਕ ਤੁਹਾਡੇ ਔਨ
0: ਹੈਗੇ।
1: ਲਾਈਵ ਤੇ ਵਰਚੁਅਲ ਔਫ, ਰੇਡੀਓ ਤੇ ਮਾਈਕ ਆ ਰਿਹਾ, ਲੈਪਟਾਪ ਔਫ ਹੈਗਾ, ਮਾਈਕ ਔਨ ਹੈਗਾ। ਹੁਣ ਲਾਈਵ ਤੇ ਜੇ ਵਰਚੁਅਲ ਸਵਿਚ ਔਨ ਹੈਗਾ, ਲਾਈਵ ਤੇ ਜੇ ਵਰਚੁਅਲ ਸਵਿਚ ਔਨ ਹੈਗਾ, ਮਾਈਕ ਔਨ ਹੋਣਾ ਚਾਹੀਦਾ, ਲੈਪਟਾਪ ਔਫ ਹੋਣਾ ਚਾਹੀਦਾ ਤੇ ਰੇਡੀਓ ਔਨ ਹੋਣਾ ਚਾਹੀਦਾ।
0: ਨਹੀਂ ਨਹੀਂ, ਦੈਟਸ ਰੋਂਗ, ਨਾਟ ਐਗਰੀ ਵਿਦ ਦੈਟ ਵਨ।
1: ਓਕੇ,
0: ਹੁਣ ਸਾਡਾ ਸਵਿਚ
1: ਨਹੀਂ ਨਹੀਂ ਭਾਈ, ਕੀ ਹੋਣਾ ਚਾਹੀਦਾ ਵੀ ਲਾਈਵ ਤੇ ਵਰਚੁਅਲ ਸਵਿਚ ਔਨ ਹੈ, ਰੇਡੀਓ ਕੀ ਹੋਣਾ ਚਾਹੀਦਾ?
0: ਵਰਚੁਅਲ ਸਵਿਚ ਔਨ ਹੈ ਅਗਰ ਲਾਈਵ ਤੇ,
1: ਫਿਜ਼ੀਕਲ ਸਵਿਚ ਲਾਈਵ
0: ਹੈ। ਜਿਤੇਂਦਰ, ਲੁੱਕ ਲੁੱਕ, ਜਸਟ ਜਸਟ ਆਈ ਐਮ ਗਿਵਿੰਗ ਯੂ ਵਨ ਮੋਰ ਐਗਜ਼ਾਮਪਲ। ਫਿਜ਼ੀਕਲ ਸਵਿਚ ਲਾਈਵ ਹੈਗਾ ਆ, ਯੂਟਿਊਬ ਔਫ ਹੈਗਾ ਆ, ਵਰਚੁਅਲ ਸਵਿਚ ਔਫ ਹੈਗਾ ਆ, ਸਾਡੇ ਮਾਈਕਰੋਫੋਨ ਔਨ ਹੈਗੇ ਉਸ ਵੇਲੇ, ਔਰ ਮਾਈਕਰੋਫੋਨ ਦੀ ਆਵਾਜ਼ ਰੇਡੀਓ ਤੱਕ ਜਾ ਰਹੀ ਹੈ।
1: ਬਿਲਕੁਲ ਸਹੀ।
0: ਠੀਕ
1: ਹੈ, ਲੈਪਟਾਪ ਆਫ ਹੈ,
0: ਲੈਪਟਾਪ ਤੋਂ ਕੁਛ ਨਹੀਂ ਆ ਰਿਹਾ।
1: ਠੀਕ,
0: ਫਿਰ ਵਰਚੁਅਲ ਔਨ ਹੈਗਾ, ਫਿਜ਼ੀਕਲ ਸਵਿਚ ਲਾਈਵ ਵਿੱਚ ਹੈਗਾ ਆ, ਯੂਟਿਊਬ ਸੋਰੀ ਲੈਪਟਾਪ ਚੱਲਣਾ ਸ਼ੁਰੂ ਹੋ ਜਾਏਗਾ ਇੰਟਰਨਲ। ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਆਪਣਾ ਜਦੋਂ ਲਾਈਵ ਹੈਗਾ ਆ, ਉਸ ਵੇਲੇ ਸਾਡੀ ਦੋ ਹੀ ਕੰਡੀਸ਼ਨਾਂ ਹੈਗੀਆਂ ਕਿ ਮਾਈਕਰੋਫੋਨ ਔਰ ਰੇਡੀਓ 'ਤੇ ਆਵਾਜ਼ ਆਉਣੀ ਚਾਹੀਦੀ ਹੈਗੀ ਆ। ਜਿਹੜਾ ਸਾਡਾ ਲੈਪਟਾਪ ਹੈਗਾ ਉਹ ਬਿਲਕੁਲ ਔਨ ਨਹੀਂ ਹੋਣਾ ਚਾਹੀਦਾ ਕਿਸੇ ਹਾਲ ਵਿੱਚ। ਅਤੇ ਫਿਰ ਇੱਥੇ ਆਉਂਦੀ ਆ ਲਾਈਵ ਨੂੰ ਐਜ਼ ਇਟ ਇਜ਼ ਜੋ ਪਹਿਲੇ ਵਾਲੀ ਕੰਡੀਸ਼ਨ ਉੱਤੇ ਰਹਿਣ ਦਿੰਦੇ ਹਾਂ। ਲਾਈਵ ਦਾ ਕੰਡੀਸ਼ਨ ਪਹਿਲਾਂ ਕਿਹਾ ਸੀ ਕਿ ਜੋ ਲਾਈਵ ਕਰਦੇ ਹੈਗੇ ਆ, ਜਿਹੜੇ ਸਾਡੇ ਇਨ ਹਾਊਸ ਮਾਈਕਰੋਫੋਨਸ ਹੈਗੇ, ਉਹਨਾਂ ਦੀ ਆਵਾਜ਼ ਰੇਡੀਓ 'ਤੇ ਆਉਣੀ ਸ਼ੁਰੂ ਹੋ ਜਾਂਦੀ ਹੈ।
1: ਜਦੋਂ ਆਪਾਂ ਲਾਈਵ ਕਰਦੇ ਹਾਂ ਔਰ ਵਰਚੁਅਲ ਸਵਿਚ
0: forget about the virtual switch now. Okay? Don't worry about the virtual switch. ये सोचो कि virtual switch है ही नहीं है गैस वेले.
1: ठीक है.
0: गैस वेले सदा जब physical switch light ते है गया और radio ते सदा जरा microphone local है गया वो जान के लिए. Don't worry about the virtual. Just follow the virtual. ਇਹ ਸਾਡੀ ਪਹਿਲੀ ਕੰਡੀਸ਼ਨ ਹੈ ਇਸ ਪਹਿਲਾਂ ਕਰਦੇ ਹਾਂ ਇਹ ਕੰਮ ਨੂੰ ਇਹ ਲਾਈਵ ਤੇ ਅਸੀਂ ਹੈਗੇ ਹਾਂ ਸਾਡੇ ਮਾਈਕ੍ਰੋਫੋਨਸ ਔਨ ਹੈਗੇ ਆ ਔਰ ਰੇਡੀਓ ਤੇ ਮਾਈਕ੍ਰੋਫੋਨ ਦੀ ਆਵਾਜ਼ ਆ ਰਹੀ ਹੈ ਯੂਟਿਊਬ ਜਿਹੜਾ ਯੂਟਿਊਬ ਚੈਨਲ ਆ ਗਲੈਨਬਰਗ ਦਾ ਉਹ ਤੇ ਮਾਈਕ੍ਰੋਫੋਨ ਦੀ ਆਵਾਜ਼ ਆ ਰਹੀ ਹੈ
1: ਵੈਰੀ ਗੁੱਡ ਤੇ ਲੈਪਟਾਪ ਆਫ ਸਰ
0: ਡੋਂਟ ਵਰੀ ਅਬਾਊਟ ਦ ਲੈਪਟਾਪ ਜਸਟ ਆਈ ਸੈਡ ਜਸਟ ਰਿਮੂਵ ਦ ਲੈਪਟਾਪ ਰਿਮੂਵ
1: ਤੁਸੀਂ ਕਰ ਦੋ ਨਾ ਫਿਰ ਤਾਂ ਅਨਨੈਸੈਸਰੀ ਖਾਪਾ ਕੰਡੀਸ਼ਨ ਪਾਈ ਸੀ ਉਹਨੂੰ ਕਰਨ ਬੰਦ ਹੋਈ ਹੈ
0: ਉਹ ਮੈਂ ਫਾਲਤੂ ਚ ਕੰਡੀਸ਼ਨ ਵਿੱਚ ਪਾਤੀ ਮੈਨੂੰ ਨਹੀਂ ਚਾਹੀਦੀ ਸੀ ਇਹਦੇ ਵਿੱਚ ਲਾਈਵ ਵਿੱਚ ਮੈਨੂੰ ਲੈ ਕੇ ਨਹੀਂ ਆਣੀ ਚਾਹੀਦੀ ਸੀ ਮੈਨੂੰ ਸਿਰਫ ਜਿਹੜਾ ਰਿਕਾਰਡਿੰਗ ਤੇ ਜਦੋਂ ਸਵਿਚ ਬਟਨ ਜਦੋਂ ਸਵਿਚ ਰਿਕਾਰਡਿੰਗ ਤੇ ਹੋਵੇ ਉਸ ਵੇਲੇ ਹੀ ਸਾਡਾ ਰੇਡੀਓ ਔਰ ਯੂਟਿਊਬ ਚੱਲਣਾ ਚਾਹੀਦਾ ਹੈਗਾ ਉਹ ਤੋਂ ਯੂਟਿਊਬ ਮੀਨ ਲੈਪਟਾਪ ਚੱਲਣਾ ਚਾਹੀਦਾ ਹੈਗਾ ਅਦਰਵਾਈਜ਼ ਚੇ ਸ਼ੁੱਡ ਬੀ ਨਥਿੰਗ ਠੀਕ ਹੈ ਹੁਣ ਮੇਰਾ ਕੰਮ ਹੈਗਾ ਕਿ ਮੈਂ ਜਦੋਂ ਲਾਈਵ ਦਾ ਸਵਿਚ ਔਨ ਹੋਵੇ ਉਸ ਵੇਲੇ no youtube no virtual switch
1: laptop jit tusi live kar do physical switch de live se hai te virtual switch da koi lena dena nahi hai jit tusi physical switch live te hai virtual switch da koi lena dena nahi hai physical switch live hai mic chal rahe hai mic di output youtube te ja rahi hai mic di output radio te ja rahi hai aur laptop da koi lena dena nahi hai
0: kehne da matlab jehda sada ਲਾਈਵ ਦਾ ਬਾਹਰ ਵਾਲਾ ਸਵਿਚ ਹੈਗਾ ਆ
1: ਉਹਨੂੰ
0: ਫਿਜੀਕਲ ਸਵਿਚ ਜਿਹੜਾ ਹੈਗਾ ਆ ਉਹ ਸਵਿਚ ਜਦੋਂ ਰਿਕਾਰਡਿੰਗ 'ਤੇ ਹੈ ਉਸ ਵੇਲੇ ਸਾਨੂੰ ਦਰਬਾਰ ਸਾਹਿਬ ਚਾਹੀਦਾ ਹਰਿਮੰਦਰ
1: ਸਾਹਿਬ
0: ਮੈਂ ਵੈਸੇ ਰਿਪੀਟ ਕਰ ਰਿਹਾ ਮੈਂ ਕਹਿ ਰਿਹਾ ਕਿ ਜਿਹੜਾ ਸਾਡਾ ਫਿਜੀਕਲ ਸਵਿਚ ਹੈ ਜਦੋਂ ਰਿਕਾਰਡਿੰਗ 'ਤੇ ਹੈਗਾ ਉਹਦੇ ਵਿੱਚ ਦੋ ਆਪਸ਼ਨ ਅਸੀਂ ਆਲਰੇਡੀ ਟੈਸਟ ਕੀਤੀਆਂ ਹੈਗੀਆਂ ਸਾਡਾ ਲੈਪਟੋਪ ਔਰ ਰੇਡੀਓ ਦੋਨੋਂ ਚੱਲਦੇ ਹੈ ਜਦੋਂ ਲੈਪਟੋਪ ਚੱਲਦਾ ਆ ਉਹਦੀ ਆਵਾਜ਼ ਯੂਟਿਊਬ 'ਤੇ ਨਹੀਂ ਮੈਂ ਹਾਲੇ ਕੀਤਾ ਨਹੀਂ ਮੈਂ ਸੋਚਦਾ ਕਿ ਇਹਨੂੰ ਕੰਮ ਖਤਮ ਹੀ ਕਰ ਦਿੱਤਾ
1: ਠੀਕ ਹੈ
0: ਜੇ ਰਿਕਾਰਡਿੰਗ 'ਤੇ ਹੈਗਾ ਰਿਕਾਰਡ ਸਿੰਪਲ ਵੈਰੀ ਸਿੰਪਲ ਜਦੋਂ ਸਾਡਾ ਇੱਥੇ ਦਾ ਪ੍ਰੋਬਲਮ ਖਤਮ ਹੋ ਗਿਆ ਹਰਿਮੰਦਰ ਹਿਡਨ ਕਰਨ ਦੀ ਕੋਸ਼ਿਸ਼ ਕਰੀ ਹਿਡਨ ਜਿਹਨੂੰ ਜਾਣਾ ਨਾ ਪਵੇ ਮੈਂ ਨਹੀਂ ਕਹਿ ਰਿਹਾ ਕਿ ਸਲੂਸ਼ਨ ਮੈਨੂੰ ਹੁਣੇ ਲੱਭ ਪਿਆ ਹੈਗਾ ਬਟ ਆਈ ਵਾਂਟ ਟੂ ਡੂ ਦੈਟ ਵਨ ਮੈਂ ਸਿਰਫ ਜਦੋਂ ਜਤਿੰਦਰ ਜਦੋਂ ਰਿਕਾਰਡਿੰਗ ਅਤੇ ਫਿਜੀਕਲ ਸਵਿਚ ਹੈਗਾ ਉਸ ਵੇਲੇ ਜਿਹੜਾ ਵਰਚੁਅਲ ਸਵਿਚ ਜਦੋਂ ਔਨ ਹੁੰਦਾ ਹੈਗਾ ਉਸ ਵੇਲੇ ਲੈਪਟੋਪ ਦੀ ਆਵਾਜ਼ ਆਉਂਦੀ ਹੈ ਜਦੋਂ ਵਰਚੁਅਲ ਸਵਿਚ ਔਫ ਹੁੰਦਾ ਤਾਂ ਰੇਡੀਓ ਦੀ ਆਵਾਜ਼ ਆਉਂਦੀ ਹੈਗੀ ਆ ਡਿਫੋਲਟ ਕਿਆ ਹੈਗਾ ਆ ਡਿਫੋਲਟ ਕਿਆ ਹੈ ਕਿ ਜਦੋਂ ਉਹ ਲਾਈਵ ਤੋਂ ਰਿਕਾਰਡਿੰਗ 'ਤੇ ਸਵਿਚ ਕਰਦੇ ਆ ਸਭ ਤੋਂ ਪਹਿਲਾਂ ਡਿਫੋਲਟ ਰੇਡੀਓ ਚੱਲਦਾ ਹੈਗਾ ਠੀਕ ਹੈ ਉਹਦੇ ਬਾਅਦ ਉਹ ਆਪਸ਼ਨ ਹੈ ਉਹ ਰੇਡੀਓ ਇੱਥੇ ਲੋਕਲ ਸੁਣਨਾ ਚਾਹੁੰਦੇ ਆ ਜਾਂ ਲੈਪਟੋਪ ਸੁਣਨਾ ਚਾਹੁੰਦੇ ਆ ਉਹ ਨੈਕਸਟ ਆਪਸ਼ਨ ਉਹ ਹੈਗੀ ਆ ਵਰਚੁਅਲ ਸਵਿਚ ਦਾ ਜਿਹੜਾ ਔਨ ਆਫ ਹੋਣਾ ਹੈ ਉਹ ਹੈ ਮੈਂ ਉਹੀ ਕਹਿ ਰਿਹਾ ਕਿ ਮੈਂ ਲਾਈਵ ਦੇ ਵਿੱਚੋਂ ਇਹ ਸਾਰੀ ਕੰਡੀਸ਼ਨ ਆਫ ਕਰ ਦੇਵਾਂ ਜਦੋਂ ਲਾਈਵ ਹੋਵੇ ਬਸ ਦੋ ਹੀ ਕੰਡੀਸ਼ਨਾਂ ਸਾਡਾ ਦਰਬਾਰ ਸਾਹਿਬ ਸਾਡਾ ਲੋਕਲ ਦਰਬਾਰ ਸਾਹਿਬ ਔਰ ਸਾਡਾ ਰੇਡੀਓ 'ਤੇ ਮਾਈਕ੍ਰੋਫੋਨ ਦੀ ਆਵਾਜ਼ ਆਉਣੀ ਚਾਹੀਦੀ ਬਸ ਹੋਰ ਕੁਛ ਨਹੀਂ ਉਸ ਵੇਲੇ ਜਿਹੜੇ ਵਰਚੁਅਲ ਸਵਿਚਿਸ ਹੈਗੇ ਆ ਉਹ ਇਨਐਕਟਿਵ ਕਿੱਦਾਂ ਹੋ ਸਕਦੇ ਉਹ ਤਾਂ ਪ੍ਰੋਬਲਮ ਹੈ ਕਿ ਉੱਥੇ ਹੈ ਉਹ ਸਵਿਚ ਹੈ ਉਹ ਸਵਿਚ ਫਿਜ਼ੀਕਲ ਉਹਨਾਂ ਨੂੰ ਟੱਚ ਨਹੀਂ ਕਰ ਚਾਹੀਦਾ
1: ਜੇ ਤੁਸੀਂ ਮੇਰੀ ਮੰਨੋ ਨਾ ਤੁਸੀਂ ਬੜੇ ਨੇੜੇ ਹੈਗੇ ਹੋ ਤੁਹਾਡੀ ਜ਼ਿਆਦਾ
0: ਮਾਈਕ ਮਾਈਕ ਉਸ ਕੰਡੀਸ਼ਨ ਮਿਊਟ ਹੀ ਰਹਿੰਦੇ ਹਮੇਸ਼ਾ ਔਰ ਯੂਟਿਊਬ ਵੀ ਮਿਊਟ ਰਹਿੰਦੀ ਹੈ ਬੱਚੇ ਯੂਟਿਊਬ ਯੂਟਿਊਬ ਦਾ ਮਤਲਬ ਸਾਡਾ ਗਲੈਂਡਰ ਸਾਹਿਬ ਦਾ ਲਾਈਵ ਲਾਈਵ ਦਾ ਮਤਲਬ ਇਹ ਹੋ ਜਾਏਗਾ ਲਾਈਵ ਦੇ ਵਿੱਚ ਜਿਹੜਾ ਜੋ ਲਾਈਵ ਵਿੱਚ ਕੰਡੀਸ਼ਨ 'ਚ ਹੈਗਾ ਜਿਹੜਾ ਯੂਟਿਊਬ ਹੈਗਾ ਆ ਉਹ ਕੁਛ ਨਹੀਂ ਕਰੇਗਾ ਉਹਨੂੰ ਸੋਰੀ ਵਰਚੁਅਲ ਸਵਿੱਚ ਕੁਛ ਨਹੀਂ ਕਰੇਗਾ ਉਹਨੂੰ ਨਾ ਮੈਂ ਕਹਿੰਦਾ ਵਰਚੁਅਲ ਸਵਿੱਚ ਇਨਫੈਕਟਿਵ ਹੋਏਗਾ ਜਦੋਂ ਲਾਈਵ ਹੋਏਗਾ ਉਹ ਤਾਂ ਕਹਿਣਾ ਹੋਣਾ ਰਿਕਾਰਡਿੰਗ ਤੇ ਰੇਡੀਓ ਔਰ ਲੈਪਟੋਪ ਦੋਨੋਂ ਚੱਲ ਰਹੇ ਸੀਗੇ ਉਹ ਕੰਡੀਸ਼ਨ ਰਹਿਣ ਦੇਵਾਂਗਾ ਠੀਕ ਹੈ ਚਲੋ ਠੀਕ ਹੈ ਠੀਕ ਹੈ ਜੀ ਜਿਹੜਾ ਲੈਪਟਾਪ ਔਰ ਆਪਣੇ ਲਾਈਫ ਦੇ ਵਿੱਚ ਨੰਬਰ 1 ਐਂਡ 2 ਜਿਹੜਾ ਹੈ ਲੈਟ ਮੀ ਇਟਸ 11 ਓ'ਕਲੋਕ ਨਾਓ ਲੈਟ ਮੀ ਡੂ ਦਿਸ ਵਨ ਦਾ ਲਾਸਟ ਵਨ ਦੈਨ ਆਈ ਲੀਵ ਐਂਡ ਲਾਈਕ ਓਕੇ
1: ਤੁਸੀਂ ਕਰ ਲਓ ਮੈਂ ਕੁਇਕਲੀ ਬ੍ਰਸ਼ ਕਰ ਲੈਣਾ
0: ਠੀਕ ਹੈ

Check 1 2, test. Check. Good.

Check, check, 1, 2, test, test, test. Check, check, check.

0: पहले वही पहले वाली कंडीशन है जो
1: चेक चेक चेक 1 2 चेक चेक चेक

Check one, two. It's working. Check one, two.

ਸਵਿੱਚ ਹੈਗਾ ਜਿਹੜਾ ਜਿਹੜਾ ਆਪਣਾ ਫਿਜ਼ੀਕਲ ਸਵਿੱਚ ਹੈਗਾ, ਅਗਰ ਉਹਨੂੰ ਇੱਕ ਵਾਰ ਟੋਗਲ ਕਰਕੇ ਵਾਪਸ ਕਰ ਦੇਣਗੇ ਆਟੋਮੈਟਿਕ ਔਫ ਹੋ ਜਾਏਗਾ ਜੀ। ਲੈਪਟੋਪ ਔਫ ਹੋ ਜਾਏਗਾ ਔਰ ਸਾਡਾ ਲਾਈਵ ਔਨ ਰਹੇਗਾ।

ਚੱਲ ਰਿਹਾ ਇਸ ਦਿਨ ਚਲਾਉਣਾ, ਇਹਦੇ ਮੈਂ ਕੱਲ੍ਹ ਫਿਰ ਦੁਬਾਰਾ ਟਰਾਈ ਕਰਦਾ ਹੈਗਾ ਜੋ ਕੰਡੀਸ਼ਨ ਲੈ ਕੇ ਆਉਣ ਲਈ। ਇਸ ਵੇਲੇ 5 ਹੈਗਾ, ਠੀਕ ਹੈ, ਬਟ

रिकॉर्डिंग ते फिजिकल सोशल

Please fill up, see the.

ओके मैं 1 2 3 4 पूरा बोल दूँ ना, चेक 1 2 3 4 5 6 7 8 9 10 11 12 13 14 15 16।

ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਬੜੇ ਪਿਆਰ ਦੇ ਨਾਲ ਸੰਗਤੀ ਰੂਪ ਦੇ ਅੰਦਰ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਸਨ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਆਓ ਫਿਰ ਆਪਾਂ ਕਿਸ ਤਰ੍ਹਾਂ ਆਪਣੇ ਅੰਤਰਗਤ ਉਸ ਪਰਮਾਤਮਾ ਨੂੰ ਵੇਖਣਾ, ਕਿਵੇਂ ਸਾਨੂੰ ਪਰਮਾਤਮਾ ਦਾ ਨਾਮ ਇੰਨਾ ਮਿੱਠਾ ਲੱਗੇ ਕਿ ਹੋਰ ਦੁਨੀਆ ਦੇ ਰਸਾਂ ਦੇ ਸਵਾਦ ਫਿੱਕੇ ਪੈ ਜਾਣ। ਉਹਦੇ ਵਾਸਤੇ ਆਪਾਂ ਗੁਰਮੁਖ ਹੁਣ ਸਿਮਰਨ ਕਰਨਾ। ਜਦੋਂ ਆਪਾਂ ਸਿਮਰਨ ਕਰਨਾ ਗੁਰਮੰਤਰ ਦਾ, ਨੇਤਰ ਸਾਰਿਆਂ ਨੇ ਬੰਦ ਰੱਖਣੇ ਆ ਅਤੇ ਆਪਣੇ ਅੰਦਰ ਸਾਰਿਆਂ ਨੇ ਝਾਕਣ ਦੀ ਕੋਸ਼ਿਸ਼ ਕਰਨੀ ਹੈ। ਸਵਾਸ ਅੰਦਰ ਨੂੰ ਜਾਂਦਾ ਮਿਲਾ ਕੇ ਧਿਆਨ ਵਿੱਚ ਬੋਲਾਂਗੇ ਵਾਹ, ਪੂਰਾ ਨਾਭੀ ਤੱਕ ਧਿਆਨ ਜਾਣਾ ਚਾਹੀਦਾ। ਉੱਥੇ ਥੋੜ੍ਹਾ ਜਿਹਾ ਰੁਕ ਕੇ ਜਦੋਂ ਉੱਪਰ ਨੂੰ ਸਵਾਸ ਆਵੇ ਬੋਲਾਂਗੇ ਗੁਰੂ। ਇੱਕ ਲੈ 'ਚ ਆਪਾਂ ਸਾਰੇ ਚੱਲਾਂਗੇ ਅੰਮ੍ਰਿਤ ਵੇਲਾ। ਵਾਹਿਗੁਰੂ ਜੀ ਆਪਣੇ 'ਤੇ ਕਿਰਪਾ ਕਰਨ। ਹਾਂਜੀ, ਕਰੀਏ ਸ਼ੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਆਪਾਂ ਕਰਨੀ ਹੁੰਦੀ ਆ ਹਰ ਰੋਜ਼ ਆਪਣੇ ਦਿਨ ਦੀ ਸ਼ੁਰੂਆਤ ਜੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਨੂੰ ਦੱਸ ਰਹੇ ਆ ਸਾਡੀ ਰੋਜ਼ ਦੀ ਰਹਿਤ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਕਿੰਨਾ ਅਸੀਂ ਪਿਆਰ ਨਾ ਮਾਰਨੀ ਹੁੰਦੀ ਆਵਾਜ਼ ਸਾਨੂੰ ਉਦਾਹਰਣ ਦੇ ਕੇ ਸਮਝਾਇਆ ਬੰਬੀਹੇ ਦੀ ਕਿ ਬੰਬੀਹਾ ਉਨ੍ਹਾਂ ਚਿਰ ਆਵਾਜ਼ਾਂ ਮਾਰੀ ਜਾਂਦਾ ਪਰਮਾਤਮਾ ਨੂੰ ਜਿੰਨਾ ਚਿਰ ਉਹਦੇ ਮੂੰਹ 'ਚ ਸਵੰਤੀ ਬੂੰਦ ਨਹੀਂ ਪੈਂਦੀ। ਇਸੇ ਤਰ੍ਹਾਂ ਆਪਾਂ ਸੁਣ ਰਹੇ ਸੀ ਪਾਤਸ਼ਾਹ ਦੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਵਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੈ ਨੋ ਫੁਰਮਾਨ ਹੋਆ ਪਰਸੋ ਅੰਮ੍ਰਿਤ ਧਾਰ। ਜਦੋਂ ਅਸੀਂ ਵੀ ਬੰਬੀਹੇ ਵਰਗੀ ਤੜਫ ਬਣਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਾਂਗੇ ਆਵਾਜ਼ਾਂ ਦੇਵਾਂਗੇ ਉਹ ਵੀ ਫਿਰ ਸਾਡੇ 'ਤੇ ਕਿਰਪਾ ਕਰਕੇ ਅੰਮ੍ਰਿਤ ਬੂੰਦ ਸਾਡੇ ਮਨ ਨੂੰ ਬਖਸ਼ਿਸ਼ ਕਰਨਗੇ। ਜਿਹਦੀ ਪ੍ਰਾਪਤੀ ਤੋਂ ਬਾਅਦ ਅਸੀਂ ਵਡਭਾਗੀ ਹੋਣਾ ਜੀ ਤੋਂ ਬਗੈਰ ਅਸੀਂ ਹਰ ਰੋਜ਼ ਪੜ੍ਹਦੇ ਹਾਂ ਜਨ ਹਰ ਹਰ ਹਰ ਰਸ ਨਾਮ ਨਾ ਪਾਇਆ ਅਤੇ ਭਾਗਹੀਣ ਜਮ ਪਾਸ। ਇਸ ਕਰਕੇ ਆਪਾਂ ਆਪਣੇ ਜੀਵਨ ਦਾ ਖਿਆਲ ਰੱਖ ਕੇ ਚੱਲਣਾ ਕਿਤੇ ਸਾਰੀ ਸਵਾਸਾਂ ਦੀ ਪੂੰਜੀ ਇਹ ਸੰਸਾਰ ਵੱਲ ਹੀ ਨਾ ਜੋੜ ਦਈਏ ਆਪਾਂ ਉਸ ਮਾਲਕ ਦੇ ਕਰਜਈ ਹੋ ਜਾਈਏ। ਮਨਮੁੱਖ ਕਰਜ ਚੜ੍ਹਿਆ ਬਿਖ ਭਾਰੀ ਉਤਰੇ ਸ਼ਬਦ ਵਿਚਾਰੀ ਜੀਓ। ਕਿਤੇ ਆਪਾਂ ਸ਼ਬਦ ਦੀ ਵਿਚਾਰ ਦੁਆਰਾ ਕਿਤੇ ਗੁਰਬਾਣੀ ਦੇ ਪਾਠ ਦੁਆਰਾ ਕਿਤੇ ਗੁਰਬਾਣੀ ਦਾ ਕੀਰਤਨ ਕਥਾ ਕਰਦੇ ਸੁਣਦੇ ਸੇਵਾ ਕਰਦੇ ਇਹ ਆਪਣੇ ਜੀਵਨ ਦਾ ਮਕਸਦ ਆ। ਸਤਿਗੁਰੂ ਦੀ ਬਾਣੀ 'ਚ ਆਪਾਂ ਨੂੰ ਸਮਝਾਇਆ ਅਤੇ ਸੁਣ ਰਹੇ ਸੀ ਆਪਾਂ ਪੜ੍ਹਦੇ ਵੀ ਬਹੁਤ ਹਾਂ ਪਰ ਕਰਨ ਤੋਂ ਕਈ ਵਾਰ ਕੰਨੀ ਕਤਰਾ ਜਾਂਦੇ ਜਦੋਂ ਸਾਡੀ ਸਿਆਣਪ ਮੂਹਰੇ ਆ ਜਾਂਦੀ ਹੈ। ਪੰਜ ਪੰਜ ਪਾਠ ਦਸ ਦਸ ਪਾਠ ਸੁਖਮਨੀ ਸਾਹਿਬ ਦੇ ਕਰਨ ਵਾਲੀ ਸੰਗਤ ਮਿਲਦੀ ਪਰ ਭਜਨ ਨਹੀਂ ਕਰਦੀ ਵਹਿ ਕੇ ਕਿਉਂ ਸਿਆਣੇ ਹੋ ਗਏ ਪੜ੍ਹਦੇ ਵੀ ਆ। ਗੁਰ ਕੀ ਮਤ ਤੂੰ ਲੇਹੇ ਇਹ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਇੰਨੀ ਕੀ ਸਿਆਣਪ ਰੱਖੀਏ ਜਿਹੜੀ ਗੁਰੂ ਨਾਲ ਮੇਲ ਖਾਂਦੀ ਹੈ। ਸਤਿਗੁਰ ਰਹਿਮਤ ਕਰਨ ਆਪਣੇ ਸਾਰਿਆਂ 'ਤੇ ਸੱਚੇ ਪਾਤਸ਼ਾਹ ਆਪਾਂ ਨੂੰ ਵਿਵੇਕ ਬੁੱਧ ਦੀ ਬਖਸ਼ਿਸ਼ ਕਰਨ। ਅਰਦਾਸਾਂ ਕਰੀਏ ਸਤਿਗੁਰ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਰਹਿਮਤ ਦੇ ਬੱਦਲ ਬਰਸਾਓ ਜੋ ਸਾਡਾ ਮਨ ਹਰ ਸਮੇਂ ਤੜਫ ਰਿਹਾ ਈਰਖਾ ਨਫ਼ਰਤ ਦੁਬਦਾ ਕਾਮ ਕ੍ਰੋਧ ਲੋਹ ਮੋਹ ਹੰਕਾਰ ਦੀਆਂ ਲਹਿਰਾਂ 'ਚ ਜਲ ਰਿਹਾ ਹਰ ਸਮੇਂ ਅਗਨ ਸਾਗਰ ਦੇ ਅੰਦਰ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਜਾਲ 'ਚ ਕਰ ਰਿਹਾ ਹਉਮੈ ਚੰਗੇ ਕਰਮਾਂ ਦੀ ਉੱਥੇ ਲਿਜਾਓ ਰਜਗੁਣ ਤਮਗੁਣ ਸਤਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿਰੀ ਪਰਮ ਪਦ ਪਾਇਆ। ਇਹ ਅਰਦਾਸ ਬੇਨਤੀ ਆਪਾਂ ਕਰਨੀ ਹੁੰਦੀ ਹੈ। ਸਮੇਂ ਦੀ ਹੁਣ ਸਮਾਪਤੀ ਹੈ। ਵਿਚਾਰ ਕਰਦਿਆਂ ਸਿਮਰਨ ਕਰਦਿਆਂ ਕਰਾਉਂਦਿਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅੱਜ ਫਿਰ ਆਪਾਂ 9 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਲਵਾਂਗੇ ਲਾਹਾ ਸਾਰੀ ਸੰਗਤ। ਆ ਹੁਣ ਸਤਿਗੁਰਾਂ ਦੇ ਪ੍ਰਕਾਸ਼ ਦਾ ਸਮਾਂ ਹੋ ਚੁੱਕਿਆ। ਬੜੇ ਪਿਆਰ ਦੇ ਨਾਲ ਆਪਾਂ ਸਤਿਗੁਰ ਪਾਤਸ਼ਾਹ ਦੇ ਦਰਸ਼ਨ ਕਰੀਏ ਉਹਨਾਂ ਦੇ ਆਏ ਹੋਏ ਹੁਕਮ ਸੁਣੀਏ। ਸਾਰੀ ਸੰਗਤ ਦਾ ਗੁਰੂ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਸੇਵ ਪਰਮ ਪਦ ਪਾਇਓ ਅਬਿਨਾਸੀ ਅਭਿਗਤ ਧਿਆਇਓ ਤਿਸ ਭੇਟੇ ਦਾਰਿਦ੍ਰ ਨ ਚੰਪੈ ਕਲ ਸਹਾਰ ਤਾਸ ਗੁਣ ਜੰਪੈ

ਉਟੇ ਸਤਿਗੁਰ ਸ਼ਬਦ ਅਥਾਉ ਅੰਮਿਆ ਧਾਰਾ ਰਸ ਕੁਟੇ ਮਾਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਅਜੋਨੀ ਸੰਭਿਓ ਜਗਤ ਗੁਰ ਬਚਨ ਤਰਾਇਓ ਅਭਗਤ ਗੋਚਰ ਅਪਰਪਰ ਮਨ ਗੁਰ ਸ਼ਬਦ ਵਸਾਇਓ ਰਾ ਗੁਰ ਰਾਮਦਾਸ ਕਲ ਉਚਰੇ ਤੇ ਜਗਤ ਉਦਾਰਨ ਪਾਇਓ ਅਭਗਤ ਅਗੋਚਰ ਅਪਰ

ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਪਾ ਨੇਜਾ ਨਾਮ ਟੇਕ ਜਿਗ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਧਨਾਸਰੀ ਰਾਗ ਵਿੱਚ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 679 ਪਰ ਸੁਸ਼ੋਭਿਤ ਪਾਵਨ ਹੁਕਮ ਵਿੱਚ ਸਤਿਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਜੁੜੇ ਹੋਏ ਇਨਸਾਨ ਨੂੰ ਸੂਰਮਾ ਪ੍ਰਗਟ ਕੀਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਉਂ ਸਚਿਆਰਾ ਹੋਈਐ ਕਿਉਂ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ।

ਅੰਮ੍ਰਿਤ ਵੇਲਾ ਸਚਨਾਮ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ

ਗੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਤੇ ਹਾ ਕੋਈ ਨਾ ਸੁਜੈ ਜੇ

ਸਰਾ ਗੁਣਾ ਕੀ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ।

ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ। ਇਹੋ ਲੇਖਾ ਲਿਖ ਜਾਣੇ ਕੋਇ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਪਸਾਓ ਏਕੋ ਕੁਆਓ ਤਿਸ ਤੇ ਹੋਏ ਲਖ ਦਰੀਆਓ। ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ ਹੈ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰਮ ਭਗ ਸਾਰ, ਅਸੰਖ ਮੋਲ ਵਿਲਾਇ ਤਾਰ। ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਣ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਖਰੀ ਲਿਖਣ ਬੋਲਣ ਬਾਣ, ਅਖਰਾ

0: ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤਿ ਨਿਰੰਕਾਰ।
1: ਹੱਥ ਪੈਰ ਬੰਧੇ ਪਾਣੀ ਧੋਤੇ ਉਤਰਸਕੇ,
0: ਮੋਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈਐ ਉਹ ਧੋਏ।
1: ਪਾਪਾ ਕੇ ਸੰਗ ਉਹ ਧੋਪੇ ਨਾ ਵੇ ਕੇ ਰੰਗ,
0: ਉਨੀ ਪਾਪੀ ਆਖਣ ਨਾਹੀਂ ਕਰ ਕਰਨਾ।

ਅੰਤ ਕਾਰਨ ਕੇ ਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਜੇ ਵੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਕਿਤੇ ਮੰਗੈ ਜੋਤ ਅਪਾਰ, ਕਿਤੇ ਅਗਣਿਤ ਨਹੀਂ।

ਜੇਕੋ ਖਾਏ ਆਖਣ ਪਾਏ, ਉਹ ਜਾਣੇ ਜੀਤੀਆ ਮੋਹਿ ਖਾਏ। ਜਿਸ ਨੂੰ ਬਖਸੇ ਸਿਫਤਾ ਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਆਵੇ ਮੁੱਲੈ ਜਾਹੇ, ਅਮੁੱਲ ਪਾਏ ਮੁੱਲਾ ਸਮਾਹੇ। ਅਮੁੱਲ ਬਖਸੀਸ ਅਮੁੱਲ।

ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸੰਭਾਲੇ ਕੀਤੇ ਰਾਗ ਪਰੀ ਸਿਓ ਕਹੀਨ ਕੀਤੇ ਗਾਵਣ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਏ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਕਟਕਟ ਵਜਹਿ ਨਾਦ ਸੰਯੋਗ ਵਿਯੋਗ ਦੇ ਕਾਰ ਚਲਾ

ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸਹਿ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖ ਵੀਸ ਏ ਤ੍ਰਾਹੀ ਪਦ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ ਕੂੜੀ

0: ਪਿਛਲੇ ਸੰਸਾਰ,
1: ਜਿਸ ਹੱਥ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਏ।
0: ਪਾਣੀ ਅਗਨੀ ਪਾਤਾਲ,
1: ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀਵ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਤਿੱਥੇ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੇਤੇ ਨ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਸਰਮਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਮੌਤ ਨੂਪ, ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ, ਤਿਥੈ ਜੋਧ ਮਹਾਬਲ ਸੂਰ, ਤਿਨ ਮਹਿਰਾਮ ਰਹਿਆ ਭਰਪੂਰ, ਨਾ ਹੁ ਮਰੈ ਨ ਠਾਗੇ ਜਾਹੇ, ਜਿਨ

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਕਤ

0: ਨਾਮ ਗੁਣ ਗਨ ਬਦਾਨ
1: ਹਰ ਬਰ ਅਗੰਜ ਹਰ ਨਰ ਪਰਪੰਜ
0: ਅਗਨ ਪ੍ਰਣਾਮ ਮੁਨ ਮਨ ਸਲਾਮ
1: ਹਰ ਨਰ ਅਖੰਡ ਬਰ ਨਰ ਅਮੰਡ
0: ਅਨਭਵ ਨਾਸ ਮੁਨ ਮਨ ਪ੍ਰਕਾਸ਼
1: ਗੁਣ ਗਨ ਪ੍ਰਣਾਮ ਜਲ ਥਲ ਮੁਦਾਮ
0: ਅੰਜਿਜ ਅੰਗ ਆਸਨ ਅਪੰਗ
1: ਉਪਮਾ ਪਾਰ ਗਤ ਮੇਤ ਉਦਾਰ
0: ਜਲ ਥਲ ਮੰਡ ਦਿਸ ਵਿਸ ਪੰਡ
1: ਜਲ ਥਲ ਮਹੰਤ ਦਿਸ ਵਿਸ ਬੇਅੰਤ
0: ਅਨਭਵ ਨਾਸ ਤਿਤਾ ਤੁਰਾ
1: ਆ ਜਾਨ ਬਾਹੂ ਏਕੇ ਸੁਦਾਹੂ
0: ਓਂਕਾਰ ਆਦ ਕਤਨੀ ਅਨਾ
1: ਖਲ ਖੰਡ ਖਿਆਲ ਗੁਰ ਬਰ ਅਕਾਲ
0: ਕਰ ਪ੍ਰਣਾਮ
1: ਖਲਖੰਡਰ ਹੈ ਮੈਂ ਮੰਡਰ ਹੈ।

ಹರಿಯಂ ಕರಿಯಂ ಕರಿಮುಲ್ ರಹೀಮ್.

0: ਧਨ ਫਿਰੇ ਜਾ ਸਤਰ ਸਵੇ ਅਵਲੋਕ ਛਪੇਗੇ
1: ਮਾਨਵ ਇੰਦਰ ਜਿੰਦ ਨਿਰਾਦ ਬਜੋਨ ਤੁਰਲੋਕੋ ਰਾਜ ਕਰੇਗੇ
0: ਕੋਸ ਨਾਨਕ ਜਾਤ ਦਾਨ ਅਨੇਕ ਸਵੈਮਰ ਸਾਜ ਭਰੇਗੇ
1: ਮਹਿਸਨ ਬਸਨ ਸਚੀ ਪਤ ਅੰਤ ਪਸੇ ਜਮ ਫਾਸ
0: ਭਰੇਗੇ ਜੇ ਨਾ ਸ੍ਰੀ ਪਤ ਕੇ ਪ੍ਰਾਸ਼ਾ ਪਗ ਤੇ ਨਾਲ ਫੇਰ ਨਾ ਦੇ ਤਰੇਗੇ
1: ਕਹਾਂ ਪਿਓ ਜੋ ਦੋ ਲੋਚਨ ਮੁੰਦ ਕੇ ਬੈਠ ਰਿਹਾ ਪਕ ਧਿਆਨ ਲਗਾਇਓ
0: ਨਾ ਪਿਓ ਨੀ ਸਾਥ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ
1: ਵਾਸ ਕਿਓ ਬਖਿਆਨ ਸੋ ਬੈਠ ਕੇ ਐਸੀ ਐਸੀ ਸੋ ਬੈਸ ਬਤਾਇਓ
0: ਸਾਚ ਕੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ

0: ਦਾ ਮਾਰੇ ਬੱਚਾ ਜੀਏ ਦੂਜੋ ਕਰਿਓ ਰੱਛਾ
1: ਜੋਤੀ
0: ਕਾਲ ਸਭ ਲੋਕ ਸਵਾਰਾ ਨਮਸਕਾਰ।

0: ਕਥਾ ਸੁਣਾਇ ਆਪਣੀ ਸੇਹ ਗੁਰਦੁਆਰੇ ਸੁਖ ਪਾਵੇ।
1: ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੈ ਨਚਾਵੇ।
0: ਇਹੋ ਸੋਹਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ।
1: ਇਹੋ ਦਿਨ ਕੇ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ।
0: ਫਿਰੈ ਕਨੇਰੇ ਕਰੈ ਗਲਾ, ਗਲੀ ਕਿਨਾ ਨਾ ਪਾਇਆ।
1: ਕਹੇ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ,
1: ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਸਿਓ ਪਵਿੱਤ ਸਤਿ ਸਪਾਈਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ।
1: ਕਰਮੀ ਸਹਿਜ ਨ ਉਪਜੇ ਵਿਣ ਸਹਿਜੇ ਸਹਿਸਾ ਨ ਜਾਏ।
0: ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ।
1: ਸਹਿਸੇ ਜਿਉ

0: ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
0: ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸਮਾਲੇ
1: ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਅਵਰ ਨ ਜਾਣੇ ਕੋਏ ਜੇ ਕੋ ਗੁਰ ਪੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕਿਆ ਜਾਏ
1: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੁ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਗੁਰੂ ਕੇ
0: ਪਿਆਰਿਓ
1: ਗਾਵੋ ਸੱਚੀ ਬਾਣੀ
2: ਬੋਲਣ ਪੈ ਰਵਾਣੀ
0: ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।

0: ਜਾਈ ਪਾਇਆ।
1: ਕਹਿ ਨਾਨਕ ਹਰ ਪਿਆਰਾ, ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ।
0: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ,
1: ਗਾਵੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਧਿਆਵੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਤੁਮ ਪੈਰ ਦਾਸ, ਜਿਉ ਪਿੰਡ ਸਭ ਤੇਰੀ ਰਾਹ। ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨਉਣ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾ ਨੌਵੇਂ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਸਲੋਕਾਂ ਦੇ ਪਾਠ ਅੰਮ੍ਰਿਤ ਵੇਲੇ ਸੰਗਤਾਂ ਵੱਲੋਂ ਨਾਮ ਸਿਮਰਨ ਅਭਿਆਸ ਹੋਏ ਸਤਿਗੁਰੂ ਗੁਰਬਾਣੀ ਪੜ੍ਹਦੇ ਹਾਂ ਸਿਮਰਨ ਅਭਿਆਸ ਕਰਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾ ਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸੁਰਿੰਦਰ ਸਿੰਘ ਤਥਾ ਸਮੂਹ ਪਰਿਵਾਰ ਨੂੰ ਆਪ ਜੀ ਨੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਸਤਿਗੁਰੂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਆਪ ਜੀ ਨੇ ਕਿਰਪਾ ਕਰਨੀ ਬੱਚੇ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਉਹ ਕਿਰਪਾ ਕਰਨੀ ਭਾਈ ਮਨਿੰਦਰ ਸਿੰਘ ਨੂੰ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਆਪਣੇ ਦਰਕਰ ਦੀਆਂ ਸੇਵਾਵਾਂ ਨੇਮ ਪ੍ਰੇਮ ਬਖਸ਼ਣੇ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਸਦਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇਵੀ ਅਹਨਿਸ ਸਹਿਜ ਸੁਭਾਇ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਜੀ ਮੂਰੇ ਅਰਸੋਂ ਕੁਰਸੋਂ ਤੁਦ ਡਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ

ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਦਾਤਾਰ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਪਣੀ ਚਰਨ ਸ਼ਰਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਮਿਤੀ 24 ਤਰੀਕ ਨੂੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਅਤੇ ਮਿਤੀ 26 ਤਰੀਕ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਸ਼ਰਧਾ ਅਤੇ ਪ੍ਰੇਮ ਸਹਿਤ ਮਨਾਇਆ ਜਾ ਰਿਹਾ ਹੈ। ਦੀਵਾਨਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸਕ ਵਿਚਾਰਾਂ ਆਪ ਸਮੂਹ ਸੰਗਤਾਂ ਦੇ ਸਨਮੁੱਖ ਹੋਣਗੀਆਂ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੁੰਦੇ ਹਨ। ਆਪ ਜੀ ਨੋਟ ਕਰਨ ਦੀ ਕਿਰਪਾਲਤਾ ਕਰੋ, ਜੋ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਸਹਿਜ ਪਾਠ ਰੱਖੇ ਹਨ, ਉਹ ਸਹਿਜ ਪਾਠ ਆਪ ਸੰਗਤਾਂ ਜਿਨ੍ਹਾਂ ਨੇ ਅਜੇ ਤੱਕ ਵੀ ਹਾਜ਼ਰੀ ਨਹੀਂ ਲਵਾਈ ਉਹ ਹਾਜ਼ਰੀ ਲਵਾਉਣ ਦੀ ਕਿਰਪਾਲਤਾ ਕਰਨ। ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਨ ਆਓ। ਭਾਈ ਸਾਹਿਬ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਿਖ ਲਿਖ ਪੜਿਆ ਤੇ ਤਾ ਕੜਿਆ ਬਾ ਤੀਰਥ ਭਵਿਆ ਤੇ ਤੋ ਲਵਿਆ ਬਾ ਭੇਕੀ ਆ ਦੇਹ ਦੁੱਖ ਦੀ ਆ ਸੋਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਤਿਗੁਰ ਆਇਆ ਬਾ ਦੁੱਖ ਪਾਇਆ ਦੂਜਾ ਪਾਇਆ।

0: ਆਖਿਓ ਊ ਡੋਬੈ ਪੂਰ। ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹਲਾ ਪਹਿਲਾ।
1: ਸੱਚ ਤਾਂ ਵਰਜਾਣੀਆਂ ਜਰੇ ਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਧੋਏ। ਸੱਚ ਤਾਂ ਵਰਜਾਣੀਆਂ ਜਦ ਸੱਚ ਤਰੇ ਪਿਆ।

ਸ਼ਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛਾ ਸਾਚ ਰਹੇ ਸਭ ਕੋ ਸੱਚ ਸਮਾਵੈ ਰਿਗ ਕਹਿ ਰਹੇ ਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਚ ਜਾਏ ਨਾਨਕ ਤੋਂ ਮੁਖ ਅੰਤਰ ਪਾਏ ਜੁਜ ਮੈਂ

ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਟ ਬਿਪੋਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸਰ ਕਪਾਟੰ ਜੇ ਜਾਣ ਬ੍ਰਹਮੰ ਕਰਮੰ ਸਭ ਭੋਗ ਨਿਸ਼ਚੋ ਕਰਮੰ ਕਹ ਨਾਨਕ ਨਿਸ਼ਚੋ ਧਿਆਵੈ ਵਿਣ ਸਤਿਗੁਰੁ ਆਟੰ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੇ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਆਏ, ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸ਼ਬਦ ਖੁਜਾਏ। ਤੇਕ ਬਹਾਦਰ ਸਿਮਰਿਆ ਕਾਰਨ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਰੜ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੇ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸੀ ਸਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖਿਆਂ ਦੇ ਛੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਿਵਾਹੀ ਤਿੰਨਾਂ ਦੇ ਪਾਵਨ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਹਾ ਦੇਖ ਤੇ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ, ਜੁਗ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੁੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣੇ ਤਾਣ, ਨਿਓਟਿਆਂ ਦੀ ਓਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਚੌਜੜੀ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਮਹਿਮਰਾਵਤ ਹੋਈ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਛੇ ਪੌੜੇ ਨਾਲ ਸਜੇ ਬਣੇ ਜਾਪ ਹੋਏ ਹਨ। ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਸੇਵਾਵਾਂ ਕਰਦਿਆਂ ਜਾਣੇ ਅਣਜਾਣੇ ਹੋਈਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤ ਲਿਖਿਆਂ ਬਖਸ਼ ਦੇਣੀ ਜੀ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਸ਼ੁੱਧ ਬਾਣੀ ਦੇ ਗਾਇਨ ਕਰਾਉਣੇ ਦਾਤਾ ਜੀ ਉਹ ਕਿਰਪਾ ਕਰਨੇ ਜੀ। ਸਮੁੱਚੀਆਂ ਸੰਗਤਾਂ ਦੇ ਸਿਰਾਂ 'ਤੇ ਮੇਰਾ ਪ੍ਰਹੱਤ ਰੱਖਣਾ। ਦਰਮ ਕਰੋ ਗੁਰਸਿੱਖੀ ਸਿਦਕ ਭਰੋਸਾ, ਨਾਮ ਬਣੇ ਦਾਤਾ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿਦਕ ਭਰੋਸਾ ਬਰਾਈ ਰੱਖਣਾ। ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਦਰਮ ਕਰੋ ਸੇਵਾ ਸਰਨ 'ਤੇ ਬਾਣੀ ਪੜ੍ਹਨ ਦਾਤਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ ਜੀ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦਾ ਚੱਲਿਆ ਕਦਮ ਕਦਮ ਲੇਖ ਚਲਾਉਣਾ। ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕੇ ਆਈਆਂ ਸੰਗਤਾਂ ਨੂੰ ਨਿਹਾਰ ਕਰੋ। ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤਿਆਬ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀਆ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋ ਕੁਰਸੋ ਛੱਟੀਐ,

ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਜਾਂ ਕਉ ਹਰ ਰੰਗ ਲਾਗੋ ਇਸ ਯੁਗ ਮਹਿ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मस्तक लगे सादरे मस्तक लगे।

ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਓ ਸਾਰੇ ਰਸਨਾ ਨੂੰ ਕਰੀਏ ਜੀ ਪਵਿੱਤਰ ਗੱਜ ਕੇ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਆਪਣਾ ਸਿਮਰਨ ਅਭਿਆਸ ਕਲਾਸ ਦਾ ਸਮਾਂ ਸ਼ੁਰੂ ਹੋ ਗਿਆ ਜੀ। ਸਾਰੇ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਆਪਾਂ ਵੱਧ ਤੋਂ ਵੱਧ ਇਸ ਸਿਮਰਨ ਅਭਿਆਸ ਦੇ ਵਿੱਚ ਹਾਜ਼ਰੀ ਭਰ ਕੇ ਆਪਾਂ ਲਾਹਾ ਪ੍ਰਾਪਤ ਕਰੀਏ। ਜਿਹੜੇ ਗੁਰਮੁਖ ਸੇਵਾ ਵੀ ਕਰ ਰਹੇ ਨੇ, ਜਿਹੜੇ ਗੁਰਮੁਖ ਜ਼ਰੂਰੀ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ, ਉਹਨਾਂ ਤੋਂ ਇਲਾਵਾ ਸਾਰੇ ਗੁਰਮੁਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਾਂ ਮੇਨ ਹਾਲ ਦੇ ਵਿੱਚ ਪਹੁੰਚ ਕੇ ਸਿਮਰਨ ਅਭਿਆਸ ਕਲਾਸ ਦਾ ਲਾਹਾ ਪ੍ਰਾਪਤ ਕਰੀਏ ਜੀ। ਮਹਾਰਾਜ ਸਾਨੂੰ ਬਾਣੀ 'ਚ ਫਰਮਾਉਂਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹ ਮਿਟਾਵੋ। ਸੱਚੇ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ ਕਿ ਜੇ ਆਪਾਂ ਸੱਚ ਹੀ ਆਪਣੇ ਜੀਵਨ ਦੇ ਵਿੱਚੋਂ ਇਹਨਾਂ ਕਲੇਸ਼ਾਂ ਦਾ ਨਾਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਅਕਾਲ ਪੁਰਖ ਦੀ ਉਸਤਤ ਕਰਨੀ ਪਵੇਗੀ। ਸੋ ਵਡਭਾਗੀ ਹਾਂ ਕਿ ਅਕਾਲ ਪੁਰਖ ਨੇ ਆਪਣੇ 'ਤੇ ਤਰਸ ਕਰਕੇ ਜੋ ਸਾਨੂੰ ਚਾਰ ਰੋਜ਼ਾ ਇੰਟਰਨੈਸ਼ਨਲ ਸਮਾਗਮਾਂ ਦੀ ਦਾਤ ਬਖਸ਼ਿਸ਼ ਕੀਤੀ। ਸੋ ਅੱਜ ਚੌਥੇ ਦਿਨ ਦੀ ਆਰੰਭਤਾ ਹੈ। ਸੋ ਸਾਰੇ ਗੁਰਮੁਖਾਂ ਨੇ ਵੱਧ ਤੋਂ ਵੱਧ ਆਪਾਂ ਲਾਹਾ ਲਈਏ, ਜੋ ਗੁਰਮੁਖ ਪਿਆਰੇ ਸਾਨੂੰ ਸੱਚ ਦਾ ਨਾਮ ਦਾ ਤ੍ਰੈ ਗੁਣਾਂ ਦਾ ਭੇਦ ਦੇ ਰਹੇ ਨੇ, ਆਪਾਂ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਆਪਣੇ ਜੀਵਨ ਦੇ ਵਿੱਚ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਮਹਾਰਾਜ ਸਾਨੂੰ ਕਹਿੰਦੇ ਨੇ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਉਸ ਹੀ ਨਾਮ ਉਸ ਹੀ ਸਤਿਗੁਰ ਦਾ ਭੇਦ ਸਾਨੂੰ ਗੁਰਮੁਖਾਂ ਪਾਸੋਂ ਮਿਲ ਰਿਹਾ ਅਤੇ ਆਪਾਂ ਵੱਧ ਤੋਂ ਵੱਧ ਇਕੱਠ ਦੀ ਵਿਚਾਰ ਜਦੋਂ ਹੁੰਦੀ ਹੋਵੇ ਆਪਾਂ ਵੱਧ ਤੋਂ ਵੱਧ ਪਹੁੰਚ ਕੇ ਆਪਾਂ ਉਸ ਚੀਜ਼ ਦਾ ਲਾਹਾ ਪ੍ਰਾਪਤ ਕਰਨਾ। ਬਹੁਤ ਵੱਡੇ ਭਾਗ ਨੇ ਗੁਰਮੁਖ ਪਿਆਰਿਓ, ਇਹ ਗਿਆਨ ਜਿਹੜਾ ਕਿ ਸਾਨੂੰ ਸੌਖਾ ਨਹੀਂ ਮਿਲਦਾ, ਪਰ ਸਤਿਗੁਰਾਂ ਨੇ ਸਾਡੇ 'ਤੇ ਅਪਾਰ ਕਿਰਪਾ ਕੀਤੀ, ਸਾਨੂੰ ਗੁਰਮੁਖਾਂ ਨੂੰ ਆਪ ਭੇਜ ਕੇ ਸਾਨੂੰ ਗਿਆਨ ਦੇ ਰਹੇ ਨੇ। ਸਾਨੂੰ ਕਿਤੇ ਲੈਣ ਲਈ ਨਹੀਂ ਜਾਣਾ ਪੈ ਰਿਹਾ, ਪਰ ਆਪਾਂ ਹੁਣ ਉਸ ਚੀਜ਼ ਦਾ ਜੇ ਲਾਹਾ ਪ੍ਰਾਪਤ ਕਰਨਾ ਤਾਂ ਸਾਨੂੰ ਮਨ ਤਨ ਦੀ ਇਕਾਗਰਤਾ ਦੇ ਨਾਲ ਉਸ ਗਿਆਨ ਨੂੰ ਸਰਵਣ ਕਰਨਾ ਪਵੇਗਾ। ਸੋ ਹੁਣ ਆਪਾਂ ਮਨ ਤਨ ਦੀ ਇਕਾਗਰਤਾ ਕਰਨ ਵਾਸਤੇ ਹੀ ਸੱਚੇ ਪਾਤਸ਼ਾਹ ਨੇ ਸਾਨੂੰ ਹੁਣ ਸਿਮਰਨ ਦੇ ਵਿੱਚ
ਸਿਮਰਨ ਕਰਨ ਦਾ ਜੋ ਸਾਨੂੰ ਉਪਦੇਸ਼ ਦਿੱਤਾ। ਸੋ ਜਿਹੜੇ ਗੁਰਮੁਖ ਪਿਆਰੇ ਨਵੇਂ ਨੇ, ਆਪਾਂ ਵਿਧੀ ਨੂੰ ਸਮਝ ਲਈਏ। ਜਦੋਂ ਸਵਾਸ ਅੰਦਰ ਨੂੰ ਜਾਵੇ ਤਾਂ ਵਾਹੇ, ਤਾਂ ਜਦੋਂ ਸਵਾਸ ਗਗਨ ਨੂੰ ਆਵੇ ਤਾਂ ਗੁਰੂ ਦੀ ਆਵਾਜ਼ ਨੂੰ ਬੋਲਣਾ ਅਤੇ ਉਹਦੀ ਧੁੰਨ ਦੇ ਵਿੱਚ ਧਿਆਨ ਰੱਖਣਾ। ਅਤੇ ਜਦੋਂ ਆਪਾਂ ਲਗਾਤਾਰ ਇਸ ਤਰੀਕੇ ਦੇ ਨਾਲ ਧੁੰਨ ਦੇ ਵਿੱਚ ਧਿਆਨ ਰੱਖੇ ਗੁਰਮੰਤਰ ਦਾ ਅਭਿਆਸ ਕਰਾਂਗੇ ਤਾਂ ਸਾਡੇ ਮਨ ਵਿਚਾਰਾਂ ਤੋਂ ਮੁਕਤ ਹੋਣਾ ਸ਼ੁਰੂ ਹੋ ਜਾਏਗਾ। ਅਤੇ ਤਾਂ ਹੀ ਆਪਾਂ ਇਸ ਵਿਚਾਰਾਂ ਤੋਂ ਮੁਕਤ ਹੋਇਆ ਮਨ ਹੀ ਅਕਾਲ ਪੁਰਖ ਦੇ ਸਨਮੁਖ ਹੋ ਸਕਦਾ। ਮਹਾਰਾਜ ਸਾਥੋਂ ਦੂਰ ਨਹੀਂ। ਮਹਾਰਾਜ ਕਹਿੰਦੇ ਕਹਿ ਕਬੀਰ ਹਾਥ ਪੈ ਨੇਰੇ, ਉਹ ਸਾਡੇ ਨੇਤਰਾਂ ਦੇ ਸਭ ਤੋਂ ਲਾਗੇ ਨੇ। ਸਾਡਾ ਹੱਥ ਸਾਡੇ ਤੋਂ ਦੂਰ ਹੈ, ਪਰ ਸਾਡਾ ਅਕਾਲ ਪੁਰਖ ਉਸ ਤੋਂ ਵੀ ਸਾਡੇ ਨੇੜੇ ਹੈ। ਪਰ ਅਫਸੋਸ ਦੀ ਗੱਲ ਇਹ ਕਿ ਅਸੀਂ ਗਿਆਨ ਨਹੀਂ ਲਿਆ ਜਿਸ ਗਿਆਨ ਦੇ ਨਾਲ ਆਪਾਂ ਆਪਣੇ ਅਕਾਲ ਪੁਰਖ ਦੇ ਸਨਮੁਖ ਹੋਣਾ। ਸੋ ਸਾਰੇ ਹੀ ਗੁਰਮੁਖ ਪਿਆਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਮੋਬਾਈਲ ਫੋਨ ਆਪਾਂ ਆਪਣੇ ਏਅਰਪਲੇਨ ਮੋਡ 'ਤੇ ਲਾ ਲਈਏ ਕਿ ਜਿੰਨਾ ਸਮਾਂ ਹੀ ਆਪਾਂ ਕਲਾਸ ਦੇ ਵਿੱਚ ਬੈਠਣਾ ਆਪਾਂ ਇਕਾਗਰਤਾ ਦੇ ਨਾਲ ਬੈਠੀਏ। ਸੋ ਆਓ ਗੁਰਮੁਖ ਪਿਆਰਿਓ, ਆਪਾਂ

वाह गुरु, वाह गुरु, वाह गुरु, वाह गुरु, वाह गुरु।

वाह गुरु।

गुरु वाह, गुरु वाह, गुरु वाह, गुरु वाह, गुरु वाह, गुरु वाह, गुरु।

ਸਾਰੇ ਗੁਰਮੁਖ ਬੋਲ ਕੇ ਅਭਿਆਸ ਕਰੀਏ ਜੀ। ਆਪਾਂ ਹੋਮੇ ਅਤੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਅਭਿਆਸ ਕਰਨਾ ਗੁਰਮੁਖ ਪਿਆਰਿਓ। ਵਾਹਿਗੁਰੂ ਵਾਹਿਗੁਰੂ।

गुरु वाह, गुरु वाह, गुरु वाह, गुरु वाह, गुरु वाह।

Wah.

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ग्रे वा ग्रे वा ग्रे वा ग्रे वा ग्रे वा ग्रे वा ग्रे वा ग्रे

0: वाह कर वाह कर वाह कर वाह कर
1: वाह कर वाह कर

ਹੌਲੀ ਹੌਲੀ ਆਪਾਂ ਸਹਿਜ 'ਚ ਹੁੰਦੇ ਜਾਣਾ, ਜ਼ੋਰ ਨਹੀਂ ਲਾਉਣਾ ਮਨ ਦਾ ਆਵਾਜ਼ ਦੇ ਵਿੱਚ।

ਹੌਲੀ ਹੌਲੀ ਮਨ ਨੂੰ ਹੋਰ ਸਹਿਜ ਚ ਲੈ ਜਾਈਏ ਜੀ, ਜਿੱਥੇ ਸਿਰਫ ਆਪਣੀ ਆਵਾਜ਼ ਹੀ ਬਚੇ।

good.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਭਨਾਂ ਦੇ ਇਹ ਬਹੁਤ ਉੱਤਮ ਭਾਗ ਨੇ ਜੋ ਕਲਯੁੱਗ ਦੇ ਸਮੇਂ ਦੇ ਵਿੱਚ ਅਕਾਲ ਪੁਰਖ ਕਿਰਪਾ ਕਰਕੇ ਸਾਨੂੰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੱਘੀ ਗੋਦ ਦੇ ਵਿੱਚ ਇੱਕ ਸੰਗਤ ਪਰਿਵਾਰ ਰੂਪ ਦੇ ਵਿੱਚ ਬਿਠਾ ਕੇ ਸਾਨੂੰ ਲਾਹ ਦਵਾ ਰਹੇ ਨੇ। ਆਪਾਂ ਚੇਤਾ ਕਰੀਏ, ਸਾਰੇ ਸਾਵਧਾਨ ਹੋਈਏ, ਸਾਨੂੰ ਗੁਰਮੁਖਾਂ ਗੁਰਮਤ ਅਨੁਸਾਰ ਸੋਝੀ ਦਿੱਤੀ ਹੈ ਵੀ ਅਸੀਂ ਮਾਨਿਆ ਆ ਸਰੀਰ ਨਹੀਂ ਹਾਂ, ਇਹ ਸੰਸਾਰ ਦੇ ਵਿੱਚ ਆਏ ਹਾਂ, ਸਾਨੂੰ ਇਹ ਮਾਨਸ ਜਨਮ ਮਿਲਿਆ, ਮਾਨਸ ਜਾਤ ਮਿਲੀ ਹੈ, ਅਤੇ ਜਿਹੜਾ ਇਹ ਜੋਤ ਸਰੂਪ ਮਨ ਹੈ ਸਾਡਾ, ਜੇ ਇਸ ਨੇ ਇਹ ਦਿੱਤੇ ਹੋਏ ਸਵਾਸਾਂ ਦੀ ਮੋਹਲਤ ਦੇ ਵਿੱਚ ਵਿੱਚ ਆਪਣੇ ਮੂਲ ਨੂੰ ਨਾ ਪਛਾਣਿਆ ਤਾਂ ਇਹ ਬਾਜੀ ਹਾਰ ਕੇ ਚਲਾ ਜਾਏਗਾ। ਜਿਹੜੇ ਗੁਰਮੁਖ ਨਵੇਂ ਆਏ ਨੇ ਸੰਗਤ ਦੇ ਵਿੱਚ, ਕੁਛ ਪੁਰਾਣੇ ਵੀ ਨੇ ਗੁਰਮੁਖ, ਜਿੰਨਾ ਆਪਾਂ ਸਮਝਣਾ ਵੀ ਸਾਡੇ ਨੇਤਰ ਹਾਲੇ ਵੀ ਖੁੱਲ੍ਹੇ ਆ, ਇਹ ਸਭ ਤੋਂ ਜ਼ਰੂਰੀ ਆ। ਜਦੋਂ